ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਗੁਰੂ ਰੂਪ ਸਾਹਿਬ ਸਿੰਘ ਜੀਓ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਮਿਹਰ ਕੀਤੀ ਹੈ। ਬੱਚਿਆਂ ਵੱਲੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਹਨ। ਹੁਣ ਇਸ ਵੇਲੇ ਬੱਚਿਆਂ ਦੀ ਦਸਤਾਰਬੰਦੀ ਹੋਵੇਗੀ ਜੀ। ਸੋ ਆਓ, ਜੋ ਅਗਲਾ ਪ੍ਰੋਗਰਾਮ ਹੈ ਆਪ ਜੀ ਨੂੰ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦੱਸਣਗੇ ਜੀ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੜਾ ਸੁਭਾਗਾ ਦਿਹਾੜਾ ਹੈ ਹਿੰਮਤ ਸਿੰਘ ਤੇ ਬੇਅੰਤ ਸਿੰਘ ਵਾਸਤੇ ਕਿ ਉਹਨਾਂ ਦੀ ਦਸਤਾਰਬੰਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਤੇ ਸੰਗਤ ਦੇ ਸਨਮੁੱਖ ਹੋ ਰਹੀ ਹੈ। ਇਹਨਾਂ ਬੱਚਿਆਂ ਨੂੰ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਤੇ ਆਸ਼ੀਰਵਾਦ ਪ੍ਰਾਪਤ ਹੋ ਰਿਹਾ ਹੈ। ਇਹ ਦਸਤਾਰਬੰਦੀ ਦੀ ਜਿਹੜੀ ਰਸਮ ਹੈ, ਸਾਹਿਬ ਗੁਰੂ ਅਰਜਨ ਪਾਤਸ਼ਾਹ ਨੇ ਮਾਰੂ ਰਾਗ ਦੇ ਵਿੱਚ ਇਹਦੀ ਵਿਆਖਿਆ ਕੀਤੀ ਹੈ ਦਸਤਾਰ ਦੀ, ਕਿ ਜਦੋਂ ਕੋਈ ਵੀ ਇਨਸਾਨ ਆਤਮਕ ਮੰਡਲ ਦੀਆਂ ਸਿਖਰਾਂ ਨੂੰ ਛੋਹ ਲੈਂਦਾ ਹੈ ਤਾਂ ਉਹਦਾ ਜਿਹੜਾ ਦਰਸ਼ਨ ਹੈ, ਉਹਦਾ ਚਿਹਰਾ ਹੈ ਸਾਬਤ ਸੂਰਤ ਦਸਤਾਰ ਸਿਰਾ। ਦਸਤਾਰ ਦਾ ਅਰਥ ਹੈ ਸਿਰ ਦਸਤਾਰ, ਸਰਦਾਰ ਦਾ ਅਰਥ ਹੈ ਸਿਰ ਦਸਤਾਰ, ਜਿਹੜੇ ਜਿਹਨੂੰ ਸਰਦਾਰ ਕਿਹਾ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਸੀ ਜਿਹਦੇ ਸਿਰ ਦੇ ਉੱਤੇ ਦਸਤਾਰ ਹੁੰਦੀ ਸੀ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਅਸਥਾਨ ਹੈ, ਤੁਸੀਂ ਜਦੋਂ ਦਰਸ਼ਨ ਕਰੋਗੇ ਉਹ ਦਸਤਾਰ ਸਾਹਿਬ ਅਸਥਾਨ ਹੈ। ਉਸ ਅਸਥਾਨ ਦੇ ਉੱਤੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਆਪ ਕੰਘਾ ਕਰਕੇ ਦਸਤਾਰ ਸਜਾਇਆ ਕਰਦੇ ਸਨ ਤੇ ਸਿੱਖਾਂ ਨੂੰ ਪ੍ਰੇਰਣਾ ਦਿਆ ਕਰਦੇ ਸਨ। ਜਿਹੜੇ ਸਿੱਖ ਦੀ ਚੰਗੀ ਦਸਤਾਰ ਹੁੰਦੀ ਸੀ ਉਹਨੂੰ ਇਨਾਮ ਬਖਸ਼ਿਆ ਕਰਦੇ ਸਨ। ਸੋ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਦਸਤਾਰ ਦੀ ਮਹਾਨਤਾ ਨੂੰ ਇੰਨਾ ਉੱਚਾ ਚੁੱਕ ਦਿੱਤਾ, ਉਹਨਾਂ ਸਾਹਮਣੇ ਭੰਗਾੜੀ ਦੇ ਯੁੱਧ ਤੋਂ ਬਾਅਦ ਪੀਰ ਬੁੱਧੂ ਸ਼ਾਹ ਆਏ, ਹਾਜ਼ਰ ਹੋਏ। ਪੀਰ ਬੁੱਧੂ ਸ਼ਾਹ ਦੇ ਚਾਰ ਸਾਹਿਬਜ਼ਾਦੇ, ਚਾਰ ਬੱਚੇ ਉਹਨਾਂ ਦੇ ਭੰਗਾਣੀ ਦੇ ਯੁੱਧ ਵਿੱਚ ਸ਼ਹੀਦ ਹੋ ਗਏ ਸਨ ਤੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਉਹ ਕੰਘਾ ਪੇ ਕਰਦੇ ਸਨ, ਕੰਘਾ ਤੇ ਆਪਣੇ ਕੇਸਾਂ ਸਮੇਤ ਉਸ ਨੂੰ ਦੇ ਦਿੱਤਾ ਬਖਸ਼ਿਸ਼ ਵਜੋਂ ਤੇ ਇੱਕ ਦਸਤਾਰ ਦੇ ਦਿੱਤੀ। ਉਸ ਦਸਤਾਰ ਅਸਥਾਨ ਦੇ ਉੱਤੇ ਉਹੀ ਪੀਰ ਬੁੱਧੂ ਸ਼ਾਹ ਦੀ ਯਾਦ ਅੱਜ ਸਾਨੂੰ ਇਹ ਪ੍ਰੇਰਣਾ ਦਿੰਦੀ ਹੈ ਕਿ ਦਸਤਾਰ ਦੀ ਬੜੀ ਵੱਡੀ ਮਹਾਨਤਾ ਹੈ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਸਿੱਖ ਉੱਤੇ ਖੁਸ਼ ਹੁੰਦੇ ਸਨ ਉਹਨੂੰ ਦਸਤਾਰ ਬਖਸ਼ਦੇ ਸਨ। ਅਸੀਂ ਵੀ ਜਦੋਂ ਸੰਗਤ ਦੇ ਵਿੱਚ ਕਿਸੇ ਨੂੰ ਮਾਣ ਸਤਿਕਾਰ ਦੇਣਾ ਹੁੰਦਾ ਤਾਂ ਉਹਦੇ ਨਾਲ ਅਸੀਂ ਉਹਨੂੰ ਸਿਰਪਾਓ ਦਿੰਦੇ ਹਾਂ, ਦਸਤਾਰ ਸਜਾਉਂਦੇ ਹਾਂ। ਸੋ ਇਹ ਮਰਿਆਦਾ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਵੇਲੇ ਤੋਂ ਚੱਲੀ ਆ ਰਹੀ ਹੈ। ਤਿੰਨ ਚੀਜ਼ਾਂ ਨੇ ਜਿਹੜੇ ਸਿੱਖਾਂ ਦੇ ਬਾਰੇ ਬੜੀਆਂ ਟੁਕਦੀਆਂ ਨੇ, ਦਸਤਾਰ, ਗੁਫਤਾਰ ਤੇ ਰਫਤਾਰ। ਸਿਰ ਦੇ ਉੱਤੇ ਬੱਧੀ ਹੋਵੇ ਦਸਤਾਰ ਤੇ ਫਿਰ ਉਹਦੀ ਬੋਲੀ ਹੈ ਜਿਹੜੀ ਗੁਫਤਾਰ ਹੈ, ਗੱਲਬਾਤ ਹੈ, ਉਹ 'ਚ ਮਿਠਾਸ ਹੋਵੇ ਤੇ ਉਹਦੀ ਚੱਲਣ ਦੇ ਵਿੱਚ, ਉਹਦੇ ਤੁਰਨ ਫਿਰਨ ਦੇ ਵਿੱਚ ਚੁਸਤੀ ਹੋਵੇ, ਸਮਾਰਟਨੈਸ ਹੋਵੇ। ਸੋ ਦਸਤਾਰ, ਗੁਫਤਾਰ ਤੇ ਰਫਤਾਰ। ਬੱਚਿਆਂ ਨੇ ਸ਼ਬਦ ਪੜ੍ਹਿਆ ਸੀ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ। ਭਗਤ ਨਾਮਦੇਵ ਜੀ ਨੇ ਉਹ ਪਠਾਨ ਦੀ ਸਿਫਤ ਕਰਦਿਆਂ ਕਿਹਾ ਸੀ ਕਿ ਤੇਰੀ ਦਸਤਾਰ ਬੜੀ ਕਮਾਲ ਦੀ ਹੈ, ਤੇਰੀ ਬੋਲੀ ਬੜੀ ਕਮਾਲ ਦੀ ਹੈ। ਸੋ ਦਸਤਾਰ ਦੇ ਨਾਲ ਨਾਲ ਇਹ ਜਿਹੜੀ ਸਾਡੀ ਆਵਾਜ਼ ਹੈ, ਸਪੀਚ ਹੈ, ਉਹ ਵੀ ਮਿੱਠੀ ਹੋਣੀ ਚਾਹੀਦੀ ਹੈ। ਤੋ ਇਹ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਸਾਹਿਬ ਗੁਰੂ ਹਰ ਰਾਏ ਪਾਤਸ਼ਾਹ ਦੇ ਕੋਲ ਇੱਕ ਸਿੱਖ ਆਇਆ ਚੱਲ ਕੇ ਗਲੋਟੀਆਂ ਤੋਂ, ਭਾਈ ਨੰਦ ਲਾਲ ਲਾਲਪੁਰੀ। ਉਹ ਹਕੀਕਤ ਰਾਏ ਜਿਹੜਾ ਸ਼ਹੀਦ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਰਿਆਂ ਦੇ ਨਾਲ, ਉਹਦੇ ਦਾਦਾ ਜੀ ਸਨ। ਉਹ ਸਾਹਿਬ ਗੁਰੂ ਹਰ ਰਾਏ ਪਾਤਸ਼ਾਹ ਦੀ ਹਜ਼ੂਰ ਦੇ ਵਿੱਚ, ਸੱਤਵੇਂ ਪਾਤਸ਼ਾਹ ਦੀ ਹਜ਼ੂਰੀ 'ਚ ਪੇਸ਼ ਹੋਏ। ਕਹਿਣ ਲੱਗੇ ਸੱਚੇ ਪਾਤਸ਼ਾਹ, ਸਾਡੇ ਘਰ ਦੇ ਵਿੱਚ ਸਿੱਖੀ ਕਿਸ ਤਰ੍ਹਾਂ

ਸਿੱਖੀ ਆ ਜਿਹੜੀ ਉਹ ਹਮੇਸ਼ਾ ਕਾਇਮ ਰਹੇਗੀ। ਸੋ ਇਹ ਸਾਨੂੰ ਸਾਹਿਬ ਗੁਰੂ ਹਰ ਰਾਏ ਪਾਤਸ਼ਾਹ ਨੇ, ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਹੁਣ ਮੈਂ ਹਿੰਮਤ ਸਿੰਘ ਨੂੰ ਤੇ ਬੇਅੰਤ ਸਿੰਘ ਨੂੰ ਸੰਬੋਧਨ ਕਰਕੇ ਆਖ ਰਿਹਾ ਹਾਂ ਕਿ ਦਿਸ ਇਜ਼ ਦ ਮੋਸਟ ਇੰਪੋਰਟੈਂਟ ਇਵੈਂਟ ਇਨ ਯੋਰ ਲਾਈਫ ਐਂਡ ਯੂ ਮਸਟ ਫੀਲ ਪ੍ਰਾਊਡ ਐਟ ਦਿਸ ਮੋਮੈਂਟ ਐਂਡ ਫਾਰ ਯੂ ਯੋਰ ਪੇਰੈਂਟਸ, ਯੋਰ ਫਾਦਰਸ, ਯੋਰ ਡੈਡਸ, ਦੇ ਆਰ ਦਾ ਰੋਲ ਮਾਡਲਸ ਐਂਡ ਦੇ ਹੈਵ ਮੇਨਟੇਨ ਦੇਅਰ ਦਸਤਾਰ ਵਿਦ ਦੇਅਰ ਪਗੜੀ ਐਂਡ ਦੇਅਰ ਟਰਬਨ ਐਂਡ ਦੇ ਹੈਵ ਬਿਲਟ ਦਰ ਕੈਰੀਅਰ, ਵੰਡਰਫੁਲ ਕੈਰੀਅਰ, ਦ ਹਾਈਐਸਟ ਕੈਰੀਅਰ ਦੈਟ ਐਨੀ ਵਨ ਕੈਨ ਅਟੇਨ। ਸੋ ਯੂ ਹੈਵ ਟੂ ਮੇਨਟੇਨ ਦ ਡਿਗਨਿਟੀ ਐਂਡ ਇੰਟੈਗਰਿਟੀ ਆਫ ਦਸਤਾਰ। ਸੋ ਯੋਰ ਪੇਰੈਂਟਸ ਆਰ ਯੋਰ ਰੋਲ ਮਾਡਲਸ, ਫਾਲੋ ਇਨ ਦੇਅਰ ਫੁੱਟ ਸਟੈਪਸ ਐਂਡ ਯੋਰ ਸਪੀਚ ਸ਼ੁੱਡ ਆਲਵੇਜ਼ ਬੀ ਵੈਰੀ ਸਵੀਟ ਐਂਡ ਵੈਨ ਯੂ ਡੂ ਯੋਰ ਕੰਘਾ, ਵੈਨ ਯੂ ਕੋਮ ਯੋਰ ਹੇਅਰ, ਯੂ ਰਿਮੂਵ ਦ ਡੈਡ ਹੇਅਰ, ਬਰੋਕਨ ਹੇਅਰ। ਸਿਮੀਲਰਲੀ ਯੂ ਰਿਮੂਵ ਦ ਡੈਡ ਥਾਟਸ ਫਰੋਮ ਯੋਰ ਮਾਇੰਡ, ਰਿਮੂਵ ਦ ਬਰੋਕਨ ਆਈਡੀਆਜ਼ ਫਰੋਮ ਯੋਰ ਥਿੰਕਿੰਗ। ਸੋ ਆਲ ਦੀਜ਼ ਥਿੰਗਸ ਵਿਲ ਮੇਕ ਯੂ ਏ ਵੈਰੀ ਸਟਰੋਂਗ ਯੰਗ ਸਿੱਖ ਬੋਆਏ, ਯੰਗ ਸਿੱਖ ਮੈਨ ਪਰਸਨ, ਯੂ ਨੋ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੈਵ ਗਿਵਨ ਯੂ ਦੈਟ ਕੰਘਾ ਦੋਨੋਂ ਵਕਤ ਕਰ, ਪਾਗ ਚੁਣੇ ਚੁਣ ਬੰਨ੍ਹਦੇ। ਫਾਰ ਟੂ ਟਾਈਮਸ ਯੂ ਹੈਵ ਟੂ ਕੋਮ ਯੋਰ ਹੇਅਰ, ਰਿਮੂਵ ਦ ਡੈਡ ਥਾਟਸ ਐਂਡ ਰਿਮੂਵ ਦ ਬਰੋਕਨ ਆਈਡੀਆਜ਼। ਸਿਮੀਲਰਲੀ ਕੋਮ ਯੋਰ ਹਾਰਟ ਐਂਡ ਯੋਰ ਮਾਇੰਡ ਵਿਲ ਬੀ ਇਨ ਹਾਈ ਸਪਿਰਿਟਸ ਆਲ ਦਾ ਟਾਈਮ ਐਂਡ ਯੂ ਵਿਲ ਬੀ ਵੈਰੀ ਸਮਾਰਟ ਐਂਡ ਸਵੀਟ ਲਵਿੰਗ ਗਾਈ। Anyone who tries to bully you at school, make sure that you do not pick a fight immediately. With sweetness, try to educate those people. When my son, your mama ji, he was in school, he came to our house in Calgary, you know, he was crying that he was being bullied by the students at his patka, you know. Then I went to the principal and principal said, well, Dr. Singh, why don't you come and give a lecture to the whole class? So I went there with slides and I showed the cultural tradition, showed the religious traditions, and all students became his friends. Now you can see Manindrapal Singh, your mama ji, is a very proud Sikh. So similarly, you have to ask your dads, if there is any problem, then you have to ask them to help you so that you can remove this problem in school or at any time. So always tie your turban with pride, and you are the ambassadors of your community, ambassadors of your family, and ambassadors of Guru Gobind Singh. And try to maintain the integrity of the star, and when you are bearing the star, there is a great responsibility on your shoulders, and you always think that you are a Khalsa Sikh, and you are a proud Sikh, you know, and with your turban, and you have to play smart and have sweet language, sweet speech. Bula ji ka maaf, Wahir ji ka khalsa, Wahir ji ki fateh.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁੱਡ ਈਵਨਿੰਗ ਐਵਰੀਬਾਡੀ, ਥੈਂਕ ਯੂ ਆਲ ਫਾਰ ਕਮਿੰਗ। ਆਈ ਨੋ ਦੈਟ ਅ ਲੋਟ ਆਫ ਯੂ

ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਤ ਸਾਹਿਬ ਨਾਨਕ ਰਹਿ

ਕੇਵਲ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਦੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਹੋਈ, ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ, ਜਨ

ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

ਲਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ

ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਊਰਖ ਮੁਗਦਾ ਜਨਮ ਭਇਆ ਪ੍ਰਣਵਤ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ।

ਬਾਬਾ ਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੀਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੁ ਸੰਤਹੁ ਸ਼ਬਦ ਧਰਹੁ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂ

ਭਉਜਲ ਬਿਖਮਸ ਗਾਹੂ ਗੁਰਸਬ ਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ।

ਪ੍ਰਗਟ ਗੁਰਾਂ ਕੀਤੇ। ਜੋ ਪ੍ਰਭ ਕੋ ਮਿਲ ਪੁੱਛਿਆ ਗੋਰੀ ਜਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਖੰਡਾ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਚੌਥਾ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨ, ਹੋਮ ਲਿਹਾਰੀ ਸਤਿਗੁਰ ਚਰਨ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਅਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਹੁਕਮਨਾਮੇ ਕਥਾ ਕੀਰਤਨ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ, ਆਓ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫਿਰ ਜੀ ਆਪਾਂ ਫਤਿਹ ਸਾਂਝੀ ਕਰ ਰਹੇ ਹਾਂ ਜੀ। ਕਰਿਓ ਕਿਰਪਾ, ਰਸਨਾ ਪਵਿੱਤਰ ਹੋ ਜਾਂਦੀ ਹੈ ਜੇ ਗੁਰੂ ਕਿਰਪਾ ਕਰੇ, ਜੀਵਨ ਸਫਲ ਹੋ ਜਾਂਦਾ ਹੈ। ਕਿਉਂਕਿ ਮਹਾਤਮਾ ਪੁਰਸ਼ਾਂ ਨੇ ਕਿਹਾ ਕਿ ਤੇਰੀ ਕੱਟੀ ਜਾਏਗੀ 84, ਤੇਰੀ ਇੱਕ ਵਾਰੀ ਬੋਲ ਵਾਹਿਗੁਰੂ। ਆਓ ਕਰੀਏ ਫਤਿਹ ਸਾਂਝੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਹੁਣ ਪ੍ਰੋਗਰਾਮ ਤੋਂ ਪਹਿਲਾਂ ਸੂਚਨਾਵਾਂ। ਇੱਕ ਤਾਂ ਪਾਰਕਿੰਗ ਦੇ ਬਾਰੇ, ਪਾਰਕਿੰਗ ਗੁਰਦੁਆਰਾ ਐਵੇਨਿਊ ਦੇ ਨਾਲ ਨਾਲ ਸਾਨੂੰ ਪਰਮਿਟ ਮਿਲਿਆ ਹੈਗਾ ਇਹਨਾਂ ਤਿੰਨਾਂ ਦਾ ਦਿਨਾਂ, ਕੱਲ੍ਹ ਬੀਤੇ ਸ਼ੁੱਕਰਵਾਰ ਦਾ, ਅੱਜ ਸ਼ਨਿਚਰਵਾਰ, ਆਉਂਦੇ ਐਤਵਾਰ, ਕੱਲ੍ਹ ਤੱਕ ਪਰਮਿਟ ਹੈਗਾ ਸਾਡੇ ਕੋਲ। ਆਪਾਂ ਸੜਕ ਦੇ ਨਾਲ ਨਾਲ ਕਰ ਸਕਦੇ ਹਾਂ ਪਾਰਕਿੰਗ ਕਾਰਾਂ, ਸੋ ਉਸ ਤੋਂ ਬਾਅਦ ਨਹੀਂ ਹੈ, ਤਿੰਨ ਦਿਨ ਦਾ ਸੀ ਪਰਮਿਟ ਸਾਡਾ, ਸੋ ਉਸ ਤੋਂ ਲਾਭ ਉਠਾਓ। ਉਸ ਅਗਲੀ ਸੂਚਨਾ ਜੀ ਕਿ ਖਾਲਸਾ ਸਕੂਲ ਦਾ ਦਾਖਲਾ ਹਜੇ ਚੱਲ ਰਿਹਾ ਹੈਗਾ। ਉਸ ਤੋਂ ਅੱਗੇ ਸੂਚਨਾ ਹੈਗੀ ਆ ਜੀ ਕਿ ਅੱਜ ਦਾ ਪ੍ਰੋਗਰਾਮ ਦੱਸਦੇ ਹਾਂ। ਅੱਜ ਸੰਤ ਰਣਜੀਤ ਸਿੰਘ ਜੀ ਖਾਨ ਸਾਹਿਬ ਟੰਡੀਆਂ ਵਾਲਿਆਂ ਨੇ ਆ ਕੇ ਅਤੇ 6:30 ਤੋਂ ਲੈ ਕੇ 9 ਵਜੇ ਤੱਕ ਕੀਰਤਨ ਅਤੇ ਕਥਾ ਦੁਆਰਾ ਸੰਗਤਾਂ ਨਿਹਾਲ ਕਰਨਾ, ਅਤੇ ਕੱਲ੍ਹ ਦਾ ਵੀ ਸਮਾਂ ਉਹਦਾ ਨੋਟ ਕਰ ਲਓ, ਉਹ ਹੈ ਜੀ 11 ਤੋਂ ਲੈ ਕੇ 2 ਵਜੇ ਤੱਕ। ਸੰਗਰਾਂਦ ਆ ਰਹੀ ਜੀ 17 ਅਗਸਤ ਨੂੰ, ਸਿੱਖ ਹੈਰੀਟੇਜ ਨਾਈਟ ਮਨਾਈ ਜਾ ਰਹੀ ਹੈ 22 ਅਗਸਤ ਨੂੰ, ਅਰਥਕੁਏਕ ਲਈ ਸੌਕਰ ਗੇਮ ਦੇ ਵਿੱਚ ਸ਼ਾਮ ਦੇ 7:30 ਵਜੇ। ਜਨਮ ਦਿਨ ਪੰਜ ਪਿਆਰੇ ਭਾਈ ਸਾਹਿਬ ਦਇਆ ਸਿੰਘ ਜੀ ਦਾ 27 ਅਗਸਤ ਨੂੰ, 30 ਅਗਸਤ ਮਹਾਨ ਦਿਨ ਹੈ, ਉਸ ਦਿਨ ਸੰਪੂਰਨਤਾ ਦਿਵਸ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਸਤੰਬਰ ਦੀ ਗੱਲ ਕਰ ਲਈਏ, ਸਤੰਬਰ 11, 12, 13 ਨੂੰ 31 ਰਾਗ ਦਰਬਾਰ ਹੋਣ ਜਾ ਰਿਹਾ ਜੀ। ਉਸ ਦੇ ਵਿੱਚ 12 ਤਰੀਕ ਨੂੰ ਵਿੱਚ ਨੋਟ ਕਰ ਲਈਏ, 12 ਤਰੀਕ ਨੂੰ ਹੈ ਜੀ ਪਹਿਲਾ ਪ੍ਰਕਾਸ਼ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਪਹਿਲਾ ਪ੍ਰਕਾਸ਼ ਹੋ ਰਿਹਾ ਸੀ ਜਦੋਂ ਹਾਲੇ ਸੰਪੂਰਨ ਨਹੀਂ ਸੀ ਹੋਏ, 778 ਅੰਗ ਸਨ ਉਦੋਂ ਦੀ ਗੱਲ ਹੈ, ਜਦੋਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ ਚੌੜ ਕਰਕੇ ਬਾਬਾ ਬੁੱਢਾ ਜੀ ਦੇ ਸਿਰ 'ਤੇ ਸੂਪ ਲਿਜਾ ਕੇ ਅਤੇ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਕੀਤਾ ਸੀ। ਉਹ ਬਾਕੀ ਸੂਚਨਾਵਾਂ ਮੈਂ ਹੁਣ ਨਾ ਸਮਾਂ ਲਾਵਾਂ ਉਸਦੇ। ਆਓ ਆਰਤੀ ਕੀਰਤਨ ਕਰਨਗੇ ਭਾਈ ਸਾਹਿਬ ਹਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਜਥਾ ਜੀ, ਉਸਦੇ ਨਾਲ ਹੀ ਫਿਰ ਸੰਤ ਰਣਜੀਤ ਸਿੰਘ ਖਾਲਸਾ ਜੀ ਦਾ ਪ੍ਰੋਗਰਾਮ ਸ਼ੁਰੂ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: प्रवान करिए, भला चुका दिखे मैं फतेह प्रवान करिए। वाहेगुरु जी का खालसा वाहेगुरु जी की फतेह।
1: नाम खेती बीजो पाई मीत, सौदा करो गुरसेवो नीत। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੰਚਰਤੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇਵੰਡ ਕੀਰਤਨ ਕਥਾ ਸਰਵਨ ਕਰਕੇ ਸਾਹਿਬਾਨੀ ਬਖਸ਼ਾਂ ਲਈ ਪਰਮ ਸਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਰਿਸ਼ਪਾਲ ਸਿੰਘ ਜੀ ਤੁਰੰਤ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਆਰਤੀ ਕੀਰਤਨ ਅਤੇ ਬਾਕੀ ਕੀਰਤਨ ਸਰਵਨ ਕਰਵਾਇਆ ਹੈ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਪਤਾ ਹੈ ਸੰਤ ਰਣਜੀਤ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਜਥੇ ਦੇ ਨਾਲ ਆਰੰਭ ਕਰਨਾ ਹੁਣ ਕੀਰਤਨ, ਅਤੇ ਉਹਨਾਂ ਦਾ ਸਮਾਂ ਅੱਜ 9 ਵਜੇ ਤੱਕ ਹੈ। ਕੱਲ੍ਹ ਉਹਨਾਂ ਦਾ ਸਮਾਂ ਨੋਟ ਕਰ ਲਓ, 11 ਤੋਂ 2 ਹੈਗਾ ਜੀ। ਅਤੇ ਬਾਕੀ ਸੂਚਨਾ ਮੈਂ ਪਹਿਲਾਂ ਦੇ ਚੁੱਕਾ। ਦਾਸ ਪਾਰਕਿੰਗ ਦੀ ਗੱਲ ਕਰ ਲਈਏ, ਫਿਰ ਪਾਰਕਿੰਗ ਦਾ ਪਰਮਿਟ ਆਪਾਂ ਨੂੰ ਮਿਲ ਗਿਆ ਹੈਗਾ, ਕੱਲ੍ਹ ਤੱਕ ਸਿਟੀ ਨੇ ਪਰਮਿਟ ਦੇ ਦਿੱਤਾ ਗੁਰਦੁਆਰਾ ਐਵਨਿਊ ਦੇ ਨਾਲ ਨਾਲ, ਸੋ ਉੱਥੇ ਪਾਰਕ ਕਰ ਸਕਦੇ ਹੋ। ਜਿਹੜੇ ਇਸ ਵੇਲੇ ਸਰਵਨ ਕਰ ਰਹੇ ਹੋ ਐਪ ਦੇ ਉੱਤੇ, ਉਹਨਾਂ ਨੂੰ ਬੇਨਤੀ ਹੈ ਉੱਥੇ ਪਾਰਕ ਕਰ ਲਓ। ਅਤੇ ਪਰਸੋਂ ਐਤ ਸੋਮਵਾਰ ਨੂੰ ਨਹੀਂ ਹੋਏਗਾ ਫਿਰ ਉੱਥੇ ਪਾਰਕਿੰਗ, ਕਿਉਂ ਇਹਨਾਂ ਦਿਨਾਂ ਤੱਕ ਸੀ ਜਿਹੜਾ ਕੱਲ੍ਹ ਬੀਤ ਗਿਆ ਦਿਨ 7 ਤਰੀਕ, ਅੱਜ 8 ਅਤੇ ਕੱਲ੍ਹ 9, ਤਿੰਨਾਂ ਦਿਨਾਂ ਦਾ ਮਿਲਿਆ ਸੀ ਪਾਰਕ। ਆਓ ਹੁਣ ਆਪਾਂ ਕੀਰਤਨ ਸਰਵਨ ਕਰੀਏ ਜੀ। ਇਕਾਗਰਤਾ ਬਖਸ਼ਦੇ ਹੋਏ ਸਾਰਿਆਂ ਨੂੰ ਬੇਨਤੀ ਹੈ, ਜਿੰਨੇ ਵੀ ਪ੍ਰਬੰਧਕ ਹੈਗੇ ਜਾਂ ਅਸੀਂ ਇੱਥੇ ਹੈਲਪ ਕਰ ਰਹੇ ਸਿਰਫ ਸਾਊਂਡ ਸਿਸਟਮ ਵਾਲਿਆਂ, ਸਾਰਿਆਂ ਨੂੰ ਬੇਨਤੀ ਇਕਾਗਰਤਾ ਬਖਸ਼ਿਓ ਜੀ, ਤਾਂ ਕਿ ਆਪਾਂ ਸਮਾਂ ਵੇਸਟ ਨਾ ਕਰੀਏ ਜੀ। ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਸ਼ੁਰੂ ਕਰ ਦਈਏ ਫਟਾਫਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇੰਨੀ ਸੇਵਾ ਪ੍ਰਵਾਨ ਕਰਨੀ। ਹੁਣ ਮੇਰੇ ਬਹੁਤ ਹੀ ਅਜ਼ੀਜ਼ ਵੀਰ ਭਾਈ ਅੰਗਰੇਜ਼ ਸਿੰਘ ਜੀ ਆਪ ਜੀ ਨੂੰ ਸ਼ਬਦ ਨਾਲ ਨਿਹਾਲ ਕਰਨ ਲਈ ਆਓ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ, ਸੰਗਤ ਬਖਸ਼ਣੀ ਹੋ ਗਿਆ, ਸਤਿਗੁਰੂ ਜੀ ਬਖਸ਼ਣੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਅਮ ਸਾਰੇ ਭਿਖਾਰੀ ਜੀਓ ਮੈਂ ਕਿਆ ਮੰਗੋ ਕਿਸ ਚਿਰ ਨਾ ਰਹਾਈ ਔਰ ਦੀਜਾ ਨਾਮ ਪਿਆਰੀ ਜੀਓ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਿੱਤਰ ਤੇ ਰਾਹ ਦਰਬਾਰ ਦੀਆਂ ਹਾਜ਼ਰ ਭਰ ਕੇ ਬਖਸ਼ਾਂ ਲਾਰੀ ਪਰਮ ਸਤਿਕਾਰ ਜੀਓ ਸਾਧਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਮੁਖ ਪਿਆਰੇ ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਬੜੇ ਰਸਮੀ ਨੇ ਕੀਰਤਨ ਸਾਹਿਬ ਨੂੰ ਕਹਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਸਾਡੇ ਪਾਸ ਸੰਤ ਰਣਜੀਤ ਸਿੰਘ ਜੀ ਖਾਲਸਾ ਟੰਡੀਆਂ ਵਾਲੇ ਆਏ ਨੇ, ਸੋ ਉਹਨਾਂ ਨੇ ਹੁਣ 9 ਵਜੇ ਤੱਕ ਲਾਹੀ ਬਾਣੀ ਦੇ ਕੀਰਤਨ ਅਤੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਾ ਹੈ। ਇੱਕ ਵਾਰੀ ਫਿਰ ਦੱਸ ਦਵਾਂ ਆਪ ਜੀ ਨੂੰ ਕਿ ਉਹਨਾਂ ਦੀ ਸਿੱਖੀ ਵਾਸਤੇ ਬਹੁਤ ਉਹਨਾਂ ਦੀ ਸੇਵਾ ਹੈਗੀ ਹੈ ਅਤੇ ਵੱਖ ਵੱਖ ਥਾਵਾਂ 'ਤੇ ਜਾ ਕੇ ਗੁਰਬਾਣੀ ਦਾ ਪ੍ਰਚਾਰ, ਸਿੱਖੀ ਦਾ ਪ੍ਰਚਾਰ ਕਰਦੇ ਨੇ ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਕਰਦੇ ਨੇ ਪੰਥ ਵਾਸਤੇ। ਸੋ ਅਸੀਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ। ਆਓ ਹੁਣ ਉਹਨਾਂ ਦਾ ਕੀਰਤਨ, ਅੱਜ ਦਾ ਸਮਾਂ 9 ਵਜੇ ਤੱਕ, ਕੱਲ੍ਹ ਦਾ ਸਮਾਂ ਨੋਟ ਕਰ ਲਓ 11 ਤੋਂ ਲੈ ਕੇ 2 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਪ ਕੋ ਹਰ ਰੰਗ ਲਗੋ ਇਸ ਜੁਗ ਮੈਂ।

ਭਲੋ ਭਲੋ ਰੇ ਕੀਰਤਨੀਆ, ਜਿਹੜਾ ਕੀਰਤੀ ਕਰਦਾ ਵਾਹਿਗੁਰੂ ਦੀ, ਜਿਵੇਂ ਗਾਇਆ ਜਾਵੇ ਗਾਣਾ ਚਾਹੀਦਾ। ਆਲੇ ਦੁਆਲੇ ਵੱਲ ਵੇਖੋ, ਨਾਲ ਵਾਲਿਆਂ ਨਾਲ ਸੁਰ ਮਿਲਾਓ, ਇਕੱਲੇ ਹੀ ਆਪਣੇ ਹਿਸਾਬ ਨਾਲ ਨਹੀਂ, ਕੋਸ਼ਿਸ਼ ਕਰਕੇ ਪਿਆਰ ਨਾਲ ਸਾਰੇ ਗਾਈਏ, ਕੋਈ ਰਸਨਾ ਵਾਂਝੀ ਨਾ ਰਵੇ। ਵਾਹਿਗੁਰੂ ਜੀ, ਤੇਰਾ ਰੰਗ, ਤੇਰਾ ਪਿਆਰ ਦਾ ਰੰਗ, ਤੇਰੇ ਨਾਮ ਦਾ ਰੰਗ ਬੜਾ ਸੋਹਣਾ ਰੰਗ ਹੈ। ਜਿਸ ਵਿੱਚ ਮੇਰਾ ਸਰੀਰ ਰੂਪੀ ਚੋਲਾ, ਮੇਰਾ ਮਨ ਰੂਪੀ ਚੋਲਾ ਭਿੱਜ ਗਿਆ ਹੈ, ਭਿੱਜ ਰਿਹਾ ਹੈ, ਭਿੱਜ ਜਾਵੇਗਾ। ਇਸ ਪਿਆਰ ਵਿੱਚ ਪਾਉਣਾ ਹੈ ਫੀਲ ਨਾਲ, ਫੀਲ ਨਹੀਂ ਮਰਨ ਦੇਣੀ। ਆਲੇ ਦੁਆਲੇ ਨਹੀਂ ਵੇਖਣਾ ਕੌਣ ਆਇਆ ਕੌਣ ਗਿਆ, ਮਨ ਜੋੜ ਕੇ ਬਹਿਣਾ, ਹਿੱਲਣਾ ਨਹੀਂ। ਕੁਝ ਸੱਜਣ ਤੇ ਇਹ ਵੀ ਕੋਸ਼ਿਸ਼ ਕਰਿਓ ਵੀ ਹੱਥ ਪੈਰ ਵੀ ਨਾ ਹਿੱਲੇ, ਗੋਡਾ ਮੋਢਾ ਉਂਗਲ ਕੁਛ ਨਾ ਹਿੱਲੇ, ਪੱਥਰ ਦੀ ਮੂਰਤੀ ਬਣ ਕੇ ਬੈਠੋ। ਜਿੰਨਾ ਸਰੀਰ ਇੱਕ ਰਸ ਬਿਠਾਓਗੇ ਉਨਾ ਹੀ ਆਨੰਦ ਬਣਦਾ। ਦੂਸਰਾ, ਅਕੜਾ ਕੇ ਨਹੀਂ ਬਹਿਣਾ, ਸਰੀਰ ਢਿੱਲਾ ਛੱਡ ਕੇ ਬਸ ਬੈਕ ਸਿੱਧੀ ਰੱਖ ਕੇ ਬੈਠਣਾ, ਤੇ ਕੋਸ਼ਿਸ਼ ਕਰਿਓ ਹਿੱਲੀਏ ਹੀ ਨਾ, ਬਿਲਕੁਲ ਅੱਖਾਂ ਵੀ ਬੰਦ ਰਹਿਣ, ਕੋਸ਼ਿਸ਼ ਕਰੀਏ। ਇੱਥੋਂ ਇਹ ਪਤਾ ਲੱਗੇਗਾ ਸਾਡਾ ਸਾਡੇ ਤੇ ਕਿੰਨਾ ਕੁ ਕਾਬੂ ਹੈ। ਮੰਨ ਲਓ, ਹੁਣ ਆਪਣੇ ਮਨ ਨੂੰ ਕਹੋ ਵੀ ਮਨਾ, 15-20 ਮਿੰਟ ਅੱਖਾਂ ਬੰਦ ਕਰਕੇ ਬਿਨਾਂ ਹਿੱਲੇ ਬਹਿਣਾ ਹੈ। ਸਾਡਾ ਸਾਰਿਆਂ ਦਾ ਰੌਲਾ ਇਹ ਹੈ, ਸਾਡੇ ਬੱਚੇ ਆਖੇ ਨਹੀਂ ਲੱਗਦੇ, ਸਾਡਾ ਫਲਾਣਾ ਆਖੇ ਨਹੀਂ ਲੱਗਦਾ, ਸਾਡਾ ਫਲਾਣਾ ਆਖੇ ਨਹੀਂ ਲੱਗਦਾ। ਬਾਕੀਆਂ ਦੀ ਗੱਲ ਬਾਅਦ 'ਚ ਕਰਾਂਗੇ, ਵੇਖਦੇ ਹਾਂ ਮਨ ਕਿੰਨਾ ਚਿਰ ਆਖੇ ਲੱਗਦਾ। ਆਪਾਂ ਇਹਨੂੰ ਆਖਿਆ ਹੈ ਕਿ 15 ਮਿੰਟ ਅੱਖਾਂ ਬੰਦ ਕਰਕੇ ਬੈਠ, ਪਰ ਮਨ ਆਖੇ ਲੱਗਦਾ ਕਿ ਨਹੀਂ ਲੱਗਦਾ ਇਹਦਾ ਪਤਾ ਤਾਂ ਕਰ ਲਈਏ। ਆਪਣਾ ਆਪ ਸਾਡਾ ਨਹੀਂ ਸੁਣਦਾ, ਅਸੀਂ ਦੁਨੀਆਂ 'ਤੇ ਕੰਟਰੋਲ ਕਰਦੇ ਹਾਂ। ਅਤੇ ਗੁਰੂ ਜੀ ਕਹਿੰਦੇ ਹੈ, ਮਨ ਜੀਤੇ ਜਗ ਜੀਤ। ਜਿਨ੍ਹਾਂ ਨੇ ਮਨ ਜਿੱਤ ਲਿਆ ਉਹਨਾਂ ਨੇ ਜਗ ਜਿੱਤ ਲਿਆ। ਸਾਡਾ ਮਨ ਹੀ ਸਾਡਾ ਜਗਤ ਹੈ ਨਾ, ਸੰਸਾਰ ਸਾਡਾ ਸਾਡੇ ਅੰਦਰ ਹੀ, ਇਹਨੂੰ ਕਾਬੂ ਕਰ ਲਓ, ਸਾਰੀ ਦੁਨੀਆ ਹੀ ਕਾਬੂ ਹੈ। ਸਾਡੀ ਦੁਨੀਆ ਹੀ ਸਾਡਾ ਅੰਦਰ ਹੈ, ਜੋ ਬਾਹਰ ਵੇਖਦੇ ਹਾਂ ਉਹਨੂੰ ਫੀਲ ਅਸੀਂ ਆਪਣੇ ਅੰਦਰ ਹੀ ਕਰਦੇ ਹਾਂ। ਇਸ ਕਰਕੇ ਵੇਖੀਏ ਕਿੰਨਾ ਚਿਰ ਸਾਡਾ ਮਨ ਟਿਕਦਾ ਹੈ, ਕਿੰਨਾ ਚਿਰ ਅਸੀਂ ਬਿਨਾਂ ਹਿੱਲੇ ਬਹਿ ਸਕਦੇ। ਜੇ ਮਾੜਾ ਮੋਟਾ ਹਿੱਲ ਗਿਆ ਫਿਰ ਅੱਖਾਂ ਬੰਦ ਕਰ ਲਿਓ, ਫਿਰ ਚੌਂਕੜਾ ਲਾ ਲਿਓ, ਫਿਰ ਇੱਕ ਰਸ ਬੈਠਣ ਦੀ ਕੋਸ਼ਿਸ਼ ਕਰੋ। ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ,

ਸੰਗਣਾ ਨਹੀਂ। ਵਾਹਿਗੁਰੂ ਇੱਕ ਰਾਸੀ।

ਆਪਣੇ ਆਪ ਨੂੰ ਹਿੱਲਣ ਨਾ ਦਿਓ, ਮਨ ਨੂੰ ਟਿਕਾਓ, ਬਿਲਕੁਲ ਸਾਹਮਣੇ ਪਾਤਸ਼ਾਹ ਨੂੰ ਲਿਆਓ ਤੇ ਫਿਰ ਬੋਲੋ।

कहे कहे कहे आहा आहे एक रस आहे

0: ਇੱਕ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਬਹੁਤ ਪਿਆਰ ਨਾਲ ਦੂਰੋਂ ਨੇੜਿਓਂ ਚੱਲ ਕੇ ਸਤਿਗੁਰ ਦੇ ਦਰਬਾਰ ਵਿੱਚ ਆਪਾਂ ਸਾਰੇ ਹਾਜ਼ਰੀਆਂ ਭਰ ਰਹੇ ਹਾਂ। ਸੰਗਤ ਜੀ ਸਭ ਨੂੰ ਬੇਨਤੀ ਹੈ ਵੀ ਟਿਕਾ ਬਣਾ ਕੇ ਆਪਾਂ ਸਾਰਿਆਂ ਨੇ ਬੈਠਣਾ ਹੈ। ਜਿੰਨਾ ਕੁ ਸਮਾਂ ਹੈ ਮਨ ਬਿਰਤੀ ਇਕਾਗਰ ਕਰਕੇ ਸੰਗਤ ਵਿੱਚ ਇਹਨਾਂ ਦਾ ਮਾਹੌਲ ਬਣ ਜਾਂਦਾ ਹੈ। ਸਤਿਗੁਰੂ ਜੀ ਦੇ ਪ੍ਰਕਾਸ਼ ਹੋਣ ਕਰਕੇ ਸਾਰੀ ਸੰਗਤ ਦੇ ਨਾਲ ਬੋਲਣ ਕਰਕੇ ਇੱਥੇ ਇੱਦਾਂ ਦਾ ਮਾਹੌਲ ਬਣ ਜਾਂਦਾ ਕਿ ਬਹੁਤ ਸੱਜਣ ਆਪਣੀ ਜ਼ਿੰਦਗੀ ਵਿੱਚੋਂ ਨਸ਼ੇ ਕੱਢ ਦਿੰਦੇ, ਸ਼ਰਾਬਾਂ ਕੱਢ ਦਿੰਦੇ ਨੇ, ਘਰਾਂ ਵਿੱਚ ਬਦਲਾਵ ਹੋ ਜਾਂਦਾ ਹੈ। ਮਾਹੌਲ ਦਾ ਅਸਰ ਬੜਾ ਵੱਡਾ ਹੈ ਅਤੇ ਮਾਹੌਲ ਉਦੋਂ ਬਣਦਾ ਜਦੋਂ ਤੁਸੀਂ ਅਸੀਂ ਸਾਰੇ ਰਲ ਕੇ ਗਾਈਏ, ਸੁਣੀਏ, ਸਮਝੀਏ, ਇੱਕ ਮਾਹੌਲ ਬਣੇ। ਅਤੇ ਇਸ ਲਈ ਬੜੀ ਇਕਾਗਰਤਾ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਮੇਲਾ ਨਹੀਂ ਹੁੰਦਾ, ਇਹ ਜੋੜ ਮੇਲਾ ਹੁੰਦਾ। ਇੱਥੇ ਸੰਗਤਾਂ ਜੁੜ ਜਾਂਦੀਆਂ, ਮਨ ਜੁੜ ਜਾਂਦੇ ਨੇ। ਜਦੋਂ ਮਨ ਜੁੜਦਾ ਹੈ ਫਿਰ ਸਰੀਰ ਵੀ ਹੌਲੀ ਹੌਲੀ ਜੁੜਦਾ ਹੈ। ਮਨ ਸ਼ੁੱਧ ਹੁੰਦਾ ਹੈ, ਪਹਿਲਾਂ ਵਿਚਾਰ ਸ਼ੁੱਧ ਹੁੰਦੇ ਨੇ, ਫਿਰ ਕਰਮ ਸ਼ੁੱਧ ਹੁੰਦੇ ਨੇ। ਜਦੋਂ ਕਰਮ ਸ਼ੁੱਧ ਹੁੰਦੇ ਨੇ ਫਿਰ ਲੇਖ ਵੀ ਸਿੱਧੇ ਹੋ ਜਾਂਦੇ ਨੇ, ਸ਼ੁੱਧ ਹੋ ਜਾਂਦੇ ਨੇ। ਪਹਿਲਾਂ ਖਿਆਲ ਹੀ ਸ਼ੁੱਧ ਹੋਣੇ ਨੇ ਅਤੇ ਸੰਗਤ ਵਿੱਚ ਆ ਕੇ ਵਿਚਾਰ ਬਦਲ ਜਾਂਦੇ ਨੇ। ਇਸ ਕਰਕੇ ਇਹ ਮਾਹੌਲ ਬਣਾਉਣਾ ਚਾਹੀਦਾ, ਸਾਨੂੰ ਟਿਕਾ ਰੱਖਣਾ ਚਾਹੀਦਾ। ਹੁਣ ਆਪ ਸਾਰਿਆਂ ਨੂੰ ਬੇਨਤੀ ਹੈ, ਔਖੇ ਸੌਖੇ ਜਿਹੜੇ 45 ਕੁ ਮਿੰਟ ਆਪਣੇ ਕੋਲ ਹਨ, ਆਪਾਂ ਮਨ ਜੋੜ ਕੇ ਬਹਿਣਾ। ਇੱਕ ਘੰਟੇ ਤੋਂ ਵੱਧ ਆਪਾਂ ਰਲ ਕੇ ਕੀਰਤਨ ਕੀਤਾ, ਸੱਚੀ ਮਨ ਬੜਾ ਜੁੜਦਾ ਹੈ। ਮੇਰਾ ਤੇ ਹਟਣ ਨੂੰ ਦਿਲ ਨਹੀਂ ਕਰਦਾ, ਸੱਚੀ ਹੋਈ ਹੈ, ਕਰਨਾ ਪੈਂਦਾ। ਨਹੀਂ ਤੇ ਮੈਨੂੰ ਕਹਿਣਗੇ ਵੀ ਇਹਨਾਂ ਨੇ ਤੇ ਕੋਈ ਗੱਲ ਸੁਣਾਈ ਨਹੀਂ, ਵਾਹਿਗੁਰੂ ਵਾਹਿਗੁਰੂ ਹੀ ਕਰੀ ਗਏ। ਪਰ ਮਨ ਕਰਦਾ ਹੁੰਦਾ ਕਿ ਇਹੀ ਕਰੀ ਜਾਈਏ, ਬੋਲਣਾ ਪੈਂਦਾ ਹੈ, ਬੋਲਣ ਨੂੰ ਦਿਲ ਨਹੀਂ ਕਰਦਾ, ਮਨ ਨਹੀਂ ਕਰਦਾ ਬੋਲਣ ਨੂੰ, ਬੋਲਣਾ ਪੈਂਦਾ। ਨਹੀਂ ਤੇ ਮੇਰੇ ਵੱਸ ਹੋਵੇ ਮੈਂ ਤੇ ਘੰਟਾ, ਡੇਢ ਘੰਟਾ, ਦੋ ਘੰਟੇ ਇਹੋ ਹੀ ਕਰਦਾ ਰਹਾਂ। ਮੈਂ ਰਾਤ ਬੜੀ ਸਿਹਤ ਮੇਰੀ ਢਿੱਲੀ ਸੀ, 7 ਦਿਨ ਤੋਂ ਢਿੱਲੀ ਸੀ, ਇੱਕ ਹਫ਼ਤਾ ਮੈਂ ਪੂਰਾ ਕਾਫੀ ਸਰੀਰਕ ਦੁੱਖ ਭੋਗ ਗਿਆ, ਤੰਗ ਰਿਹਾ ਬੜਾ। ਪਰ ਰਾਤ ਮੈਂ 1.25 ਘੰਟਾ ਤੁਹਾਡੀ ਕਿਰਪਾ ਨਾਲ ਆਪਾਂ ਸਾਰਿਆਂ ਨੇ ਕੀਰਤਨ ਕੀਤਾ ਅਤੇ ਮੈਂ ਆਪਣੀ ਸੁਰਤ ਵਿੱਚ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੂੰ ਲਿਆਂਦਾ, ਮੁੜ ਮੁੜ ਲਿਆਂਦਾ, ਮੁੜ ਮੁੜ ਉਹਨਾਂ ਦਾ ਨਾਂ ਲਿਆ, ਨਾਂ ਲਿਆ, ਨਾਂ ਲਿਆ। ਸੱਚੀ ਮੈਂ ਕਹਿ ਰਿਹਾ, ਪਤਾ ਨਹੀਂ ਉਹ ਕਿਹੜਾ ਇੱਕ ਸੈਕਿੰਡ ਆਇਆ ਹੋਣਾ ਹੈ ਘੰਟੇ 'ਚ, 1.25 ਘੰਟੇ 'ਚ ਕਿਹੜਾ ਉਹ 1-2 ਸੈਕਿੰਡ ਆਏ, 1-2 ਪਲ ਆਏ, ਜਦੋਂ ਪਾਤਸ਼ਾਹ ਸੱਚੀ ਮੁੱਚੀ ਉਹਨਾਂ ਵਿੱਚ ਮਨ ਟਿਕ ਗਿਆ। ਜਿਸ ਡਿੱਠੇ ਉਹ ਜਿਹੜਾ ਜਿਸ ਡਿੱਠੇ 1 ਸੈਕਿੰਡ ਦਾ ਹੋਇਆ ਕਿ 1.5 ਸੈਕਿੰਡ ਦਾ ਹੋਇਆ ਮੈਨੂੰ ਨਹੀਂ ਪਤਾ, ਇੰਨਾ ਰਸ ਬਣਿਆ ਸਭ ਦੁੱਖ ਜਾਏ। ਜਦੋਂ ਮੈਂ ਸਵੇਰੇ ਅੱਜ ਉੱਠਿਆ ਮੈਂ ਕਿਹਾ ਲਓ ਜੀ, ਉਹ ਜਿਹੜਾ 7 ਦਿਨਾਂ ਦਾ ਗ੍ਰਹਿ ਸੀ ਨਾ ਸਾਰਾ ਹੀ ਲੈ ਗਿਆ, ਸਤਿਗੁਰੂ ਨੇ ਕਿਰਪਾ ਹੀ ਕਰਤੀ। ਮੈਨੂੰ ਕਹਿੰਦੇ ਅੱਜ ਕਿਵੇਂ ਆਇਆ, ਮੈਂ ਕਿਹਾ ਗੁਰੂ ਹਰਿਕ੍ਰਿਸ਼ਨ ਜੀ ਨੇ ਮਿਹਰ ਕਰਤੀ। ਮੈਂ ਜਿੰਨਾ ਕੁ ਰਹਿ ਗਿਆ ਉਹ ਮੇਰੇ ਕਰਮ ਨੇ, ਕੋਈ ਮੇਰੀ 'ਚ ਕਮੀ ਹੈ, ਮੇਰੇ 'ਚ ਜੁੜਨ ਵਿੱਚ ਘਾਟ ਹੋ ਸਕਦੀ ਹੈ, ਮੇਰੇ ਹਰਿਕ੍ਰਿਸ਼ਨ ਧਿਆਉਣ ਵਿੱਚ ਕਮੀ ਹੋ ਸਕਦੀ ਹੈ, ਪਰ ਸੱਚ ਇਹ ਹੈ ਸ਼੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਰਿੱਠੇ
1: ਸਭ ਦੁੱਖ ਜਾਏ।
0: ਮੇਰਾ ਭਰੋਸਾ ਬੱਝਣਾ ਚਾਹੀਦਾ ਹੈ। ਅੱਧਾ ਕੰਮ ਤਾਂ ਉੱਥੇ ਹੀ ਹੋ ਜਾਂਦਾ ਜਦੋਂ ਅਸੀਂ ਵਿਸ਼ਵਾਸ ਕਰ ਲਈਏ ਮੈਂ ਠੀਕ ਹਾਂ, ਜਾਂ ਤੇ ਇਹ ਕਹਿ ਲਓ ਇਹ ਸੈਲਫ ਕੌਨਫੀਡੈਂਸ ਹੈ। ਇਹਨੂੰ ਕਹਿੰਦੇ ਨੇ ਸੈਲਫ ਕੌਨਫੀਡੈਂਸ, ਆਪਣੇ ਪੈਰਾਂ ਤੇ ਖੜੇ ਹੋਣਾ। ਮੈਂ ਠੀਕ ਹੋ ਜਾਣਾ ਹੈ, ਮੈਂ ਆਪਣੇ ਆਪ ਨੂੰ ਠੀਕ ਕਰ ਲੈਣਾ ਹੈ, ਮੈਂ ਠੀਕ ਹੋ ਗਿਆ, ਇਹ ਹੈ ਕੌਨਫੀਡੈਂਸ। ਇੱਕ ਇਹ ਥੋੜ੍ਹਾ ਜਿਹਾ ਘੁੰਮ ਕੇ ਆਉਣਾ ਹੈ, ਇਹ ਵੀ ਕੌਨਫੀਡੈਂਸ ਹੈ। ਮੇਰਾ ਮੇਰੇ ਤੇ ਵਿਸ਼ਵਾਸ ਹੈ ਮੈਂ ਠੀਕ ਹਾਂ, ਮੇਰਾ ਤੇਰੇ ਤੇ ਵਿਸ਼ਵਾਸ ਹੈ ਮੈਨੂੰ ਤੂੰ ਠੀਕ ਕਰ ਦੇਣਾ, ਇਹ ਵੀ ਮੇਰਾ ਹੀ ਵਿਸ਼ਵਾਸ ਹੈ ਕਿ ਮੈਨੂੰ ਤੂੰ ਠੀਕ ਕਰ ਦੇਣਾ। ਆਤਮ ਵਿਸ਼ਵਾਸ ਦੇ ਦੋ ਰੂਪ ਹਨ, ਇੱਕ ਸਿੱਧਾ, ਇੱਕ ਘੁੰਮ ਕੇ ਆਉਂਦਾ ਹੈ, ਇੱਕ ਰਿਫਲੈਕਟ ਹੁੰਦਾ ਹੈ। ਇੱਕ ਸਿੱਧਾ ਹੈ, ਮੈਂ ਠੀਕ ਹੋ ਜਾਣਾ ਹੈ, ਇੱਕ ਤੇ ਇਹ ਹੈ, ਇੱਕ ਇਹ ਹੈ ਤੁਸੀਂ ਮੈਨੂੰ ਠੀਕ ਕਰ ਦੇਣਾ। ਇਹ ਪ੍ਰੇਮ ਮਾਰਗ ਹੈ, ਮੈਂ ਠੀਕ ਹੋਣਾ ਇਹ ਗਿਆਨ ਮਾਰਗ ਹੈ, ਤੂੰ ਕਰਨਾ ਇਹ ਪ੍ਰੇਮ ਮਾਰਗ ਹੈ। ਇਹ ਦੋ ਹੀ ਮਾਰਗ ਨੇ, ਗਿਆਨ ਦਾ ਤੇ ਪ੍ਰੇਮ ਦਾ। ਤੇ ਗਿਆਨ ਮਾਰਗ ਨਾਲੋਂ ਪ੍ਰੇਮ ਮਾਰਗ ਸੁਖਾਲਾ ਹੈ, ਸੌਖਾ ਹੈ, ਤੇਰੀ ਕਿਰਪਾ ਨਾਲ, ਤਵੈ ਪ੍ਰਸਾਦ ਤੇਰੀ ਕਿਰਪਾ ਨਾਲ। ਸੋ ਇਸ ਕਰਕੇ ਆਪਾਂ ਜਿਹੜੇ ਆ ਮਿੰਟ ਨੇ ਟਕਾ ਬਣਾ ਕੇ ਪਿਆਰ ਨਾਲ ਕੁਝ ਮਿੰਟ, ਕੁਝ ਸੈਕਿੰਡ ਹਾਜ਼ਰੀ ਭਰੀਏ। ਗੁਰਮੁਖੋ, ਮਨ ਜੁੜਿਆ ਰਵੇ ਇਹਦੀ ਬੜੀ ਲੋੜ ਹੈ। ਇਹਨਾਂ ਦੇਸ਼ਾਂ ਵਿੱਚ ਵਿਚਰਦਿਆਂ ਨੂੰ ਤਕਰੀਬਨ ਪਿਛਲੇ 20 ਸਾਲ ਦੇ ਕਰੀਬ ਹੋ ਗਿਆ ਆਉਂਦਿਆਂ ਵਿਦੇਸ਼ਾਂ 'ਚ। 21 ਸਾਲ ਦਾ ਟਾਈਮ ਨਿਕਲ ਗਿਆ, ਤੁਸੀਂ ਇੱਥੇ ਰਹਿੰਦੇ ਹੋ, ਮੈਂ ਇਹਨਾਂ ਦੇਸ਼ਾਂ ਵਿੱਚ ਆਉਂਦਾ ਰਹਿੰਦਾ ਹਾਂ, ਕਈਆਂ ਘਰਾਂ ਵਿੱਚ ਆਈਦਾ, ਮਿਲੀਦਾ, ਗੱਲਬਾਤ ਕਰਦੇ ਰਹੀਦਾ ਹੈ, ਅਤੇ ਕਾਫੀ ਕੁਝ ਸਮਝ ਆਇਆ ਹੈ। ਸਭ ਤੋਂ ਵੱਡੀ ਗੱਲ ਹੈ ਪੀਸ ਆਫ ਮਾਈਂਡ, ਜਿਹੜੀ ਇੱਥੇ ਆ ਕੇ ਬਹੁਤਿਆਂ ਦੀ ਗਵਾਚ ਜਾਂਦੀ ਹੈ। ਮਨ ਭੱਜਣਾ ਇੰਨਾ ਸ਼ੁਰੂ ਕਰ ਦਿੰਦਾ ਕਿ ਮੁੜ ਕੇ ਰੁਕਦਾ ਹੀ ਨਹੀਂ, ਟਿਕਦਾ ਹੀ ਨਹੀਂ। ਅਤੇ ਸੰਗਤ ਵਿੱਚ ਆ ਕੇ ਮਨ ਹੌਲੀ ਹੌਲੀ ਜੁੜਦਾ। ਰਾਤ ਵੀ ਆਪਾਂ ਗੱਲ ਕੀਤੀ ਸੀ, ਘੰਟਾ ਸਾਨੂੰ ਭੁੱਲ ਗਿਆ ਸਾਰਾ ਕੁਛ। ਮੈਂ ਹੁਣ ਤੁਹਾਨੂੰ ਹੀ ਪੁੱਛਦਾ, ਮੈਂ ਰਾਤ ਵੀ ਪੁੱਛਿਆ ਸੀ, ਆਹ ਜਿਹੜਾ ਘੰਟਾ ਲੰਘਿਆ ਪਿੱਛੇ, ਕੋਈ ਦੁੱਖ ਤਕਲੀਫਾਂ ਯਾਦ ਆਈਆਂ ਗੁਰਮੁਖ? ਨਹੀਂ ਆਈਆਂ। ਕਈਆਂ ਦੀਆਂ ਤਾਂ ਲੱਤਾਂ ਲੁੱਤਾਂ ਦੁੱਖਦੀਆਂ, ਉਹ ਵੀ ਨਹੀਂ ਦੁੱਖਦਾਈਆਂ ਦਾ ਪਤਾ ਲੱਗਦਾ।

ਕੇ ਪਾਸ ਇਹਨੂੰ ਵੇਚ ਹੀ ਦਿੰਦੇ ਆ, ਇਹਨੂੰ ਮਗਰੋਂ ਲਾਓ ਦੇ ਦਿਓ ਇਸ ਸੇਵਕ ਕੇ ਕਾਰਜ ਰਾਸ, ਜਿਹੜਾ ਤੰਗ ਕਰਦਾ ਹੈ, ਤੰਗ ਨੈਗੇਟਿਵਿਟੀ ਕਰਦੀ ਹੈ ਗੁਰਮੁਖੋ, ਬੰਦੇ ਨੂੰ ਵਿਚਾਰ ਨਹੀਂ ਤੰਗ ਕਰਦੇ, ਨੈਗੇਟਿਵ ਵਿਚਾਰ ਤੰਗ ਕਰਦੇ ਨੇ। ਨਿਰਾਸ਼ਾਵਾਦੀ ਜਿਹੜਾ ਬੰਦਾ ਹੁੰਦਾ ਹੈ ਉਹ ਆਪਣੇ ਵਿਚਾਰਾਂ ਤੋਂ ਦੁਖੀ ਹੋ ਜਾਂਦਾ ਤੇ ਸੰਗਤ ਵਿੱਚ ਆ ਕੇ ਵਿਚਾਰ ਬਦਲ ਜਾਂਦੇ ਆ, ਮਾੜਾ ਮਨ ਦੇ ਦਿੱਤਾ ਤੇ ਚੰਗਾ ਮਨ ਲੈ ਲਿਆ। ਵੇਖੋ ਆਪਾਂ ਇੱਥੇ ਭੇਟਾ ਦਿੱਤੀ, ਡਾਲਰ ਦੋ ਡਾਲਰ ਪੰਜ ਡਾਲਰ ਮੱਥਾ ਟੇਕਤਾ ਦੇ ਦਿੱਤੇ, ਇਹ ਦੇ ਦਿੱਤਾ ਤੇ ਜਿਹੜਾ ਫਿਜੀਕਲ ਅਸੀਂ ਬਾਹਰ ਦਿੱਤਾ, ਅਸੀਂ ਡਾਲਰ ਦਿੱਤੇ ਹੈ ਤੇ ਹੱਥਾਂ ਦੇ ਉੱਤੇ ਇੱਦਾਂ ਦੋਵੇਂ ਹੱਥ ਕਰਕੇ ਲਿਆ, ਕੀ ਹੈ ਭਲਾ? ਪ੍ਰਸ਼ਾਦ, ਡਾਲਰ ਦੇ ਦਿੱਤੇ ਪ੍ਰਸ਼ਾਦ ਲੈ ਲਿਆ। ਇਸੇ ਤਰ੍ਹਾਂ ਅਸੀਂ ਅੰਦਰੋਂ ਆਪਣੇ ਮਨ ਆਪਣੇ ਭੈੜੇ ਵਿਚਾਰ ਦੇਣੇ ਨੇ ਤੇ ਗੁਰੂ ਜੀ ਦੇ ਚੰਗੇ ਵਿਚਾਰ ਅਸੀਂ ਲੈਣੇ ਨੇ, ਚੰਗੇ ਚੰਗੇ ਵਿਚਾਰ ਸੁਣ ਸੁਣ ਕੇ ਆਪਣੇ ਜੀਵਨ ਵਿੱਚ ਲਿਆਉਣੇ ਨੇ, ਫਿਰ ਜੀਵਨ ਸੋਹਣਾ ਬਣ ਜਾਂਦਾ ਹੈ। ਜਿਹੜਾ ਸਤਿਗੁਰ ਦੇ ਦਰ ਘਰ ਦਾ ਪ੍ਰੇਮੀ ਬਣ ਜਾਂਦਾ ਹੈ, ਸਤਿਗੁਰ ਦੇ ਦਰ ਘਰ ਨਾਲ ਜੁੜ ਜਾਂਦਾ ਹੈ, ਉਹਦੀ ਜ਼ਿੰਦਗੀ ਵਿੱਚ ਰਸ ਆ ਜਾਂਦਾ ਹੈ, ਉਹਦੀ ਜ਼ਿੰਦਗੀ ਵਿੱਚ ਆਨੰਦ ਆ ਜਾਂਦਾ ਹੈ, ਮਨ ਪ੍ਰੇਮ ਵਿੱਚ ਭਰਿਆ ਰਹਿੰਦਾ। ਪ੍ਰੇਮੀ ਨੇ ਨਾ ਜਿਹੜੇ ਗੁਰਮੁਖੋ ਯਾਦ ਰੱਖਿਓ, ਉਹ ਤੇ ਉੱਡੇ ਹੀ ਫਿਰਦੇ ਹੁੰਦੇ। ਜਿਹੜਾ ਗੁਰੂ ਜੀ ਨਾਲ ਪਿਆਰ ਕਰਨ ਵਾਲਾ ਬੰਦਾ ਸਾਡੇ 'ਚ, ਉਹ ਤੇ ਖੁਸ਼ ਰਹੇਗਾ ਹਮੇਸ਼ਾ, ਉਹਨੂੰ ਸਵਾਦ ਉਹਦਾ ਪ੍ਰੇਮ ਦਿੰਦਾ ਹੈ। ਜਿਵੇਂ ਆਪਾਂ ਸ਼ੁਰੂ ਵਿੱਚ ਗੱਲ ਕੀਤੀ ਹੈ ਕਿ ਮਨ ਜਿੱਤਣਾ ਹੈ, ਕਿਉਂਕਿ ਸਾਰਾ ਮਸਲਾ ਤੇ ਮਨ ਦਾ ਹੈ। ਬਾਹਰ ਜੋ ਸਾਨੂੰ ਜੋ ਦਿਸਦਾ ਹੈ ਉਹਨੂੰ ਮਹਿਸੂਸ ਤੇ ਅਸੀਂ ਆਪਣੇ ਅੰਦਰ ਹੀ ਕਰਨਾ ਹੈ ਨਾ ਗੁਰਮੁਖੋ। ਇੱਧਰ ਧਿਆਨ ਨਾਲ ਸੁਣੋ ਗੁਰਮੁਖੋ, ਪੜ੍ਹੇ ਲਿਖੇ ਹੋ, ਬਹੁਤ ਇੰਟੈਲੀਜੈਂਟ ਹੋ, ਮਾਇੰਡ ਬੜੇ ਤਿੱਖੇ ਹੈ, ਬੜੇ ਤੇਜ਼ ਹੋ ਗੁਰਮੁਖੋ। ਜੇ ਤੇਜ਼ ਹੋ ਤੇ ਤਾਂ ਹੀ ਅਮਰੀਕਾ 'ਚ ਬੈਠੇ ਹੋ, ਇੱਥੇ ਤੱਕ ਪਹੁੰਚੇ ਹੋ, ਤੇ ਤੇਜ਼ ਹੀ ਹੈ ਦਿਮਾਗ, ਤਿੱਖਾ ਹੀ ਹੈ। ਇਹਨਾਂ ਦੇਸ਼ਾਂ 'ਚ ਸਰਵਾਈਵ ਢਿੱਲਾ ਬੰਦਾ ਕਰ ਹੀ ਨਹੀਂ ਸਕਦਾ। ਜੇ ਸਰਵਾਈਵ ਕਰ ਰਹੇ ਹਾਂ, ਚੱਲ ਰਹੇ ਹਾਂ, ਤੇ ਦਿਮਾਗ ਤੇਜ਼ ਹੀ ਨੇ, ਤਾਂ ਹੀ ਇੱਥੇ ਬੈਠੇ ਹਾਂ ਨਾ। ਗੋਰਿਆਂ ਦੇ ਦੇਸ਼ ਵਿੱਚ ਸਭ ਕੁਛ ਕੀਤਾ ਹੈ, ਇੰਟੈਲੀਜੈਂਟ ਦਿਮਾਗ ਨੇ। ਤੇ ਜਿਹੜਾ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ, ਆਲੇ ਦੁਆਲੇ ਤੋਂ ਧਿਆਨ ਹਟਾਓ, ਸਾਰਾ ਧਿਆਨ ਮੇਰੀ ਗੱਲ ਵੱਲ ਦਿਓ ਪੂਰੀ ਇਕਾਗਰਤਾ ਨਾਲ। ਵੇਖੋ ਜੋ ਬਾਹਰ ਦਿਸਦਾ ਹੈ ਉਹਨੂੰ ਮਹਿਸੂਸ ਕਿੱਥੇ ਕਰਨਾ ਹੁੰਦਾ ਬੰਦੇ ਨੇ? ਆਪਣੇ ਅੰਦਰ। ਅੰਦਰ ਅੰਦਰ ਮੈਲਾ ਹੈ, ਅੰਦਰ ਮਾੜਾ ਹੈ, ਤੇ ਮਹਿਸੂਸ ਵੀ ਮਾੜਾ ਹੀ ਹੁੰਦਾ ਹੈ। ਮੰਨ ਲਓ ਤੁਹਾਡੇ 'ਚੋਂ ਕੋਈ ਬੰਦਾ ਗੱਡੀ ਗਲਤ ਪਾਰਕ ਕਰ ਆਇਆ, ਅੱਜ ਕਾਲੀ ਸੀ, ਇਹ ਵੀ ਪਤਾ ਹੈ ਵੀ ਗੱਡੀ ਗਲਤ ਪਾਰਕ ਕਰਨ ਲੱਗਣਾ, ਹੁਣ ਮੈਨੂੰ ਜਵਾਬ ਦੇਣਾ ਤੁਸੀਂ। ਉਹਦੇ ਅੰਦਰ ਚੱਲੀ ਜਾਂਦਾ ਹੈ, ਗੱਡੀ ਟੋ ਨਾ ਹੋ ਜਾਏ, ਗੱਡੀ ਨੂੰ ਕੋਈ ਲੈ ਨਾ ਜਾਏ, ਹੁਣ ਬੋਲ ਕੇ ਦੱਸੋ, ਉਹਨੂੰ ਕੀਰਤਨ ਦਾ ਰਸ ਆਏਗਾ, ਕਥਾ ਦਾ ਰਸ ਆਏਗਾ? ਬੋਲ ਕੇ ਦੱਸੋ, ਉਹਦਾ ਜੀ ਲੱਗੇਗਾ ਇੱਥੇ? ਕਿਉਂ ਨਹੀਂ ਲੱਗਦਾ? ਕਿਉਂਕਿ ਦਿਮਾਗ ਉਹਦਾ ਉੱਥੇ ਤੁਰਿਆ ਫਿਰਦਾ, ਮਨ ਤੇ ਉਹਦਾ ਉੱਥੇ ਤੁਰਿਆ ਫਿਰਦਾ, ਇਹਦਾ ਮਨ ਪਰੇਸ਼ਾਨ ਹੈ। ਕੀਰਤਨ ਤੇ ਮੈਂ ਕਰ ਰਿਹਾ, ਇੱਕ ਮਸਤ ਬੈਠਾ ਹੈ, ਇੱਕ ਦੁਖੀ ਬੈਠਾ ਹੈ, ਸਾਰੀ ਖੇਡ ਮਨ ਦੀ ਹੈ। ਕੋਈ ਬੰਦਾ ਕਵੇ, ਭਾਈ ਰਣਜੀਤ ਸਿੰਘ ਜੀ ਸਾਨੂੰ ਦੀਵਾਨ 'ਚ ਬੜਾ ਰਸ ਆਇਆ, ਰਸ ਰਣਜੀਤ ਸਿੰਘ ਵਿੱਚ ਨਹੀਂ, ਉਹ ਰਸ ਤੇਰੇ ਵਿੱਚ ਹੈ। ਅੱਜ ਤੇਰਾ ਮਨ ਟਿਕਿਆ ਸੀ, ਜਿੱਦਣ ਤੇਰਾ ਮਨ ਨਹੀਂ ਟਿਕਦਾ ਤੈਨੂੰ ਰਸ ਨਹੀਂ ਆਉਂਦਾ। ਬੰਦੇ ਦੇ ਆਪਣੇ ਮਨ ਦੇ ਉੱਤੇ ਹੈ ਕਿ ਸਾਡਾ ਮਨ ਕਿਹੋ ਜਿਹਾ ਹੈ, ਤੇ ਅਸੀਂ ਕੰਮ ਆਪਣੇ ਮਨ ਤੇ ਕਰਨਾ ਹੈ। ਤੇ ਗੁਰੂ ਜੀ ਕਹਿੰਦੇ ਹੈ, ਸਭ ਕਿਛ ਘਰ ਮਹਿ ਬਾਹਰ ਨਾਹੀਂ, ਬਾਹਰ ਕਹਿੰਦੇ ਹੈ ਹੀ ਨਹੀਂ ਕੁਛ। ਗੁਰੂ ਗ੍ਰੰਥ ਸਾਹਿਬ ਤੇ ਕਲੀਅਰ ਇਹ ਫੈਸਲਾ ਕਰਦੇ ਹੈ ਕਿ ਬਾਹਰ ਹੈ ਹੀ ਨਹੀਂ ਕੁਛ, ਬਾਹਰ ਨਹੀਂ ਕੁਛ, ਆਹ ਕਰ ਲਓ, ਆਹ ਕਰ ਲਓ, ਆਹ ਕਰ ਲਓ ਨਾ। ਗੁਰੂ ਜੀ ਕਹਿੰਦੇ ਹੈ ਆਪਣੇ ਮਨ ਤੇ ਕੰਮ ਕਰੋ, ਸਭ ਕਿਛ ਘਰ ਮਹਿ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਵੇਖੋ ਬੋਲ ਕੇ ਦੱਸੋ, ਖਾਣੇ ਬੜੇ ਸਵਾਦ ਨੇ, ਤਰ੍ਹਾਂ ਤਰ੍ਹਾਂ ਦੇ 36 ਪ੍ਰਕਾਰ ਦੇ ਭੋਜਨ ਨੇ, ਪਰ ਜਿਸ ਬੰਦੇ ਨੂੰ ਕੋਵਿਡ ਹੋਇਆ ਹੈ ਉਹਨੂੰ ਸਵਾਦ ਆਏਗਾ? ਹੁਣ ਆਪਾਂ ਖਾਣੇ ਬਦਲੀ ਚੱਲੀਏ ਕਿ ਇਹਦਾ ਇਲਾਜ ਕਰਾਈਏ ਬੰਦੇ ਦਾ? ਖਾਣੇ ਬਦਲਣ ਨਾਲ ਕੀ ਹੋਏਗਾ? ਖਾਣੇ 36 ਪ੍ਰਕਾਰ ਦੇ ਸੀ, ਇਹਨੂੰ 100 ਤਰ੍ਹਾਂ ਦਾ ਲਿਆ ਦਿਓ। ਖਾਣੇ ਦਾ ਖਾਣਾ ਬਦਲ ਕੇ ਨਹੀਂ ਗੱਲ ਬਣਨੀ, ਇਹਦਾ ਕੋਵਿਡ ਦਾ ਇਲਾਜ ਕਰਾਓ। ਇਸੇ ਤਰ੍ਹਾਂ ਬਾਹਰ ਬੜਾ ਵਧੀਆ ਹੈ,
علاج ساڈے من دا ہو

0: वाला है, मसला साढ़े मन का है, इनू ठीक करने वाला है। मसला सारा ही बंदे दे माइंड का हुंदा है, मन नू ठीक करने वाला है। तो गुरु जी कहते हैं सब किश घर में है, बाहर नाही, बाहर टोले सो भरम भुलाही। गुर प्रसादी जिनी अंतर पाया, सो अंतर बाहर सुहेला जियो। अंदरों भी सौखा होया फिर बाहरों सौखा होवांगे। अंदर ठीक है फिर ही बाहर ठीक है। हुण फिर बोल के दसो अपने घर आपां नूं कोई माड़ी खबर मिल गई है, इंडिया विच कुछ भैड़ा हो गया, आपां रोटी अगे पई है, हुण रोटी स्वाद लगेगी क्योंकि खबर माड़ी मिल गई। मन दुखी है ते दुखी मन नूं वधिया भोजन भी वधिया नहीं लगता क्योंकि मन दुखी है, मन परेशान है। वधिया खाने वधिया हुण अमरीका कितें माड़ा थोड़ा गुरमुखो, दुनिया की सब तो वड्डी ताकत है अमेरिका। इस वेले जिहड़ा आ बाहर वैदर है ना सैन होजे का, यह कह सकते हैं दुनिया का सब तो सोहना वैदर है। पर जे मन ठीक ना होवे फिर ना अमरीका चंगा लगे ना इथों के वैदर चंगे लगन। दुनिया दियां सब तो वड्डियां गड्डियां तुहाडे कोल ने, दुनिया के सब तो वधिया वधिया कपड़े लीड़े सब कुछ हैगा है। पर मसला किहदा भला फिर? मन दा। ठीक ते मन करना चाहिए। इसे करके गुरु जी ने आख्या बंदा बाहर काम करदा आ करो आ करो आ करो आ करो, कहिंदे बाहर ना करो मन ते करो ना। वीरो जिदन साडा मन खुश सी ना इंडिया चो आए हो याद कर लो, टैल बालियां वाली छत सी बीबीओ भैनो, बालियां वाली छत टैलां पाईयां हुंदियां सी, मोम जामे उत्ते पाए हुंदे सी, चुल्ले बालदे सी। पर जदों मन आनंद च सी उह दिन भी वधिया ने, उह भुल्लदे नहीं। हुण भी सुपने उहनां दिनां दे आउंदे ऐ। हुण घर दो दो मिलियन चार चार दस दस मिलियन दे हो गए ऐ, पर जे मन परेशान होवे मन भजी जांदा भजी जांदा। उदों टैलां टैल वालियां ते भी ठहरदा सी मन, हुण दो दस मिलियन दे उत्ते भी नहीं ठहरदा। उदों पतासा ही स्वाद लगता सी, हुण पतीसा भी स्वाद नहीं लगता। बोल के दसो उदों पट्ठियां दे दाने भी स्वाद लगते सी कि नहीं सी लगते? बोलो इत्थों दा ड्राई फ्रूट हुण स्वाद उन्ना लगता है? बाहर नाल की है, बाहर ते ज्यादा वधिया हो गया है, किते दी किते पहुंच गए हैं। पर मसला की दा हुण बोलो, मसला का दा बोलो? मन दा। ठीक किन्नू करना है? मन नू। मसला ते मन दा है। गुरु जी कहिंदे है सब किश घर में, अंदर है तेरे अंदर की है भला? सब किश घर में है। आ शरीर रूपी घर विच की है? मन। तेरा ए मन ठीक कर, तो मन किवें ठीक करिए जी? इनू किसी दे प्यार च ला लै। तेरा गुरु नानक ते मन खलार खड़दा उहदे प्यार च मस्त कर दे इनू। उदों आपां प्यार च हुंदे सी सानू तितलियां नहीं भुलदियां, तितली भी ऐं लगदा हुंदा सी सब कुछ ही होई है। बच्चे सी उह निक्कियां निक्कियां चीजां भी वधिया लगदियां सी। मन ठीक कर, जे तेरा गुरु नानक च टिकदा उत्थे मस्त कर लै। सारा दिन कही जाया कर धन गुरु नानक धन गुरु नानक धन गुरु नानक, इनू इत्थे जोड़ दे। वेखो वीरो अगे सबजैक्ट एक होवे, तुसी सबजैक्ट नाल मसला नहीं। गुरु नानक हन, गुरु गोबिंद सिंह हन, गुरु हरकृष्ण हन, गुरु तेग बहादुर साहब हन, धन गुरु ग्रंथ साहब हन, जां कोई महापुरख भी क्यों ना होवे, सबजैक्ट कौन है? ये नहीं तू कठा किन्ना हुन्ना है, उन्हों वेख के फोकस किन्ना हुन्दा है। तेरा खलारा एक जगह कठा हो जाए, फोकस हो जाए, एदी लोड़ है। ते हुण मैं फिर कह रहा गुरु नानक ते मन खड़दा है खलारो। गुरु अर्जन गुरु अर्जन पातशाह करके गल बनदी बना लै। जे गुरु गोबिंद सिंह करके रस बनता है उवें बना लै। मैं हुण वेखो मैनू एक बंदा कहिंदा ਤੁਸੀਂ ਗੁਰੂ ਗੋਬਿੰਦ ਸਿੰਘ ਦਾ ਨਾਮ ਜਪੀ ਜਾਂਦੇ ਹੋ। ਮੈਂ ਕਿਹਾ ਕਿਉਂ? ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਾਓ, ਤੁਸੀਂ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ। ਮੈਂ ਸਟੇਜ ਤੇ ਇੰਡੀਆ ਵੀ ਇੱਦਾਂ ਹੀ ਕਰਦਾ। ਮੈਂ ਕਹਿੰਦਾ ਸਾਨੂੰ ਇੰਨਾ ਭਰੋਸਾ ਕਰਨਾ ਪੈਣਾ ਹੈ, ਨਹੀਂ ਤੇ ਗੱਲ ਬਣਨੀ ਨਹੀਂ। ਵਾਹਿਗੁਰੂ ਤੇ ਗੁਰੂ ਗੋਬਿੰਦ ਸਿੰਘ ਚ ਕੋਈ ਫਰਕ ਨਹੀਂ, ਇਹ ਭਰੋਸਾ ਕਰਨਾ ਪੈਣਾ, ਇਹਦੂ ਥੱਲੇ ਕੰਮ ਚੱਲਣਾ ਹੀ ਨਹੀਂ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਰਕੇ ਗੱਲ ਬਣੇ ਬਣਾਓ। ਮੈਂ ਤੇ ਇੱਥੇ ਤੱਕ ਵੀ ਬੋਲ ਹਟਿਆ ਇੱਥੇ ਵੀ, ਬਈ ਸਾਨੂੰ ਰੱਬ ਭਾਵੇਂ ਭੁੱਲ ਜਾਏ, ਸਾਨੂੰ ਕਲਗੀਧਰ ਜੀ ਨੂੰ ਨਹੀਂ ਭੁੱਲਣਾ ਚਾਹੀਦਾ। ਭੈਣੋ ਭਰਾਵੋ, ਰੱਬ ਕਿਸੇ ਨੇ ਵੇਖਿਆ ਨਹੀਂ ਵੇਖਿਆ ਇਹਦੇ ਤੇ ਆਪਾਂ ਡਾਊਟ ਰੱਖ ਲੈਂਦੇ ਹਾਂ, ਇਸ ਗੱਲ ਨੂੰ ਸਾਈਡ ਤੇ ਕਰ ਲੈਂਦੇ ਹਾਂ। ਪਰ ਸਾਡੇ ਪੰਜਾਬ ਨੇ, ਪੰਜਾਬ ਦੀ ਧਰਤੀ ਨੇ, ਸਾਡਿਆਂ ਵੱਡਿਆਂ ਵਡੇਰਿਆਂ ਨੇ, ਸਾਡੇ ਦਾਦਿਆਂ ਦੇ ਦਾਦਿਆਂ ਦੇ ਦਾਦਿਆਂ ਨੇ, ਸਾਡੇ ਖੂਨ ਨੇ ਕਲਗੀਆਂ ਵਾਲਾ ਪਾਤਸ਼ਾਹ ਵੇਖਿਆ ਵੇਖਿਆ। ਰੱਬ ਤੇ ਡਾਊਟ ਹੋ ਸਕਦਾ, ਕਲਗੀਆਂ ਵਾਲੇ ਤੇ ਡਾਊਟ ਨਹੀਂ ਹੋ ਸਕਦਾ। ਉਹ ਹੈ, ਉਹ ਤੇ ਹੈ। ਤੁਹਾਨੂੰ ਪਟਨੇ ਦਾ ਉਹ ਪੰਘੂੜਾ ਦੱਸੇਗਾ, ਇੱਥੇ ਕਲਗੀਆਂ ਵਾਲੇ ਆਏ ਸੀ। ਤੁਹਾਨੂੰ ਆਨੰਦਪੁਰ ਦੀਆਂ ਗਲੀਆਂ ਦੱਸਣਗੀਆਂ, ਇੱਥੇ ਕਦੇ ਗੁਰੂ ਗੋਬਿੰਦ ਸਿੰਘ ਆਏ ਸੀ। ਤੁਹਾਨੂੰ ਉਹ ਪਰਿਵਾਰ ਵਿਛੋੜਾ ਦੱਸੇਗਾ, ਸਰਸਾ ਦਾ ਕੰਢਾ, ਇੱਥੇ ਮਰ ਦਾ ਪਰਿਵਾਰ ਵਿਛੜਿਆ ਸੀ। ਤੁਹਾਨੂੰ ਚਮਕੌਰ ਦੀ ਗੜੀ ਦੱਸੇਗੀ, ਇੱਥੇ ਕਲਗੀਆਂ ਵਾਲੇ ਪਾਤਸ਼ਾਹ ਦੇ ਪਾਤਸ਼ਾਹ ਆਏ, ਉਹਨਾਂ ਦੇ ਬੱਚੇ ਸ਼ਹੀਦ ਹੋਏ ਹੈ। ਸਾਨੂੰ ਮਾਛੀਵਾੜ ਦਾ ਜੰਡ ਦੱਸੇਗਾ, ਕਲਗੀਆਂ ਵਾਲੇ ਮੇਰੇ ਥੱਲੇ ਇੱਥੇ ਆਰਾਮ ਕਰਕੇ ਗਏ ਹੈ। ਸਾਨੂੰ ਟਾਲੀਆਣਾ ਸਾਹਿਬ ਦੀ ਟਾਲੀ ਦੱਸੇਗੀ, ਕਲਗੀਆਂ ਵਾਲੇ ਪਾਤਸ਼ਾਹ ਇੱਥੇ ਆਏ ਸੀ, ਕਾਈ ਦੇ ਨਾਲ ਮੁਗਲ ਰਾਜ ਦੀ ਜੜ ਪੁੱਟੀ ਸੀ। ਤੇ ਸਾਨੂੰ ਸਰਹੰਦ ਦੀਆਂ ਉਹ ਦੀਵਾਰਾਂ ਦੱਸਣਗੀਆਂ, ਇਸ ਜਗ੍ਹਾ ਕਲਗੀਧਰ ਪਾਤਸ਼ਾਹ ਦੇ ਜਿਗਰ ਦੇ ਟੋਟੇ ਸਾਹਿਬਜ਼ਾਦੇ ਚਿਣੇ ਗਏ ਹੈ। ਤੇ ਪੰਜਾਬੀਆਂ ਨੂੰ ਰੱਬ ਭਾਵੇਂ ਭੁੱਲ ਜਾਏ, ਕਲਗੀਆਂ ਵਾਲਾ ਨਹੀਂ ਭੁੱਲਣਾ ਚਾਹੀਦਾ। ਪੈਗੰਬਰ ਦੁਨੀਆਂ 'ਚ ਬੜੇ ਨੇ, ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਧੰਨ ਰਾਮ ਜੀ, ਧੰਨ ਕ੍ਰਿਸ਼ਨ ਜੀ, ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਪਰ ਇੰਨੀਆਂ ਕੁਰਬਾਨੀਆਂ ਵਾਲਾ, ਇੱਡੇ ਜਿਗਰੇ ਵਾਲਾ, ਕਲਗੀਆਂ ਵਾਲਾ ਪਾਤਸ਼ਾਹ ਸਿੱਖ ਕੌਮ ਦੇ ਕੋਲ ਹੈ। ਤੇ ਮੈਂ ਇਹ ਵੀ ਬਹੁਤ ਵਾਰ ਕਹਿ ਚੁੱਕੇ ਹਾਂ ਗੁਰਮੁਖੋ, ਕਿ ਜੇ ਸਰਵਾਈਵ ਕਰ ਰਹੇ ਹਾਂ ਤੇ ਉਹਨਾਂ ਦੀ ਕਿਰਪਾ ਹੈ। ਜਿੰਨੇ ਝੱਖੜ, ਜਿੰਨੀਆਂ ਹਨੇਰੀਆਂ ਸਿੱਖਾਂ ਤੇ ਚੁੱਲੀਆਂ ਨੇ, ਹੁਣ ਨੂੰ ਕਦੋਂ ਦੇ ਮਰ ਮੁੱਕ ਜਾਂਦੇ ਜੇ ਸਾਡੇ ਕੋਲ ਕਲਗੀਆਂ ਵਾਲੇ ਪਾਤਸ਼ਾਹ ਦਾ ਇਤਿਹਾਸ ਨਾ ਹੁੰਦਾ। ਦਸ਼ਮੇਸ਼ ਪਿਤਾ ਦਾ ਇਤਿਹਾਸ ਹੈ, ਉਹਨਾਂ ਦੀ ਹਿਸਟਰੀ ਹੈ, ਉਹਨਾਂ ਦੀਆਂ ਕੁਰਬਾਨੀਆਂ ਨੇ, ਜਿਸ ਕਰਕੇ ਸਰਵਾਈਵ ਕਰੀ ਜਾਂਦੇ, ਤੁਰੇ ਜਾਂਦੇ, ਅਜੇ ਵੀ ਚੱਲ ਰਹੇ, ਵੱਡੇ ਵੱਡੇ ਨਿਸ਼ਾਨ ਝੁੱਲ ਰਹੇ ਨੇ। ਇਹਨਾਂ ਦੇਸ਼ਾਂ ਦੇ ਵਿੱਚ ਕੋਈ ਕਮੀ ਕੋਈ ਕਸਰ ਨਹੀਂ ਛੱਡੀ, ਕਿੱਥੇ ਕਿੱਥੇ ਤੱਕ ਪਹੁੰਚ ਗਏ ਹੋ, ਇਹ ਸਭ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ। ਤੇ ਮੈਂ ਕਹਿ ਰਿਹਾ, ਤੇਰਾ ਜਿੱਥੇ ਮਨ ਟਿਕਦਾ ਹੈ, ਗੁਰੂ ਨਾਨਕ ਤੇ ਟਿਕਦਾ ਹੈ, ਉੱਥੇ ਟਿਕਾ। ਪਰ ਇਹਨੂੰ ਖਿਲਾਰ, ਭੱਜਦੇ ਰਹੋਗੇ, ਕੋਈ ਰਸ ਨਹੀਂ ਬਣਨਾ। ਮਨ ਨੂੰ ਟਿਕਾਈਏ ਕਿਤੇ ਨਾ ਕਿਤੇ। ਜਿੰਨਾ ਮਨ ਪ੍ਰੇਮ ਚ ਹੁੰਦਾ, ਜਦੋਂ ਬੰਦਾ ਪਿਆਰ ਚ ਪੈਂਦਾ ਨਾ ਗੁਰਮੁਖੋ, ਕੋਈ ਲੜਕਾ ਵੇਖ ਲਿਓ, ਕੋਈ ਲੜਕੀ ਵੇਖ ਲਿਓ, ਹਾਲਾਂਕਿ ਥੋੜਾ ਬਹੁਤ ਕੱਚਾ ਜਿਹਾ, ਥੋੜੇ ਦਿਨਾਂ ਦਾ, ਅੱਜ ਕੱਲ੍ਹ ਕਾਹਦਾ ਇਸ਼ਕ ਮਸ਼ੂ, ਇਹ ਮਜਾਜੀ ਇਸ਼ਕ ਹੈ, ਹਕੀਕੀ ਨਹੀਂ ਹੈ। ਇਹ ਮਜਾਜਾਂ ਨਾਲ ਇਸ਼ਕ ਹੈ, ਹਕੀਕਤ ਨਾਲ ਇਸ਼ਕ ਨਹੀਂ ਹੈ। ਇਹ ਹਾਵ ਭਾਵ ਨਾਲ ਇਸ਼ਕ ਹੈ, ਇਹ ਰੂਹ ਨਾਲ ਇਸ਼ਕ ਨਹੀਂ ਹੈ। ਇਹ ਕੱਪੜਿਆਂ ਰੰਗ ਰੂਪ ਨਾਲ ਇਸ਼ਕ ਹੈ, ਇਹ ਗਹਿਰਾਈ ਵਾਲਾ ਇਸ਼ਕ ਨਹੀਂ ਹੈ ਜਿਹੜਾ ਅੱਜ ਸਾਨੂੰ ਦਿਸਦਾ। ਤੇ ਗੁਰਮੁਖੋ, ਪਿਆਰ ਜਦੋਂ ਇਹਨਾਂ ਨੂੰ ਪੈਂਦਾ, ਭਾਵੇਂ ਨਕਲੀ ਜਿਹਾ ਹੈ, ਉਹਨਾਂ ਦਿਨਾਂ 'ਚ ਤੁਸੀਂ ਵੇਖ ਲਿਓ, ਉੱਡੇ ਫਿਰਦੇ ਹੁੰਦੇ ਹੈ, ਮਸਤ ਹੁੰਦੇ ਹੈ, ਉਹਨਾਂ ਦਿਨਾਂ 'ਚ ਪਿਆਰ 'ਚ ਹੁੰਦੇ ਨੇ। ਥੋੜ੍ਹੇ ਜਿਹਾ ਮੋਹ ਦਾ ਹੀ ਹੈ, ਕਹਿ ਲਓ ਖੇਡ ਹੈ ਸਾਰੀ। ਪਰ ਜਦੋਂ ਸਾਡੇ ਸਤਿਗੁਰ ਨਾਲ ਪਿਆਰ ਪਏਗਾ, ਇਹਦੇ ਜ਼ਿੰਦਗੀ ਬੜੀ ਪਿਆਰੀ ਲੱਗਣ ਲੱਗ ਜਾਏਗੀ, ਇਹਦੇ ਜ਼ਿੰਦਗੀ ਸਵਾਦਲੀ ਬਣ ਜਾਂਦੀ ਜਦੋਂ ਬੰਦਾ ਪਿਆਰ 'ਚ ਪੈ ਜਾਂਦਾ। ਤੇ ਫਿਰ ਇਹ ਐਸਾ ਪਿਆਰ ਪੈਂਦਾ ਹੈ, ਜਿਵੇਂ ਆਪਾਂ ਬਚਨ ਪੜ੍ਹਿਆ ਹੀ ਹੈ, ਲਾਲ ਰੰਗ ਤਿਸ ਕੌ ਲੱਗਾ ਜਿਸ ਕੇ ਵੱਡ ਭਾਗਾ, ਜਿਹਦੇ ਵੱਡੇ ਭਾਗ ਨੇ ਉਹਨਾਂ ਨੂੰ ਲੱਗਦਾ ਹੈ ਇਹ ਪੰਕਤੀਆਂ ਆਪਾਂ ਇੱਕ ਵਾਰ ਬੋਲ ਕੇ ਸੁਣਦੇ ਹਾਂ ਲੋਕ, ਇੱਕ ਵਾਰ ਥੋੜੀਆਂ ਥੋੜੀਆਂ ਨਾਲ ਨਾਲ।
1: ਲਾਲ ਰੰਗ ਤਿਸ ਕੌ ਲਗਾ ਜਿਸ ਕੇ ਵੱਡੇ ਭਾਗਾ,
0: ਜਿਹੜੇ ਵੱਡੇ ਭਾਗ ਨੇ ਉਹਨਾਂ ਨੂੰ ਨਾਮ ਰੰਗ, ਲਾਲ ਰੰਗ, ਸੱਚ ਰੰਗ, ਪਿਆਰ ਰੰਗ ਚੜ ਗਿਆ, ਜਿਹਦੇ ਵੱਡੇ ਭਾਗ ਨੇ। ਅੱਗੇ ਕੀ ਕਹਿੰਦੇ ਨੇ ਜੀ,
1: ਮਹਿਲਾ ਕਦੇ ਨਾ ਹੋਵਈ ਨਹਿਲਾ ਗਏ ਦਾਗਾ,
0: ਜਿਹਨਾਂ ਨੂੰ ਇਹ ਰੰਗ ਚੜਿਆ ਫਿਰ ਉਹਨਾਂ ਨੂੰ ਹੋਰ ਦਾਗ ਨਹੀਂ ਲੱਗਦਾ, ਜੀਵਨ ਉਹਨਾਂ ਦੇ ਸਾਫ਼ ਸੁਥਰੇ ਹੋ ਜਾਂਦੇ ਹੈ, ਬੇਦਾਗ ਹੋ ਜਾਂਦੇ ਹੈ। ਕਬੀਰ, ਜਗ ਕਾਜਲ ਕੀ ਕੋਠਰੀ ਅੰਧ ਪਰੈ ਤਿਸ ਮਾਹੇ, ਹੋਂ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਹੇ। ਕਾਲਖ ਦੀ ਕੋਠੀ ਵਿੱਚ ਉਹ ਬੇਦਾਗ ਰਹਿ ਜਾਂਦੇ ਹੈ, ਉਹਨਾਂ ਦੇ ਜੀਵਨ ਵਿੱਚ ਬਾਕੀ ਦੇ ਪੁੱਠੇ ਸਿੱਧੇ ਦਾਗ ਨਹੀਂ ਲੱਗਦੇ, ਜੀਵਨ ਘੜੇ ਜਾਂਦੇ ਹੈ, ਜੀਵਨ ਸੋਹਣੇ ਬਣ ਜਾਂਦੇ ਹੈ। ਨਹਿ ਲੱਗ ਗਏ ਦਾਗਾ, ਮੈਲ ਨਹੀਂ ਲੱਗਦੀ। ਅੱਗੇ ਜੀ,

ऐसा रंग चढ़दा है वह फिर छड्या नहीं जाता, मन विच एक सहज आ जाता है, मन च एक टका बन जाता है, छड़िया नहीं जाता। अज जिथे असी करी बैठे हैं अज छड़ लो कल छड़ देंगे, अज जिन्हें भी आप बैठे हैं ना गुरमुखो अज असी हैगे हैं, पर घरां दे विच हौली हौली करके जिमें जिमें बुजुर्ग हो ही जाओगे। बापू जी जरा साइड ते होयो, क्यों? कहिंदे फोटो खिचा लीए। बापू साइड ते होण लग जाणा है, परिवार का मुखी सी किसे वेले, हुण लाणेदार होर हो गया। बेबे ओ मुंडा ओदी घरवाली ओदे दो बच्चे, ये मेरे नाल होया, मैं पिछे जे कनेडा सी ते फोटो लगे खिचाण। वो बजुर्ग बापू जी तुरे आउण, बिल्कुल नेड़े आ गए, जदों कोल खड़ गए ते मुंडा कहिंदा बापू जी मर जा परे नूं होवो, असीं फैमिली फैमिली करा लईए। बापू बेचारा बजुर्ग वो परे नूं जदों जाण लगा ते मैं आवाज मारी, मैं कहा बापू जी तुसीं भी आ जाओ। मैं लगातार बापू दे चेहरे वल वेखदा रहा। यह सच है, आ व्याहां वाले घरां दे विच वेखीदा है, घर वाली खड़ी है, बेटा बेटी, कईयां ने बेबे बापू साइड ते कर देने ने हौली हौली, ते साडी वारी भी इदां ही आउणी है। ये रीत है, ये ऊर्जा, ये एनर्जी है, जिवें जिवें घटती जाएगी ठंडे हुंदे जावांगे। इह ते हुण ताकत है, ते प्यार पाउणा ही उत्थे चाहीदा सी जिथे गल बने, जिथे टुटे ना, जिथे प्यार वधे, जिथे रस वधदा जाए, जिथे रंग फिक्का ना पवे। बाकी तो सारे रिश्ते फिक्के हुंदे जांदे, सारी सारी जिंदगी करते रहे, मरते रहे, खपते रहे, किवें इत्थे आए, किवें सैट किया, मुड़के तो गुरुद्वारे भी कईयां नूं ते तरले कर करके गुरुद्वारे ही मत्था टका लिया। वो तेनू कित्थे टाइम है नहीं, तेनू बापू कित्थे ले जाइए, गड्डियां चलदियां ने इत्थे तक ले आउंदे हो, मुड़के तो डिपेंड हो जाना कोई मत्था टकावे तो आ गए, नहीं तो नहीं। अज कायम हो, तैयार रहे हो, बैठे हो, अज कर्मा वाले हैं बैठे हैं, पर जरूरी थोड़ा है। वो तो बच्चों ते है, ले आउण ना ले आउण। इस करके जिम्मेवारियां नभाई चलो सारे, फर्ज नभाई चलो सारे, बच्चे छड़ने नहीं, परिवार नहीं छड़ने, पर जो मेरा कलगियां वाला है वह किसी नहीं बन जाना, जो मेरा गुरु नानक है वह किसी ने नहीं बन जाना। तो मैं वेखे ने कई बंदे जेड़े सतगुर के प्यार विच ने बुढ़े हो गए है, जवानी वेले ऐसा प्यार पा लिया, हुण बढ़ेपा बड़ा सौखा लंघ रहा। ते जिन्हां ने गुरु नानक गुरु गोबिंद सिंह जां गुरबाणी नाल प्यार नहीं ना पाया, उन्हां दा बढ़ेपा लंघण च नहीं आउंदा। न्याणियां नूं प्यार करदे ने, न्याणे पुछदे नहीं, बच्चियां लई जवानी लाती, बच्चे पुछदे नहीं, पर कईयां ने उदों सहज पाठ करना शुरू कर लिया। मैं इत्थे जाणदा बजुर्ग माइयां नूं, मैं अमरीका दियां बजुर्ग मातावां नूं जाणदा, पुत पोते उडारी मार गए, बेबे तू कादे आसरे है, भाई साहब सिर्फ गुरबाणी। मेरा इदा गुरु ग्रंथ साहब नाल प्यार पै गया, मैं सहज पाठ एक आरंभ कर लिया, भोग पा लिया, फिर आरंभ कर लिया, फिर भोग पा लिया। बेबे कादे आसरे है, कहिंदी गुरबाणी दे आसरे। हुण साडे पता की कहणगे, हां जी हां, फिर आपां वी बुढ़े वाले गुरबाणी आसरे लग जांगे। इदां नहीं लग्या जाणा, गुरु जी कहिंदे नहीं, टाइम ते भी कदे खूह पट्टे गए है भी अग लग गई है तो हुण खूह पट लो जी, अग बुझावांगे। जैसे घर लग गए आग जाग कूआ खोद्यो, चाहे कारज न सिद्ध होए रोए पछताई है। कितने टाइम दे उत्ते भी अग बुझाणी है तो हुण तू खूह पट्टण लगा है, ये तो जवानी च लग जाओगे, नहीं तो नहीं लग्या जाना। मन ते असी सारी जिंदगी कीर्तन करते रहे हैं गुरुखो, मैनू 27-28 साल कीर्तन करते हो गए है, तो 32 साल मैनू अमृत छके नू हो गए है। मैं 11-12 सालों का इस लाइन के 10 साल का लगा, इन सालों में मन ते साडा खिलर जाता गुरमुखो, मन ते साडा डामाडोल हो जाता है, वेखते रहने। माण ना करिए ते जतन करिए, लगे रहिए, हुण तो शुरू करिए। जिवें ना अजकल तुसी आम ही गल करते रहने हैं, भाई सेविंग कर लो,
ਮਾੜੀ ਮੋਟੀ ਮੁੜ ਕੇ ਖੋਰੇ ਬੱਚਿਆਂ ਨੇ ਪੁੱਛਣਾ ਕਿ ਪੁੱਛਣਾ ਆਪਣਾ ਲੱਖ ਦੋ ਲੱਖ ਡਾਲਰ ਅਸੀਂ ਕਹਿੰਦੇ ਆਪਣੇ ਨਾਂ ਮਾੜੀ ਮੋਟੀ ਪ੍ਰੋਪਰਟੀ ਰੱਖ ਲਓ ਇਹ ਕਹਿੰਦੇ ਹੋ ਪਿਆਰਿਓ ਥੋੜਾ ਬਹੁਤ ਇਨਵੈਸਟਮੈਂਟ ਇੱਧਰ ਵੀ ਕਰ ਲਓ ਇਮੋਸ਼ਨਲ ਇਨਵੈਸਟਮੈਂਟ ਸਾਰੀ ਇੱਕ ਥਾਂ ਤੇ ਨਾ ਕਰਦੇ ਹੀ ਫਿਰ ਮੈਂ ਬੋਲ ਰਿਹਾ ਕਿਹੜੀ ਇਨਵੈਸਟਮੈਂਟ ਮੈਂ ਕਿਹਾ ਤੁਸੀਂ ਤੇ ਸਾਰੇ ਹੀ ਪੜ੍ਹੇ ਲਿਖੇ ਮੈਨੂੰ ਨਹੀਂ ਪੜ੍ਹਾਈ ਇੰਨੀ ਆਉਂਦੀ ਬੋਲ ਕੇ ਦੱਸੋ ਮੈਂ ਕਿਹੜੀ ਇਨਵੈਸਟਮੈਂਟ ਦੀ ਗੱਲ ਕੀਤੀ ਹੈ ਇਮੋਸ਼ਨਲ ਜਜ਼ਬਾਤੀ ਥੋੜੀ ਇਨਵੈਸਟਮੈਂਟ ਕਰ ਜਿੱਥੇ ਜ਼ਿਆਦਾ ਇਨਵੈਸਟਮੈਂਟ ਕਰੀ ਜਾਂਦਾ ਖੋਰੇ ਤੈਨੂੰ ਪੁੱਛਣਾ ਕਿ ਨਹੀਂ ਪੁੱਛਣਾ ਉਹਨੇ ਇੰਨੀ ਇਨਵੈਸਟਮੈਂਟ ਨਾ ਕਰਦੇ ਕਿ ਤੇਰੀ ਕਦਰ ਹੀ ਨਾ ਕਰੇ ਥੋੜੀ ਜਿਹੀ ਇੱਧਰ ਵੀ ਕਰ ਲਾ ਤੇ ਮੇਰੀ ਇੱਕ ਗੱਲ ਪੱਕੀ ਹੈ ਉਹ ਕੋਈ ਕਦਰ ਕਰੇ ਨਾ ਕਰੇ ਇੱਥੇ ਤੇਰੀ ਥੋੜੀ ਜਿਹੀ ਇਮੋਸ਼ਨਲ ਇਨਵੈਸਟਮੈਂਟ ਨੇ ਵੀ ਕਮਾਲ ਕਰ ਦੇਣੀ ਹੈ ਇੱਥੇ ਥੋੜਾ ਬੀਜਿਆ ਬਹੁਤਾ ਫਲਦਾ ਹੈ ਥੋੜਾ ਜਿਹਾ ਪਿਆਰ ਕੀਤਾ ਬਹੁਤਾ ਫਲਦਾ ਹੈ ਇਹਨੇ ਤੈਨੂੰ ਸਰੂਰ ਚ ਰੱਖਣਾ ਹੈ ਇਹਨੇ ਤੈਨੂੰ ਆਨੰਦ ਚ ਰੱਖਣਾ ਹੈ ਨਹੀਂ ਤੇ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਫਿਰ ਨਹੀਂ ਲੱਗਿਆ ਜਾਣਾ ਜ਼ਿਆਦਾ ਇਮੋਸ਼ਨਲ ਇਨਵੈਸਟਮੈਂਟ ਕਰ ਦਿੰਦੇ ਹਾਂ ਫਿਰ ਉਹਨੇ ਹੀ ਤੰਗ ਹੁੰਦੇ ਉਹਨੇ ਪਰੇਸ਼ਾਨ ਹੋਵਾਂਗੇ ਇਸ ਕਰਕੇ ਅੱਜ ਇਹ ਮੇਰੇ ਪੁੱਤ ਨੇ ਇਹ ਮੇਰੇ ਪੋਤੇ ਨੇ ਇਹ ਮੇਰੀਆਂ ਧੀਆਂ ਨੇ ਆਹ ਮੇਰੇ ਦੋਤਰੇ ਨੇ ਪਰ ਜਿਹੜਾ ਬਾਜਾਂ ਵਾਲੇ ਦਾ ਥਾਂ ਹੈ ਉਹ ਉਹਦਾ ਹੀ ਹੈ ਜਿਹੜੇ ਘੰਟੇ ਮੇਰੇ ਉਹਨੂੰ ਲੱਗਣਗੇ ਉਹ ਉਹਨੂੰ ਹੀ ਲੱਗਣਗੇ ਜਿਹੜਾ ਟਾਈਮ ਮੇਰਾ ਉਹਦਾ ਹੈ ਉਹ ਨਹੀਂ ਕੋਈ ਵਿੱਚ ਲੈ ਸਕਦਾ ਟਾਈਮ ਮੇਰਾ ਏਦਾਂ ਪਿਆਰ ਪਾਉਣਾ ਪੈਣਾ ਅੱਜ ਘੰਟੇ ਕੱਢਣੇ ਸ਼ੁਰੂ ਕਰੋ ਹੁਣ ਤੋਂ ਸ਼ੁਰੂ ਕਰੋ ਹੁਣ ਤੋਂ ਲੱਗੋ ਤਾਂ ਪਿਆਰ ਪੈਣਾ ਗੁਰਮੁਖੋ ਐਵੇਂ ਥੋੜਾ ਗੱਲ ਬਣ ਜਾਣੀ ਹੈ ਇਸ ਕਰਕੇ ਸ਼ੁਰੂ ਕਰੀਏ ਉਹ ਪਿਆਰ ਫਿਰ ਉਹ ਤੇ ਇੱਕ ਦੇ ਇੱਕੀ ਮੋੜਦਾ ਗੁਰਮੁਖੋ ਉਹਨੇ ਤੇ ਕਈ ਗੁਣਾ ਹੋ ਕੇ ਮੁੜਨਾ ਸਾਹਿਬ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਨੇ ਹਜ਼ਾਰਾਂ ਹੀ ਸੰਗਤਾਂ ਗੁਰੂ ਸਾਹਿਬ ਨੂੰ ਪਿਆਰ ਕਰਦੀਆਂ ਆਉਂਦੀਆਂ ਮੱਥਾ ਟੇਕਦੀਆਂ ਤੇ ਤੁਸੀਂ ਸਾਰੇ ਜਾਣਦੇ ਹੋ ਉੱਥੇ ਦਰਿਆ ਪੈਂਦਾ ਹੈ ਕਿਹੜਾ ਭਲਾ ਦਰਿਆ ਦਾ ਨਾਂ ਕੀ ਹੈ ਉਹਦਾ ਬੋਲੋ ਸਤਲੁਜ ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ ਉੱਥੇ ਫੌਜਾਂ ਇਕੱਠੀਆਂ ਹੋ ਰਹੀਆਂ ਕਿਉਂ ਪੈ ਰਹੇ ਠੰਡੇ ਉੱਥੇ ਗਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ ਆਨੰਦਪੁਰ ਸਾਹਿਬ ਦੀ ਧਰਤੀ ਹੈ ਤੇ ਹਜ਼ਾਰਾਂ ਹੀ ਸੰਗਤਾਂ ਆਉਂਦੀਆਂ ਨੇ ਮਹਾਰਾਜ ਦੇ ਦਰਸ਼ਨ ਕਰ ਕਰਕੇ ਨਿਹਾਲ ਹੁੰਦੀਆਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਲਿਹਾਰੇ ਜਾਂਦੀਆਂ ਸੰਗਤਾਂ ਨਿਮਾਣਿਆਂ ਦਾ ਮਾਣ ਇੱਕ ਸੁਰ ਥੱਲੇ ਕਰ ਲਓ ਥੋੜੀ ਜਿਹੀ ਕਵਿਤਾ ਸੁਣਦੇ ਆ ਇਹ ਇੱਕ ਕਵਿਤਾ ਸੁਣਦੇ ਮੈਂ ਥੋੜਾ ਜਿਹੀ ਸਾਖੀ ਸੁਣਾਉਣੀ ਛੋਟੀ ਜੀ ਟਾਈਮ ਕੀ ਹੈ ਭਲਾ 15 ਮਿੰਟ ਰਹਿ ਗਏ 9 ਵਜੇ ਚ ਹਿਲਜੁਲ ਨਾ ਕਰਿਓ 9 ਵਜੇ ਭੋਗ ਪਾ ਦੇਣਾ ਕਾਲ ਨਹੀਂ ਕਰਨੀ ਤੇ ਆਪਾਂ ਆਪਣਾ ਆਪਣੀ ਸਾਖੀ ਬਣਾਈਏ ਮਾੜੀ ਜੀ ਪ੍ਰਸੰਗ ਸਾਡਾ ਵੀ ਤੇ ਹੈ ਨਾ ਮੇਰਾ ਕਿੰਨਾ ਕੁ ਰਿਸ਼ਤਾ ਗੁਰੂ ਸਾਹਿਬ ਦਾ ਸਾਡਾ ਪ੍ਰਸੰਗ ਕੀ ਹੈ ਦਿਨ ਰਾਤ ਮਰਦੇ ਰਹੇ ਪੈਸਾ ਇਕੱਠਾ ਕਰਦਿਆਂ ਕਰਦਿਆਂ ਸਰੀਰ ਗਵਾ ਲਿਆ ਮੁੜ ਕੇ ਸਰੀਰ ਹੋ ਗਿਆ ਬਿਮਾਰ ਫਿਰ ਉਹਦੇ ਤੇ ਸਾਰਾ ਪੈਸਾ ਲਾ ਦਿੱਤਾ ਕੰਮ ਖਤਮ ਬਸ ਇਹੀ ਲੰਘ ਗਈ ਸਾਰੀ ਜ਼ਿੰਦਗੀ ਸਾਡੀਆਂ ਇਹ ਸਾਖੀਆਂ ਨੇ ਹੋਰ ਕੀ ਜਿਹਨੂੰ ਮਰਜ਼ੀ ਛੇੜ ਲਓ ਜਿਹਨੂੰ ਮਰਜ਼ੀ ਪੁੱਛ ਲਓ ਪਰ ਪਿਆਰ ਵਾਲਿਆਂ ਦੀ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ ਆਵ ਹੈ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ ਮਿਹਨਤਾਂ ਕਰਾਂਗੇ ਬੱਚੇ ਪਾਲਾਂਗੇ ਬਹੁਤ ਘਾਲਣਾ ਘਾਲਾਂਗੇ ਪਰ ਗੁਰੂ ਜੀ ਨਾਲ ਵੀ ਪਿਆਰ ਕਰਨਾ ਸਿੱਖਾਂਗੇ ਲਓ ਆਪਾਂ ਸਾਰੇ ਰਲ ਕੇ ਗਾਵਾਂਗੇ ਨਾਲ

0: ਜਿਸ ਨੇ ਇਹ ਲਿਖੀ ਹੈ ਨਾ ਕਵਿਤਾ, ਉਹ ਸਿੱਖ ਨਹੀਂ, ਇਸਲਾਮ ਧਰਮ ਨਾਲ ਸੰਬੰਧ ਰੱਖਦਾ, ਗੈਰ ਸਿੱਖ, ਗੈਰ ਸਿੱਖ ਹੈ ਜਿਹਨੇ ਲਿਖੀ ਹੈ। ਪਰ ਜਦੋਂ ਗੁਰੂ ਗੋਬਿੰਦ ਸਿੰਘ ਬਾਰੇ ਲਿਖਦਾ ਹੈ ਤੇ ਉਹ ਹਮੇਸ਼ਾ ਹੀ ਇਹ ਕਹਿੰਦਾ ਹੈ, ਉਹਨਾਂ ਵਰਗਾ ਕੋਈ ਨਹੀਂ ਦੁਨੀਆ ਵਿੱਚ, ਉਹਨਾਂ ਵਰਗਾ ਕੋਈ। ਕਲਗੀਧਰ ਜੀ ਨੂੰ ਪਿਆਰ ਕਰਦਾ ਤੇ ਹਮੇਸ਼ਾ ਪੱਗ ਬੰਨਦਾ ਹੈ, ਦਸਤਾਰ ਸਜਾਉਂਦਾ ਹੈ। ਹਾਂਜੀ, ਅੱਗੇ
1: ਰਮਜ ਰੂਹਾਨੀ,
0: ਰਮਜ ਰੂਹਾਨੀ ਹੈ।

ਵਾਹ ਵਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਐਸੇ ਸਤਿਗੁਰੂ ਜਿਹੜਾ ਉਹਨਾਂ ਦਾ ਇਤਿਹਾਸ ਪੜ੍ਹਦਾ ਹੈ, ਇਸਲਾਮ ਧਰਮ ਵਿੱਚ ਹੋਣ ਦੇ ਬਾਵਜੂਦ ਵੀ ਅੱਜ ਵੀ ਮਸਤਾਨਾ ਹੋ ਕੇ ਕਹਿੰਦਾ ਗੁਰੂ ਮਨਜੂਰ ਏ, ਇਹ ਗੁਰੂ ਮੈਨੂੰ ਪੁੱਛਦੇ ਨੇ ਤੈਨੂੰ ਕਬੂਲ ਹੈ, ਤੈਨੂੰ ਇਹ ਮਨਜ਼ੂਰ ਏ, ਕਹਿੰਦੇ ਸਾਨੂੰ ਗੁਰੂ ਗੋਬਿੰਦ ਸਿੰਘ ਮਨਜ਼ੂਰ। ਇਤਿਹਾਸ ਪੜ੍ਹ ਕੇ ਪੜ੍ਹਨ ਵਾਲੇ, ਮਹਾਰਾਜ ਦੀ ਹਿਸਟਰੀ ਪੜ੍ਹਨ ਵਾਲੇ ਇਹ ਕਹਿੰਦੇ ਆ। ਉਦੋਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸਨ, ਸਤਲੁਜ ਦਾ ਕੰਢਾ ਸੀ, ਹਜ਼ਾਰਾਂ ਸੰਗਤਾਂ ਦਸ਼ਮੇਸ਼ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ, ਨਿਹਾਲ ਹੁੰਦੇ, ਪਿਆਰ ਕਰਨ ਵਾਲੇ ਜਦੋਂ ਵਾਪਸ ਜਾਂਦੇ ਖੁਸ਼ ਹੋ ਕੇ ਮਸਤ ਹੋ ਕੇ ਜਾਂਦੇ, ਧੰਨ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਦੀਦਾਰ ਕਰਕੇ। ਬੇੜੀ ਸਤਲੁਜ ਦਾ ਦਰਿਆ ਦੇ ਵਿੱਚ ਬਹੁਤ ਸਾਰੇ ਮਲਾਹਾਂ ਨੇ ਆਪਣੀਆਂ ਆਪਣੀਆਂ ਬੇੜੀਆਂ ਪਾਈਆਂ ਹੋਈਆਂ ਨੇ, ਉਧਰਲੇ ਪਾਸੇ ਤੋਂ ਕੰਢੇ ਤੋਂ ਕਿਸੇ ਨੂੰ ਇਧਰਲੇ ਪਾਸੇ ਲੈ ਆਉਣਾ, ਇਸ ਕੰਢੇ ਤੋਂ ਚੁੱਕਣਾ ਦੂਜੇ ਪਾਸੇ ਲੈ ਜਾਣਾ। ਮਲਾਹ ਜਿਹੜੇ ਨੇ ਉਹ ਆਪਣਾ ਜੀਵਨ ਨਿਰਵਾਹ ਕਰਦੇ ਆ। ਇੱਥੇ ਜਿਵੇਂ ਟੈਕਸੀਆਂ ਚੱਲਦੀਆਂ ਨੇ, ਲੋਕ ਇਹਦਾ ਬਿਜ਼ਨਸ ਕਰਦੇ ਆ, ਕੰਮ ਕਰਦੇ ਆ, ਕਿਸੇ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਪਹੁੰਚਾ ਦੇਣਾ, ਮੁੜ ਕੇ ਅਗਲਾ ਪੈਸੇ ਦਿੰਦਾ, ਕੋਈ $100, ਕੋਈ $200। ਉਹ ਜਿਵੇਂ ਅੱਜ ਕੱਲ੍ਹ ਸਿਸਟਮ ਹੈ, ਉਹ ਬੇੜੀ ਹੈ, ਕੋਈ ਪੁਲ ਹੈ ਨਹੀਂ, ਬੇੜੀ ਹੈ। ਬੇੜੀ ਦੇ ਵਿੱਚ ਲੋਕ ਬਹਿੰਦੇ ਨੇ ਹੱਥਾਂ ਦੇ ਨਾਲ, ਇੱਦਾਂ ਹੱਥਾਂ ਦੇ ਨਾਲ ਚੱਪੂ ਮਾਰਨੇ ਪੈਂਦੇ ਨੇ, ਇਸ ਕਿਨਾਰੇ ਤੋਂ ਦੂਜੇ ਕਿਨਾਰੇ ਲੈ ਜਾਂਦੇ ਹੈ, ਉਧਰਲੇ ਪਾਸੇ ਤੋਂ ਮੁਸਾਫਰਾਂ ਨੂੰ ਵਹਾ ਕੇ ਇਸ ਕਿਨਾਰੇ ਤੇ ਲੈ ਆਉਂਦੇ ਹੈ। ਇੱਦਾਂ ਬਹੁਤ ਸਾਰੀ ਸੰਗਤ ਨੂੰ ਇੱਕ ਦਿਨ ਵਿੱਚ ਬਹੁਤ ਸਾਰੀਆਂ ਬੇੜੀਆਂ 'ਚ ਬਿਠਾ ਕੇ ਮਲਾਹ ਇੱਕ ਕੰਢੇ ਤੋਂ ਦੂਜੇ ਕੰਢੇ ਲੈ ਕੇ ਜਾਂਦੇ ਹੈ। ਬਹੁਤ ਸਾਰੇ ਮਲਾਹਾਂ ਦੇ ਵਿੱਚ ਇੱਕ ਬੜਾ ਗਰੀਬ ਜਿਹਾ ਮਲਾਹ ਜਿਹਦਾ ਨਾਂ ਲਿਖਿਆ ਇਤਿਹਾਸ ਵਿੱਚ ਸੈਦਾ, ਗਰੀਬ ਜਿਹਾ ਬੰਦਾ, ਛੱਪਰੀ ਕਾਨਿਆਂ ਦੀ ਪਾਈ ਹੋਈ ਹੈ, ਬੜਾ ਸਕੂਨ ਵਾਲਾ ਹੈ, ਪਰਿਵਾਰ ਪਾਲਦਾ ਹੈ, ਬੱਚੇ ਪਾਲਦਾ ਹੈ, ਬੇੜੀ ਇਹਨੇ ਵੀ ਇੱਕ ਪਾਈ ਹੋਈ ਹੈ, ਛੋਟੀ ਜੀ ਇਹਦੀ ਬੇੜੀ ਹੈ, ਬਾਕੀਆਂ ਨਾਲੋਂ ਛੋਟੀ ਹੈ। ਤੇ ਜਦੋਂ ਵੀ ਸੰਗਤ ਨੇ ਉਹਦੇ ਵਿੱਚ ਜਾਣਾ, ਧੰਨ ਗੁਰੂ ਗੋਬਿੰਦ ਸਿੰਘ ਦੀਆਂ ਸਿਫਤਾਂ ਕਰਨੀਆਂ, ਆਉਂਦਿਆਂ ਵੀ ਜਾਂਦਿਆਂ ਵੀ ਸੰਗਤਾਂ ਨੇ ਸ਼ਬਦ ਪੜ੍ਹਨੇ, ਧੰਨ ਕਲਗੀਧਰ ਜੀ ਦੀ ਵਡਿਆਈ ਕਰਨੀ, ਪਾਤਸ਼ਾਹ ਦੀ ਸਿਫਤ ਸਲਾਹ ਕਰਨੀ। ਕਈ ਵਾਰੀ ਸੰਗਤਾਂ ਨੇ ਪੁੱਛਣਾ, ਸੈਦਿਆ ਤੂੰ ਕਦੀ ਦਰਸ਼ਨ ਕੀਤੇ? ਤੇ ਸੈਦਾ ਕਹਿੰਦਾ ਮੈਂ ਕਲਗੀਆਂ ਵਾਲੇ ਦੇ ਦਰਸ਼ਨ ਤੇ ਨਹੀਂ ਕੀਤੇ, ਹਾਂ ਉਹਨਾਂ ਦੇ ਦਰਸ਼ਨ ਰੋਜ਼ ਕਰਦਾ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਆਉਂਦੇ, ਜਿਹੜੇ ਰੋਜ਼ ਦੀਦਾਰ ਕਰਕੇ ਆਉਂਦੇ ਆ, ਉਹਨਾਂ ਵੱਲ ਵੇਖ ਵੇਖ ਕੇ ਨਿਹਾਲ ਹੁੰਦਾ, ਮੈਂ ਅਜੇ ਦਰਸ਼ਨ ਨਹੀਂ ਕੀਤੇ। ਸੈਦਿਆ ਤੂੰ ਕਿਉਂ ਨਹੀਂ ਦਰਸ਼ਨ ਕੀਤੇ? ਕਹਿੰਦਾ ਮੈਨੂੰ ਸਮਾਂ ਹੀ ਨਹੀਂ ਲੱਗਾ, ਮੇਰੇ ਬੱਚੇ ਨੇ ਛੋਟੇ, ਮੈਂ ਰੋਜ਼ ਕਮਾਨਾ, ਇੱਕ ਟਾਈਮ ਦਾ ਖਾਣਾ ਆਪਣੇ ਬੱਚਿਆਂ ਨੂੰ ਖਵਾ ਸਕਦਾ, ਤੇ ਮੈਂ ਚਾਹੁੰਦਾ ਵੀ ਕਦੇ ਕੋਈ ਸਮਾਂ ਬਣੇ ਤੇ ਮੈਂ ਗੁਰੂ ਗੋਬਿੰਦ ਸਿੰਘ ਦੇ ਰੱਜ ਰੱਜ ਦਰਸ਼ਨ ਕਰਾਂ। ਮਜਬੂਰ ਹੋ ਗਿਆ, ਅਜੇ ਤੱਕ ਇੰਨੀ ਕਮਾਈ ਨਹੀਂ ਕਰ ਸਕਿਆ ਕਿ ਇੱਕ ਦੋ ਦਿਨ ਵਾਸਤੇ ਮੈਂ ਛੱਡ ਕੇ ਬੇੜੀ ਚਲਿਆ ਜਾਵਾਂ ਤੇ ਮੈਨੂੰ ਮੇਰੇ ਬੱਚੇ ਬਾਅਦ 'ਚ ਭੁੱਖੇ ਮਰ ਜਾਣਗੇ। ਤੇ ਮੈਂ ਸੁਣਿਆ ਕਲਗੀਆਂ ਵਾਲੇ ਕਹਿੰਦੇ ਨੇ ਆਪਣੇ ਪਰਿਵਾਰ ਨੂੰ ਪਾਲਣਾ ਸਾਂਭਣਾ ਇਹ ਬੰਦੇ ਦਾ ਕਰਮ ਧਰਮ ਹੈ, ਸਾਡਾ ਕਰਮ ਮੈਂ ਆਪਣਾ ਪਿਆਰ ਨਾਲ ਕਰਦਾ, ਕੋਈ ਗਰੀਬ ਗੁਰਬਾ ਆਉਂਦਾ ਨਹੀਂ ਵੀ ਕੋਈ ਪੈਸੇ ਦਿੰਦਾ ਮੈਂ ਤਾਂ ਵੀ ਖੁਸ਼ ਹੋ ਜਾਂਦਾ, ਪਰ ਮੈਂ ਅਜੇ ਤੱਕ ਦਰਸ਼ਨ ਨਹੀਂ ਕੀਤੇ। ਇੱਕ ਪਿਆਰ ਵਾਲਾ ਸੱਜਣ ਜਾਂਦਾ ਜਾਂਦਾ ਕਹਿ ਗਿਆ ਸੈਦਿਆ ਤੂੰ ਨਹੀਂ ਗਿਆ? ਕਹਿੰਦਾ ਨਹੀਂ ਗਿਆ। ਫਿਰ ਕਹਿੰਦਾ ਇੱਦਾਂ ਕਰ, ਤੂੰ ਨਹੀਂ ਜਾ ਸਕਦਾ, ਕਲਗੀਆਂ ਵਾਲੇ ਤੇ ਆ ਸਕਦੇ ਨੇ ਨਾ ਤੇਰੇ ਕੋਲ, ਆ ਤੇ ਆਨੰਦਪੁਰ ਸਾਹਿਬ ਹੈ। ਤੇ ਕਹਿੰਦਾ ਬਾਜਾਂ ਵਾਲੇ ਮੇਰੇ ਕੋਲ ਕਿਵੇਂ ਆ ਜਾਣਗੇ ਤੇ ਕਿਉਂ ਆ ਜਾਣਗੇ? ਉਹ ਕਹਿੰਦੇ ਆ ਜਾਣਗੇ। ਫਿਰ ਮੈਂ ਕਰਾਂ ਕੀ? ਕਹਿੰਦੇ ਅਰਦਾਸ ਕਰਿਆ ਕਰ, ਬੇਨਤੀ ਕਰਿਆ ਕਰ ਕਿ ਸੱਚੇ ਪਾਤਸ਼ਾਹ ਮੇਰੇ ਤੇ ਕਦੀ ਕਿਰਪਾ ਕਰੋ, ਅਰਦਾਸ ਕਰਿਆ ਕਰ। ਆਇਓ ਪਾਤਸ਼ਾਹ

ਉਹ ਕਹਿੰਦੇ ਅਰਦਾਸ ਕਰਿਆ ਕਰ, ਤੂੰ ਨਹੀਂ ਜਾ ਸਕਦਾ, ਸਤਿਗੁਰ ਆ ਜਾਣਗੇ। ਤੇ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ। ਮਨ ਹੀ ਮਨ ਆਖਿਆ ਕਰੇ ਮਹਾਰਾਜ ਕਦੀ ਦਰਸ਼ਨ ਦਿਓ, ਦਰਸ਼ਨ ਦਿਓ। ਖੁਦਾ ਕਰਤਾ ਹੈ ਮਨਜ਼ੂਰ ਦੁਆ, ਜਬ ਦਿਲ ਸੇ ਹੋਤੀ ਹੈ। ਮੁਸ਼ਕਲ ਤੋ ਯਹੀ ਹੈ ਕਿ ਯੇ ਮੁਸ਼ਕਲ ਸੇ ਹੋਤੀ ਹੈ। ਅੰਦਰੋਂ ਅਰਦਾਸ ਹੁੰਦੀ ਨਹੀਂ, 100% ਮਨ ਜੁੜਦਾ ਨਹੀਂ। ਸਾਇੰਸ ਇਹਦੇ ਵਿੱਚ ਇਹ ਹੈ ਗੁਰਮੁਖੋ, 100% ਜਦੋਂ ਮਨ ਫੋਕਸ ਕਰ ਲੈਂਦਾ ਨਾ, ਉਹੀ ਕੰਮ ਆਟੋਮੈਟਿਕ ਠੀਕ ਹੋਣਾ ਸ਼ੁਰੂ ਹੋ ਜਾਂਦਾ। ਵੇਖੋ, ਮੈਨੂੰ ਗੁਰੂ ਸਾਹਿਬ ਕਿਰਪਾ ਕਰ ਦੇਣਗੇ, ਮੈਨੂੰ ਠੀਕ ਕਰ ਦੇਣਾ, ਕਰ ਦੇਣਾ। 100% ਫੋਕਸ ਹੋਵੇ, ਮਾਇੰਡ ਇੱਕ ਜਗ੍ਹਾ ਜੁੜ ਜਾਏ, ਆਟੋਮੈਟਿਕ ਸਾਰਾ ਕੁਝ ਠੀਕ ਹੋਣਾ ਸ਼ੁਰੂ ਹੋ ਜਾਂਦਾ। ਸਾਡਾ ਡਾਵਾਂ ਡੋਲ ਚੇਤ ਰਹਿੰਦਾ, ਪਤਾ ਨਹੀਂ ਗੱਲ ਬਣੇਗੀ, ਪਤਾ ਨਹੀਂ ਬਣੇਗੀ, ਏਦਾਂ ਹੀ ਰਹਿੰਦਾ। ਪਰ ਭਰੋਸਾ ਕਰੀਏ, ਵਿਸ਼ਵਾਸ ਕਰੀਏ। ਹੋਇਆ ਭਰੋਸਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ 21-22 ਸਿੰਘ ਹੋਏ ਇਕੱਠੇ, ਚਲੋ ਭਾਈ ਅੱਜ ਸੈਰ ਕਰੀਏ। ਮਹਾਰਾਜ ਕਿੱਧਰ ਨੂੰ ਜਾਣਾ ਹੈ? ਕਹਿੰਦੇ ਅੱਜ ਸਤਲੁਜ ਵਾਲੇ ਪਾਸੇ ਜਾਣ ਨੂੰ ਜੀ ਕਰਦਾ। ਉਧਰ ਹੀ ਆ ਗਏ ਜਿੱਧਰ ਬੇੜੀਆਂ ਸੀ। ਘੋੜੇ ਤੋਂ ਪਾਤਸ਼ਾਹ ਉਤਰੇ, ਬਹੁਤ ਬੇੜੀਆਂ ਵਾਲਿਆਂ ਨੇ ਘੇਰਾ ਪਾ ਲਿਆ। ਮਹਾਰਾਜ ਇੱਧਰ ਨੂੰ ਆਓ, ਵੇਖੋ ਕਿੰਨੀ ਸੋਹਣੀ ਬੇੜੀ, ਜੇ ਸੈਰ ਕਰਨੀ ਉਧਰਲੇ ਕਿਨਾਰੇ ਜਾਣਾ, ਮੇਰੇ ਵੱਲ ਲਾਓ। ਦੂਜਾ ਆਖੇ ਮੇਰੇ ਵੱਲ ਲਾਓ, ਤੀਜਾ ਆਖੇ ਮੇਰੇ ਵੱਲ ਲਾਓ। ਪਰ ਮਹਾਰਾਜ ਹੌਲੀ ਹੌਲੀ ਹੌਲੀ ਉਹਦੀ ਬੇੜੀ ਕੋਲ ਚਲੇ ਗਏ। ਆ ਬੇੜੀ ਕਿਹਦੀ ਹੈ? ਕਹਿੰਦੇ ਜੀ ਉਹ ਸੈਦਾ ਹੈ। ਕਿੱਥੇ ਹੈ ਉਹ? ਅੰਦਰ ਹੋਣਾ ਜੀ, ਆਪਣੇ ਪਰਿਵਾਰ ਕੋਲ। ਕਹਿੰਦੇ ਘਰ ਕਿੱਥੇ ਉਹਦਾ? ਕਹਿੰਦੇ ਉਹਦੀ ਛੱਪਰੀ ਹੈ। ਸਿੰਘ ਕਹਿੰਦੇ ਮਹਾਰਾਜ ਆਵਾਜ਼ ਮਾਰੀਏ? ਕਲਗੀਆਂ ਵਾਲੇ ਕਹਿੰਦੇ ਨੇ ਨਹੀਂ, ਮੈਂ ਆਪੇ ਜਾਣਾ। ਆਪੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ। ਆਨੰਦਪੁਰ ਸਾਹਿਬ ਦਾ ਏਰੀਆ ਕਰਮਾਂ ਵਾਲੇ ਹੈ, 30 ਸਾਲ ਦੇ ਕਰੀਬ ਗੁਰੂ ਗੋਬਿੰਦ ਸਿੰਘ ਉੱਥੇ ਰਹੇ ਹੈ। 30 ਸਾਲ, 41 ਸਾਲ 9 ਮਹੀਨੇ ਤੇ 13 ਦਿਨ ਦੀ ਉਮਰ ਪਾਤਸ਼ਾਹ ਜੀ ਦੀ ਸਰੀਰਕ ਆਯੂ। ਮੈਂ 43 ਸਾਲ ਦਾ ਹੋ ਗਿਆ ਗੁਰਮੁਖੋ, ਮੈਨੂੰ 44ਵਾਂ ਸਾਲ ਸ਼ੁਰੂ ਹੋ ਗਿਆ। ਤੇ ਤੁਸੀਂ ਵੇਖੋ ਦਸ਼ਮੇਸ਼ ਜੀ, 41 ਸਾਲ 9 ਮਹੀਨੇ 13 ਦਿਨ ਸਰੀਰ ਕਿੰਨੀ ਸੀ? ਦਾੜਾ ਕਾਲਾ ਸੀ, ਕਹਿੰਦੇ ਇੱਕ ਧੌਲਾ ਨਹੀਂ ਸੀ ਅਜੇ ਆਇਆ ਜਦੋਂ ਚਲੇ ਵੀ ਗਏ। ਵੇਖੋ ਜਿਹੜੇ ਪਿਆਰ ਕਰਨ ਵਾਲੇ ਸੀ ਕਲਗੀਆਂ ਵਾਲੇ ਪਾਤਸ਼ਾਹ, ਇੰਨੀ ਛੋਟੀ ਉਮਰ ਚ, ਪਰ ਇੰਨੇ ਸਮੇਂ ਚ ਕੀ ਕੁਝ ਕਰ ਗਏ। 100 ਵਰਸ ਕਾ ਜੀਨਾ ਵੀ ਬੇਕਾਰ ਕਾ ਜੀਨਾ ਹੈ, 100 ਵਰਸ ਕਾ ਜੀਨਾ ਵੀ ਬੇਕਾਰ ਕਾ ਜੀਨਾ ਹੈ। 2 ਵਰਸ ਜੀਆ ਹੋਤਾ ਕੁਛ ਕਰਕੇ ਜੀਆ ਹੋਤਾ, ਤੂੰ 2 ਸਾਲ ਹੀ ਜਿਉਂਦਾ ਕੁਝ ਕਰਦਾ ਤੇ ਸਹੀ, ਸਮਾਜ ਨਹੀਂ। 100 ਸਾਲ ਨਾਲ ਕੀ ਫਰਕ ਪੈ ਜਾਂਦਾ? ਉਹਦੀ ਛੱਪਰੀ ਦੇ ਕੋਲ ਪਾਤਸ਼ਾਹ ਗਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਬਾਹਰ ਛੱਪਰੀ ਦੇ ਖਲੋ ਕੇ ਆਵਾਜ਼ ਮਾਰਦੇ ਹੈ, ਭਾਈ ਸੈਦਿਆ, ਸੈਦਾ ਜੀ ਬਾਹਰ ਆਓ। ਤੇ ਅੰਦਰੋਂ ਹੀ ਕਹਿੰਦਾ ਤੁਰਿਆ ਆਵੇ, ਮਹਾਰਾਜ ਆ ਗਏ, ਮਹਾਰਾਜ ਆ ਗਏ। ਭੱਜ ਕੇ ਆਇਆ, ਮਹਾਰਾਜ ਦੇ ਚਰਨਾਂ ਤੇ ਡਿੱਗਿਆ। ਕਹਿੰਦੇ ਤੈਨੂੰ ਕਿਵੇਂ ਪਤਾ ਲੱਗਾ ਵੀ ਮਹਾਰਾਜ ਆ ਗਏ? ਕਹਿੰਦੇ ਓਏ ਸੈਦਿਆ, ਕਹਿਣ ਵਾਲੇ ਬੜੇ ਨੇ, ਭਾਈ ਸੈਦਿਆ ਤੇ ਮਹਾਰਾਜ ਤੁਸੀਂ ਹੋਈ ਆ ਗਏ। ਤੁਹਾਡੇ ਜਿੰਨਾ ਪਿਆਰ ਕੌਣ ਕਰੇ, ਤੁਹਾਡੇ ਜਿੰਨਾ ਸਤਿਕਾਰ ਕੌਣ ਦੇਵੇ। ਓਏ ਓਏ ਤੇ ਬੜੇ ਕਹਿੰਦੇ ਨੇ, ਗੱਲ ਨਾਲ ਤੁਸੀਂ ਲਾਇਆ। ਮਹਾਰਾਜ ਨੇ ਚਰਨਾਂ ਤੋਂ ਚੁੱਕਿਆ, ਸੈਦੇ ਨੂੰ ਗੱਲ ਨਾਲ ਲਾ ਲਿਆ। ਧੰਨੋ ਕਰਮਾਂ ਵਾਲੇ ਗੁਰਸਿੱਖ, ਜਿਨ੍ਹਾਂ ਦੇ ਮੁੱਖ ਕਲਗੀਧਰ ਪਾਤਸ਼ਾਹ ਦੇ ਨੇੜੇ ਲੱਗੇ, ਗਰਦਨ ਦੇ ਨਾਲ ਇੱਥੇ ਕਿਤੇ ਕਿਤੇ, ਮਤਲਬ ਉਹ ਗਲਵੱਕੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ। ਵੇਖੋ ਜਰਾ ਸੋਚ ਕੇ ਵੇਖੋ ਵੀ ਪਾਤਸ਼ਾਹ ਦੇ ਕੋਲ ਕਿਤੇ ਆ ਕੰਨ ਉਹਨਾਂ ਦੇ ਗਰਦਨ ਦੇ ਨੇੜੇ, ਉਹਨਾਂ ਦੇ ਦਾੜੇ ਦੇ ਨੇੜੇ, ਉਹ ਕਿੱਦਾਂ ਦਾ ਸਮਾਂ! ਉਹ ਇੱਦਾਂ ਘੁੱਟ ਕੇ ਗਲਵੱਕੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਈ, ਸੈਦਿਆ ਚੱਲ ਬਈ ਸੈਰ ਕਰਾ, ਅੱਜ ਤੇਰੀ ਬੇੜੀ ਚ ਬਹਿਣਾ। ਮਹਾਰਾਜ ਨੇ, ਸੈਦੇ ਨੇ ਮਹਾਰਾਜ ਨੂੰ ਬੇੜੀ ਚ ਬਾਇਆ। 21 ਸਿੰਘ ਇਹਦੀ ਬੇੜੀ ਚ ਬਹਿ ਗਏ। ਵਾਜਾਂ ਮਾਰਦੇ ਨੇ ਮਲਾ, ਮਹਾਰਾਜ ਬੇੜੀ ਛੋਟੀ ਹੈ। ਮਹਾਰਾਜ ਸੈਦਾ ਕਹਿੰਦਾ ਕੋਈ ਗੱਲ ਨਹੀਂ, ਕਲਗੀਆਂ ਵਾਲੇ ਮੇਰੇ ਨਾਲ ਨੇ, ਡੁੱਬਿਆਂ ਦੇ ਬੇੜੇ ਤਾਰਨ ਵਾਲੇ ਬੈਠੇ ਨੇ, ਕਿਤੇ ਮੇਰੀ ਬੇੜੀ ਡੁੱਬਣ ਲੱਗੀ।
ਸਾਰਿਆਂ ਨੂੰ ਬਾਲਿਆ, ਖਿੱਚ ਖਿੱਚ ਕੇ ਜ਼ੋਰ ਜ਼ੋਰ ਨਾਲ ਚੱਪੂ ਮਾਰੇ, ਬਾਹਾਂ ਫੁੱਲ ਗਈਆਂ, ਪਰ ਖੁਸ਼ ਬੜਾ ਹੈ ਅੱਜ। ਉਹ ਬੜਾ ਖੁਸ਼ ਹੈ ਵੀ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਬੇੜੀ 'ਚ ਬੈਠੇ ਹੈ। ਮੂੰਹ ਸਿੱਧਾ ਕਲਗੀਆਂ ਵਾਲੇ ਪਾਤਸ਼ਾਹ ਵੱਲ ਕੀਤਾ ਹੈ, ਥੱਲੇ ਚਾਦਰ ਵਿਛਾਤੀ, ਪਾਤਸ਼ਾਹ ਬਹਿ ਗਏ। ਇਹ ਕਲਗੀਆਂ ਵਾਲੇ ਪਾਤਸ਼ਾਹ ਵੱਲ ਵੇਖੀ ਜਾਂਦਾ, ਕਲਗੀਆਂ ਵਾਲੇ ਇਹਦੇ ਵੱਲ ਵੇਖੀ ਜਾਂਦੇ ਹੈ। ਚੱਲਦਿਆਂ ਚੱਲਦਿਆਂ ਦੂਜਾ ਕਿਨਾਰਾ ਆ ਜਾਂਦਾ ਹੈ, ਦੂਜੇ ਕਿਨਾਰੇ ਜਦੋਂ ਵੇਖਿਆ ਵੀ ਇਹ ਤੇ ਨੇੜੇ ਹੀ ਲੱਗ ਗਿਆ, ਕੰਮ ਮਿੰਟ ਪੰਜ ਲੱਗੇ, ਪੰਜਾਂ ਮਿੰਟਾਂ 'ਚ ਕਿਨਾਰਾ ਆ ਗਿਆ, ਇਹਨੇ ਉੱਥੋਂ ਗੁਰੂ ਸਾਹਿਬ ਨੂੰ ਬੇੜਾ ਕਮਾ ਲਿਆ। ਫੇਰ ਚੱਪੂ ਮਾਰਦਾ ਹੋਇਆ ਇੱਧਰ ਵਾਲੇ ਪਾਸੇ ਫੇਰ ਲੈ ਆਇਆ, ਫੇਰ ਆਖਿਆ ਵੀ ਇੱਥੇ ਦੇ ਕਿਨਾਰਾ ਫੇਰ ਆ ਗਿਆ ਇਹਨੇ। ਫੇਰ ਹੁਣ ਬਾਹਾਂ ਫੁੱਲ ਗਈਆਂ, ਦਸ ਪੰਦਰਾਂ ਮਿੰਟ, ਵੀਹ ਮਿੰਟ, ਅੱਧਾ ਘੰਟਾ ਉਵੇਂ ਹੀ ਚੱਪੂ ਵਿੱਚੇ ਹੀ ਮਾਰੀ ਜਾਂਦਾ, ਵਿੱਚੇ ਹੀ ਕਮਾਈ ਜਾਂਦਾ। ਮਹਾਰਾਜ ਕਹਿੰਦੇ ਇੱਦਾਂ ਕਿਉਂ ਕਰਨਾ ਹੈ? ਕਹਿੰਦਾ ਮਹਾਰਾਜ ਜੇ ਕਿਨਾਰੇ ਲਾਇਆ ਤੇ ਤੁਸੀਂ ਉਤਰੋਗੇ, ਤੁਸੀਂ ਚਲੇ ਜਾਓਗੇ, ਤੇ ਇਹ ਚੰਦਰੀਆਂ ਅੱਖਾਂ ਮੇਰੀਆਂ ਰੱਜਦੀਆਂ ਨਹੀਂ ਤੁਹਾਨੂੰ ਵੇਖ ਵੇਖ ਕੇ। ਗੁਰੂ ਸਾਹਿਬ ਜੀ ਤੁਹਾਡੇ ਦਰਸ਼ਨ ਕਰ ਕਰਕੇ ਮਾਂ ਗੁਜਰੀ ਮਹਾਰਾਣੀਆਂ ਵਰਗੀ ਸੀ, ਤੇ ਮਾਂ ਗੁਜਰੀ ਦੇ ਚੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰੱਜ ਕੇ ਸੋਹਣੇ ਸੀ, ਦਗ ਦਗ ਕਰਦਾ ਪਾਤਸ਼ਾਹ ਦਾ ਚਿਹਰਾ, ਐਸੀ ਨੁਹਾਰ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਵੇਖਦਾ ਸੀ ਵੇਖਦਾ ਹੀ ਰਹਿ ਜਾਂਦਾ ਸੀ। ਕਹਿੰਦਾ ਸੱਚੇ ਪਾਤਸ਼ਾਹ ਮੈਂ ਕੀ ਕਰਾਂ ਇਹਨਾਂ ਅੱਖੀਆਂ ਦਾ। ਪਾਤਸ਼ਾਹ ਅਸੀਂ ਦੋਤਰੇ ਦਾ ਪਿਆਰ ਕਰਦੇ ਹਾਂ, ਦੋਤਰੇ ਚੋਂ ਸਾਨੂੰ ਧੀ ਦਿਸਦੀ ਹੁੰਦੀ ਹੈ। ਅਸੀਂ ਪੋਤਰੇ ਦਾ ਪਿਆਰ ਕਰਦੇ ਹਾਂ, ਪੋਤਰੇ ਚੋਂ ਸਾਨੂੰ ਬੋਲ ਦਿਓ, ਪੋਤਰੇ ਚੋਂ ਸਾਨੂੰ ਪੁੱਤ ਦਿਸਦਾ ਹੁੰਦਾ ਹੈ। ਭਾਣਜੇ ਦਾ ਪਿਆਰ ਕਰਦੇ ਹਾਂ, ਉਹਦੇ ਚੋਂ ਸਾਨੂੰ ਭੈਣ ਦਿਸਦੀ ਹੁੰਦੀ ਹੈ। ਪਰ ਰੱਬ ਦੇ ਪਿਆਰਿਆਂ ਦਾ ਪਿਆਰ ਕਰਦੇ ਹਾਂ, ਰਿਸ਼ਤਾ ਸਾਡਾ ਕੋਈ ਨਹੀਂ ਹੁੰਦਾ, ਉਹਨਾਂ ਚੋਂ ਸਾਨੂੰ ਰੱਬ ਦਿਸਦਾ ਹੈ, ਉਹਨਾਂ ਨਾਲ ਉਹਨਾਂ ਚੋਂ ਸਾਨੂੰ ਪਰਮਾਤਮਾ ਦਿਸਦਾ ਹੈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਸਾਈਂ ਨੇਹਿਆ।

0: ਧੰਨ ਹੋਣਾ ਗੁਰਮੁਖੋ, ਮੈਂ ਪਟਨਾ ਸਾਹਿਬ ਗਿਆ ਪਿੱਛੇ ਜੇ ਦਰਸ਼ਨ ਕਰਨ। ਮੇਰੇ ਕੋਲ ਇੱਕੋ ਹੀ ਦਿਨ ਸੀ, ਮੈਂ ਫਲਾਈਟ ਲਈ ਚੰਡੀਗੜ੍ਹ ਤੋਂ। 10-11 ਵਜੇ ਅਸੀਂ ਉੱਥੇ ਪਹੁੰਚੇ ਤੇ ਮੈਂ ਰਾਤ ਨੂੰ ਹੀ ਵਾਪਸ ਆਉਣਾ ਸੀ। ਮੈਂ ਦਰਬਾਰ ਸਾਹਿਬ ਚ ਪ੍ਰਬੰਧਕ ਮੈਨੂੰ ਲੈ ਕੇ ਗਏ। ਚਲੋ ਮੈਨੂੰ ਉਹਨਾਂ ਨੇ ਗੇਟ ਖੋਲਿਆ, ਕਹਿੰਦੇ ਥੋੜਾ ਅੱਗੇ ਤੱਕ ਤੁਸੀਂ ਹੋ ਜਾਓ। ਉੱਥੇ ਨਾ ਕਲਗੀ ਲੱਗੀ ਹੋਈ ਹੈ ਪਟਨਾ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਉਹਨਾਂ ਨੇ ਕਲਗੀ ਲਾਈ ਹੈ। ਮਹਾਰਾਜ ਦੀ ਇੱਕ ਤਸਵੀਰ ਵੀ ਲੱਗੀ ਹੈ ਤੇ ਉਹ ਜਿੱਥੇ ਗੁਰੂ ਜੀ ਦਾ ਪ੍ਰਕਾਸ਼ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦਾ, ਉਹ ਪ੍ਰਕਾਸ਼ ਅਸਥਾਨ ਦੇ ਜਿਹੜਾ ਪੀੜਾ ਸਾਹਿਬ ਹੈ ਉਹਦੇ ਪੀੜਾ ਸਾਹਿਬ ਦੇ ਥੱਲੇ ਪੰਘੂੜਾ ਸਾਹਿਬ ਵੀ ਹੈ, ਜਿਹੜੇ ਪੰਘੂੜੇ ਚ ਗੋਬਿੰਦ ਰਾਏ ਜੀ ਨੂੰ ਬਚਪਨ ਦੇ ਵਿੱਚ ਪਾਇਆ ਗਿਆ ਸੀ। ਤੇ ਮੈਂ ਉੱਥੇ ਤਕਰੀਬਨ 2-2.5 ਘੰਟੇ ਬੈਠਾ ਰਿਹਾ ਤੇ ਮੇਰੀ ਇਕੱਲੇ ਦੀ ਗੱਲ ਨਹੀਂ, ਜਿੰਨੀ ਵੀ ਉੱਥੇ ਸੰਗਤ ਬੈਠੀ ਸੀ ਟਿਕਟਕੀ ਲਾ ਕੇ ਅੱਖਾਂ ਕਦੇ ਖੋਲ੍ਹ ਲੈਣੀਆਂ ਕਦੇ ਬੰਦ ਕਰ ਲੈਣੀਆਂ। 2 ਘੰਟੇ ਅਸੀਂ ਬੈਠੇ ਰਹੇ, ਸਾਡੀਆਂ ਅੱਖਾਂ ਹੀ ਨਹੀਂ ਸੁੱਕੀਆਂ, ਏਦਾਂ ਤ੍ਰਿਪ ਹੰਝੂ ਚੱਲਦੇ ਰਹੇ। ਏਦਾਂ ਲੱਗੇ ਵੀ ਗੁਰੂ ਗੋਬਿੰਦ ਸਿੰਘ ਇੱਥੇ ਹੀ ਬੈਠੇ ਹੈ। ਤੁਹਾਨੂੰ ਪਟਨਾ ਸਾਹਿਬ ਜਾ ਕੇ ਵੀ ਦਰਬਾਰ ਸਾਹਿਬ 'ਚ ਇੱਦਾਂ ਲੱਗੇਗਾ ਕਲਗੀਆਂ ਵਾਲੇ ਇੱਥੇ ਬੈਠੇ ਹੈ, ਤੁਹਾਨੂੰ ਹਜ਼ੂਰ ਸਾਹਿਬ ਜਾ ਕੇ ਵੀ ਇੱਦਾਂ ਹੀ ਲੱਗਦਾ ਹੈ, ਉੱਥੇ ਆਉਣ ਨੂੰ ਦਿਲ ਨਹੀਂ ਕਰਦਾ। ਇਹ ਸੱਚ ਹੈ, ਇੱਦਾਂ ਲੱਗਦਾ ਹੁੰਦਾ ਵੀ ਇੱਥੇ ਹੀ ਗੁਰੂ ਗੋਬਿੰਦ ਸਿੰਘ ਬੈਠੇ, ਇੰਨਾ ਉੱਥੇ ਫੀਲ, ਇੰਨਾ ਰਸ ਬਣਦਾ। ਚਲੋ ਇਹ ਆਪਣਾ ਆਪੋ ਆਪਣਾ ਮਨ ਹੁੰਦਾ, ਜਿਵੇਂ ਕਿਸੇ ਦਾ ਪਿਆਰ ਹੈ, ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਸਾਡਾ ਹਾਲ ਇਹ ਹੈ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਸੋ ਦਰਸ਼ਨ ਕਰਦਾ ਰਿਹਾ, ਫਿਰ ਅਖੀਰ ਨੂੰ ਮਹਾਰਾਜ ਨੇ ਕਿਹਾ ਤੇ ਬੇੜੀ ਬੰਨੇ ਲਾਈ, ਬਾਹਾਂ ਫੁੱਲ ਗਈਆਂ, ਮਹਾਰਾਜ ਜਾਣ ਲੱਗੇ ਚਰਨਾਂ ਤੇ ਮੱਥਾ ਟੇਕਿਆ। ਗੁਰਸਿੱਖੋ ਦਿਓ ਮਾਇਆ, ਮਾਇਆ ਲੱਗੇ ਦੇਣ। ਕਹਿੰਦਾ ਮਹਾਰਾਜ ਸ਼ਰੀਕ ਭਰਾ ਵੀ ਕਦੇ ਆਪਣੇ ਤੋਂ ਪੈਸੇ ਲੈਂਦੇ ਹੈ? ਮਹਾਰਾਜ ਕਹਿੰਦੇ ਪਹਿਲੀ ਵਾਰੀ ਮਿਲਿਆ, ਤੇਰੀ ਸ਼ਕਲ ਦਾ ਮੈਂ ਵਾਕਫ ਨਹੀਂ ਤੇ ਮੈਨੂੰ ਸ਼ਰੀਕ ਭਰਾ ਕਿਵੇਂ ਬਣਾ ਲਿਆ? ਕਹਿੰਦਾ ਮਹਾਰਾਜ ਮੈਂ ਬੇੜੀ ਵਾਲਾ, ਤੁਸੀਂ ਵੱਡੇ ਬੇੜੇ ਵਾਲੇ ਹੋ, ਮੈਂ ਇੱਥੇ ਪਾਰ ਕਰਦਾ, ਤੁਸੀਂ ਉੱਥੇ ਪਾਰ ਕਰਦੇ ਹੋ, ਅੱਜ ਤੁਸੀਂ ਆਏ ਹੋ, ਮੈਂ ਪਾਰ ਕੀਤਾ ਹੈ, ਜਦੋਂ ਕਦੇ ਮੈਂ ਆਵਾਂਗਾ ਉਦੋਂ ਤੁਸੀਂ ਪਾਰ ਕਰ ਦਿਓ, ਅਸੀਂ ਇੱਕ ਦੂਜੇ ਤੋਂ ਪੈਸੇ ਕਾਹਦੇ ਲੈਣੇ ਆ, ਜਦੋਂ ਮੇਰੀ ਵਾਰੀ ਆਏਗੀ ਉਦੋਂ ਤੁਸੀਂ ਮੇਰਾ ਬੇੜਾ ਬੰਨੇ ਲਾ ਦਿਓ। ਘੁੱਟ ਕੇ ਛਾਤੀ ਨਾ ਲਾਇਆ, ਕਹਿੰਦੇ ਤੂੰ ਇਕੱਲਾ ਨਹੀਂ, ਮਹਾਰਾਜ ਕਹਿੰਦੇ ਤੇਰੀਆਂ ਤੇ 21 ਕੁਲਾਂ ਤਰਨਗੀਆਂ, ਸਹਿਦਿਆ ਤੇਰੀਆਂ 21 ਕੁਲਾਂ ਤਰਨਗੀਆਂ, ਇਹ ਕਿਰਪਾ ਗੁਰੂ ਸਾਹਿਬ ਨੇ ਕੀਤੀ। ਸੋ ਜਿਹੜਾ ਪਿਆਰ ਵਾਲਾ ਸੱਜਣ ਹੈ ਉਹ ਆਪਣੀ ਜ਼ਿੰਦਗੀ 'ਚ ਮਸਤ ਰਹਿੰਦਾ ਹੈ। ਮੈਂ ਆਪਣੇ ਤਜਰਬੇ ਨਾਲ ਬੇਨਤੀ ਕਰਕੇ ਦੱਸਦਾ, ਜਿੰਨਾ ਗੁਰੂ ਸਾਹਿਬ ਨਾਲ ਪਿਆਰ ਕਰੋਗੇ ਮਸਤ ਰਹੋਗੇ, ਜਿੱਦਣ ਉਹਨਾਂ ਦੀ ਯਾਦ ਆਉਂਦੀ ਹੈ ਪਿਆਰ ਆਉਂਦਾ ਹੈ, ਉਹੀ ਦੀਵਾਨ ਮੇਰਾ ਇੰਨਾ ਰਸਦਾਇਕ ਹੁੰਦਾ ਹੈ। ਜਿੱਦਣ ਰਣਜੀਤ ਸਿੰਘ ਆਪਣੇ ਆਪ 'ਚ ਹੋਵੇ, ਹੰਕਾਰ ਹੋਵੇ, ਬੜਾ ਇਕੱਠ, ਬੜੀ ਦੁਨੀਆ, ਬੱਲੇ ਬੱਲੇ, ਉਦਣ ਕੱਖ ਨਹੀਂ ਦੀਵਾਨ ਲੱਗਦਾ, ਜ਼ੋਰ ਲਾ ਲੈਂਦਾ ਉਦਣ ਮੈਂ ਹੁੰਦਾ। ਜਿੱਦਣ ਕਿਤੇ ਕਲਗੀਆਂ ਵਾਲੇ ਮੇਰੀ ਸੁਰਤ ਵਿੱਚ ਯਾਦ ਰੂਪ ਵਿੱਚ ਬਹਿ ਜਾਣ, ਪਿਆਰ ਰੂਪ ਵਿੱਚ ਬੈਠੇ ਹੋਣ, ਉਦਣ ਪਤਾ ਹੀ ਨਹੀਂ ਲੱਗਦਾ 2-3 ਘੰਟੇ ਕਦੋਂ ਲੱਗ ਜਾਂਦੇ ਆ। ਰਸ ਬਣਦਾ ਹੈ ਉਹਨਾਂ ਦੇ ਪਿਆਰ ਦਾ, ਪਿਆਰ ਬਣਾ ਕੇ ਰੱਖੋ। ਸੋ ਲਾਲ ਰੰਗ ਤਿਸ ਕੋ ਲੱਗਾ ਜਿਸ ਕੇਵਡ ਭਾਗਾ। ਲੋ ਪੰਗਤੀਆਂ ਫਟਾਫਟ ਪੜ੍ਹ ਲਈਏ, ਫਿਰ ਆਨੰਦ ਸਾਹਿਬ 'ਚ ਬੋਲਾਂਗੇ। ਸੰਗਤ ਜੀ, ਗੁਰੂ ਜੀ ਦੇ ਬਿਰਾਜਮਾਨ ਹੋਣ ਤੋਂ ਬਾਅਦ ਜਾਣਾ ਹੈ, ਸਤਿਗੁਰ ਜੀ ਬਿਰਾਜਮਾਨ ਹੋਣਗੇ, ਸੁੱਖ ਆਸਨ ਅਸਥਾਨ ਤੇ ਜਾਣਗੇ, ਆਪਾਂ ਫੇਰ ਚੱਲਾਂਗੇ। ਇੰਨਾ ਟਾਈਮ ਬਹਿ ਗਏ ਤੁਸੀਂ, 2.25 ਘੰਟੇ, ਉਦੋਂ ਵੀ ਪਹਿਲਾਂ ਦੇ ਜਗ੍ਹਾ ਮੱਲ ਕੇ ਬੈਠੇ ਹੈ ਤੇ ਹੁਣ ਸਮਾਪਤੀ ਦਾ ਟਾਈਮ ਹੈ ਤੇ ਆਪਾਂ ਕਾਲ ਨਹੀਂ ਕਰਨੀ। ਸੁੱਖ ਆਸਨ ਤੋਂ ਬਾਅਦ, ਬਿਰਾਜਮਾਨ ਗੁਰੂ ਜੀ ਨੂੰ ਕਰਨ ਤੋਂ ਬਾਅਦ ਆਪਾਂ ਫੇਰ ਬਿਰਾਜਮਾਨ ਹੋਣਾ, ਫੇਰ ਜਾਣਾ। 5 ਮਿੰਟ ਨਾਲ ਕਿਹੜਾ ਫਰਕ ਪੈਣ ਲੱਗਾ ਹੈ? ਆ ਪੰਗਤੀਆਂ ਗੁਰੂ ਜੀ ਦੇ ਬਚਨ ਪੜ ਲੋ।
1: ਜਰਾ ਮਰਾ ਨੇ ਵਿਆਪਈ ਫਿਰ ਦੁੱਖ ਨਾ ਪਾਇਆ
0: ਕੋਈ, ਹਾਂ ਹਾਂ, ਕੋਈ ਵਡੇਪਾ ਨਹੀਂ ਉਹਨਾਂ ਦੇ ਉੱਤੇ। ਵਡੇਪਾ ਮਤਲਬ ਸਦਾ ਚੜ੍ਹਦੀ ਕਲਾ 'ਚ ਰਹਿੰਦੇ, ਅੰਦਰੋਂ ਮਰੇ ਮਰੇ ਨਹੀਂ ਵੀ ਹੁਣ ਬਸ ਉਹ ਘਟ ਗਿਆ, ਇੱਦਾਂ ਨਹੀਂ ਹੁੰਦਾ, ਐਨਰਜੀ ਨਹੀਂ ਘਟਦੀ। ਪਿਆਰ ਵਾਲਿਆਂ ਦਾ ਲਾਲ ਰੰਗ ਤਿਸ ਕੋਲ ਲੱਗਾ, ਵੱਡੇ ਭਾਗਾਂ ਵਾਲਿਆਂ ਨੂੰ ਜਿਹਨਾਂ ਨੂੰ ਲੱਗ ਗਿਆ ਨਾ, ਉਹ ਫਿਰ ਜਰਾ ਮਰਾ ਨਹੀਂ ਹੁੰਦਾ ਉਹਨਾਂ ਦੇ ਅੰਦਰ, ਆਤਮਕ ਮੌਤ ਅੰਦਰੋਂ ਮਰੇ ਮਰੇ ਨਹੀਂ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਹਾਂਜੀ,
1: ਪੀ ਅੰਮ੍ਰਿਤ ਆਖਾਨਿਆ ਗੁਰ ਅਮਰ ਕਰਾਇਆ।
0: ਪੀ ਅੰਮ੍ਰਿਤ ਆਖਾਨਿਆ, ਉਹ ਸਦਾ ਤ੍ਰਿਪਤ ਰਹਿੰਦੇ ਨੇ ਗੁਰੂ ਜੀ ਦੀ ਕਿਰਪਾ ਨਾਲ, ਅੰਦਰੋਂ ਮੁਕਤ ਹੋ ਜਾਂਦੇ ਨੇ, ਅਮਰ ਹੋ ਜਾਂਦੇ ਨੇ, ਮੁਕਤ ਹੋ ਜਾਂਦੇ ਨੇ। ਬੰਧਨਾਂ ਵਿੱਚ ਰਹਿੰਦੇ, ਪਰਿਵਾਰਾਂ 'ਚ ਰਹਿੰਦੇ ਵੀ ਬੰਧਨਾਂ ਤੋਂ ਮੁਕਤ ਹੁੰਦੇ ਨੇ। ਹਾਂਜੀ,
1: ਸੋ ਜਾਣੇ ਜਿਨ ਚਖਿਆ ਹਰ ਨਾਮ ਅਮੋਲਾ,
0: ਉਹੀ ਜਾਣਦੇ ਨੇ ਜਿਨ੍ਹਾਂ ਨੇ ਚਖਿਆ, ਜਿਨ੍ਹਾਂ ਨੇ ਨਾਮ ਨੂੰ ਉਹਦੇ ਪਿਆਰ ਨੂੰ ਚਖਿਆ, ਉਹੀ ਜਾਣਦੇ ਨੇ। ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ। ਬੋਲੋ, ਉਹਨਾਂ ਨੂੰ ਕੀ ਪਤਾ ਜਿਨ੍ਹਾਂ
1: ਗਾ ਕੇ,
0: ਜਿਨ੍ਹਾਂ ਲਾਈ ਨੀ ਉਹਨਾਂ ਨੂੰ ਕੀ ਪਤਾ। ਸੋ ਜਾਣੇ ਜਿਨ ਚਖਿਆ, ਉਹੀ ਜਾਣਦੇ ਨੇ ਜਿਨ੍ਹਾਂ ਨੇ ਚਖਿਆ, ਬਾਕੀਆਂ ਨੂੰ ਨੀ ਪਤਾ ਲੱਗਦਾ। ਬਾਕੀਆਂ ਦੇ ਐਵੇਂ ਲੱਗਦਾ ਉੱਤੋਂ ਹੀ ਲੰਘ ਜਾਂਦੀਆਂ ਗੱਲਾਂ, ਕਮਲੀ ਦੁਨੀਆਂ ਰੋਂਦੀ ਰਹਿੰਦੀ ਹੈ, ਪਰ ਜਿਹੜਾ ਪਿਆਰ ਕਰਦਾ ਇਹ ਉਹਨੂੰ ਹੀ ਪਤਾ ਹੁੰਦਾ। ਹਾਂਜੀ,
1: ਕੀਮਤ ਕਹੀ ਨਾ ਜਾਈਏ ਕਿਆ ਕਹਿ ਮੁਖ ਬੋਲਾਂ,
0: ਉਹਦੀ ਕੀਮਤ ਨਹੀਂ ਕਹੀ ਜਾ ਸਕਦੀ। ਕੀ ਮੈਂ ਮੁਖ ਤੋਂ ਬੋਲਾਂ, ਕੀ ਦੱਸੀਏ, ਕਿੰਨਾ ਕੁ ਆਨੰਦ ਆਉਂਦਾ, ਕੀ ਦੱਸੀਏ। ਦੱਸਿਆ ਨਾ ਜਾਵੇ ਬੋਲ ਕੇ, ਜਿਹੜਾ ਤੇਰੇ ਕੋਲ ਆਨੰਦ ਆਇਆ, ਤੇਰੇ ਚਰਨਾਂ 'ਚ ਆਨੰਦ ਆਇਆ, ਤੇਰੇ ਨਾਲ ਪਿਆਰ ਕਰਕੇ ਨਾਮ ਰੰਗ ਚੜ੍ਹਿਆ ਜਿਹੜਾ, ਉਹ ਦੱਸਿਆ ਨਹੀਂ ਜਾ ਸਕਦਾ। ਹਾਂਜੀ,
1: ਸਫਲ ਦਰਸ਼ ਤੇਰਾ ਪਾਰ ਬ੍ਰਹਮ ਗੁਣ ਨਿਤ ਤੇਰੀ ਬਾਣੀ,
0: ਤੇਰੇ ਦਰਸ਼ਨ ਸਫਲ ਨੇ, ਤੇਰੀ ਬਾਣੀ ਗੁਣਾਂ ਦਾ ਖਜ਼ਾਨਾ ਹੈ। ਹਾਂਜੀ,
1: ਪਾਵੋ ਧੂਰ ਤੇਰੇ ਦਾਸ ਕੀ ਨਾਨਕ ਗੁਰਬਾਣੀ,
0: ਤੇਰੇ ਦਾਸਾਂ ਦੀ ਧੂੜ ਮਿਲੇ ਤੇ ਸਦਾ ਤੇਰੇ ਤੋਂ, ਤੇਰੇ ਪਿਆਰਿਆਂ ਤੋਂ ਕੁਰਬਾਨ ਹੁੰਦੇ ਰਹੀਏ। ਸੋ ਆਓ, ਲਾਲ ਰੰਗ ਤੇ ਸਕੋ ਲੱਗਾ ਜਿਸ ਕੇ ਵੱਡ ਭਾਗਾ, ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਨਾਮ ਰੰਗ ਚੜ੍ਹਦਾ ਹੈ ਤੇ

0: ਕੀਤੀ ਸੀ, ਬਾਹਰ ਹੌਲ ਬਣ ਰਿਹਾ, ਇੱਕ ਥੱਲੇ ਬਣ ਰਿਹਾ ਹੌਲ, ਇੱਕ ਉੱਪਰ ਬਣ ਰਿਹਾ। ਅੱਜ ਮੈਂ ਅੰਦਰ ਬੈਠਾ ਸੀ ਕਮੇਟੀ ਮੈਂਬਰਾਂ ਕੋਲ, ਤੇ ਸਰਦਾਰ ਕੁਲਵੰਤ ਸਿੰਘ ਸਿੱਧੂ ਕਮੇਟੀ ਮੈਂਬਰ ਰਹੇ ਨੇ ਪੁਰਾਣੇ, ਹੁਣ ਵੀ ਬੜੀ ਸੇਵਾ ਕਰਦੇ ਨੇ। ਉਹ ਕਹਿੰਦੇ ਨੇ ਰਾਤ ਤੁਸੀਂ ਬੇਨਤੀ ਕੀਤੀ ਸੀ, $100-$200 ਇਹ ਜਿਹੜਾ ਹੌਲ ਬਾਹਰ ਬਣਨਾ ਇਹਦੇ ਲਈ ਦੇਣੇ ਨੇ। ਇੰਡੀਆ ਵਾਸਤੇ ਸਾਡੇ ਪਰਮੇਸ਼ਰ ਦੁਆਰ ਬਹੁਤ ਵੱਡਾ ਸਥਾਨ ਹੈ, 30-32 ਕਿੱਲਿਆਂ 'ਚ ਬਣਿਆ, ਬਹੁਤ ਸਾਰੀਆਂ ਸੇਵਾਵਾਂ ਉੱਥੇ ਚੱਲਦੀਆਂ ਨੇ, ਪਰ ਉਹਦੇ ਲਈ ਮੈਂ ਕਦੇ ਵੀ ਬੇਨਤੀ ਆਪ ਜੀ ਦੇ ਚਰਨਾਂ 'ਚ ਨਹੀਂ ਕੀਤੀ। ਇੱਥੇ ਆ ਕੇ ਕਦੇ ਨਹੀਂ ਕਿਹਾ ਸਾਨੂੰ ਉੱਥੇ ਲਈ ਪੈਸੇ ਦਿਓ, ਪਰ ਜੇ ਮੈਂ ਕਦੇ ਪ੍ਰਬੰਧਕਾਂ ਦੇ ਕਹਿਣ 'ਤੇ ਬੇਨਤੀ ਕੀਤੀ ਵੀ ਹੈ ਤਾਂ ਇੱਥੋਂ ਲਈ ਕੀਤੀ ਹੋਏਗੀ। ਅਤੇ ਇਸ ਕਰਕੇ ਉਹ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਨੇ ਅੱਜ ਕਿਹਾ ਕਿ ਅਸੀਂ $1,00,000 ਮੈਂ ਆਪਣੇ ਵੱਲੋਂ ਜਿਹੜੇ ਬਾਹਰ ਹੌਲ ਬਣੇ ਨੇ ਬਣ ਰਹੇ ਨੇ ਉਹਦੇ 'ਚ ਅਸੀਂ $1,00,000 ਹਿੱਸਾ ਪਾਉਣਾ। ਤੇ ਬਹੁਤ ਚੜ੍ਹਦੀ ਕਲਾ ਵਾਲੀ ਗੱਲ ਹੋਈ, ਉਹਨਾਂ ਦਾ ਮਨ ਮੰਨ ਗਿਆ ਤੇ ਇਕੱਲਿਆਂ ਨੇ ਕਿੰਨੀ ਵੱਡੀ ਸੇਵਾ ਕਰ ਦਿੱਤੀ। ਸੋ ਬਹੁਤ ਧੰਨਵਾਦ। ਬਾਕੀ ਸੰਗਤਾਂ ਨੂੰ ਬੇਨਤੀ ਹੈ ਵੀ ਕੀਰਤਨ ਭੇਟਾ ਅੱਜ ਵੀ ਨਹੀਂ ਲੈ ਕੇ ਜਾਣੀ, ਜੋ ਹੋਏ ਸਾਰਾ ਇੱਥੇ ਲਾਓ। ਤੇ ਆਪ ਜੀ ਨੂੰ ਬੇਨਤੀ ਹੈ ਵੀ ਜਿਨ੍ਹਾਂ ਨੇ ਸੇਵਾ ਨਹੀਂ ਦਿੱਤੀ ਉਹ ਜਿਹੜੇ ਹੌਲ ਦੋ ਬਣ ਜਾਣੇ ਨੇ ਵੱਡੇ ਵੱਡੇ, ਦੋ ਇੱਧਰ ਤੇ ਦੋ ਇੱਧਰ, ਉਹ ਬੜੇ ਸੋਹਣੇ ਸੁੰਦਰ ਹੌਲ ਬਣ ਰਹੇ ਨੇ, ਸੰਗਤਾਂ ਦੇ ਕੰਮ ਆਉਣੇ ਨੇ, ਇਸ ਸਥਾਨ ਦਾ ਹੀ ਹੈ ਸਾਰਾ ਕੁਛ। ਤੇ ਆਪ ਜੀ ਨੇ ਜਿਨ੍ਹਾਂ ਦਾ ਹਿੱਸਾ ਨਹੀਂ ਪਿਆ ਉਹਨਾਂ ਨੇ ਥੋੜ੍ਹਾ ਬਹੁਤ ਆਪਣਾ ਯੋਗਦਾਨ ਪਾ ਦੇਣਾ, 100-200-500 ਜੋ ਹਿੱਸਾ ਪਾਉਣਾ। ਜਿਨ੍ਹਾਂ ਨੇ ਕੱਲ੍ਹ ਨਹੀਂ ਪਾਇਆ ਜਾਂ ਜਿਨ੍ਹਾਂ ਨੇ ਪਾਇਆ ਸੀ ਫਿਰ ਵੀ ਪਾ ਸਕਦੇ ਹੈ, ਰੋਜ਼ ਹੀ ਗੁਰੂ ਘਰ ਦੇ ਕੰਮ ਚੱਲਦੇ ਹੀ ਰਹਿੰਦੇ ਨੇ, ਤੇ ਆਪ ਜੀ ਨੇ ਆਪਣਾ ਯੋਗਦਾਨ ਪਾ ਦੇਣਾ। ਸਰਬ ਸੰਗਤਾਂ ਦਾ ਧੰਨਵਾਦ। ਗੱਜ ਕੇ ਪੜੀਏ ਆਨੰਦ ਸਾਹਿਬ, ਕੋਈ ਰਸਨਾ ਵਾਂਝੀ ਨਾ ਰਵੇ, ਕੱਲ ਫੇਰ ਆਪ ਜੀ ਦੇ ਦਰਸ਼ਨ ਕਰਦੇ ਆ। ਨਾਨਕ ਨਾਮ
1: ਚੜ੍ਹਦੀ ਕਲਾ
0: ਤੇਰੇ ਭਾਣੇ
1: ਸਰਬੱਤ ਦਾ ਭਲਾ।

ਹੈ ਮੇਰੇ ਨਾਲ ਬਾਬਾ ਨਰਿੰਦਰ ਸਿੰਘ ਜੀ ਅਲਹੌਰਾਂ ਸਾਹਿਬ ਰਾੜਾ ਸਾਹਿਬ ਸੰਪਰਦਾ ਚੋਂ ਉਹ ਵੀ ਆਏ ਨੇ ਸਟੇਜ ਤੇ ਬੈਠੇ ਨੇ ਮੇਰੇ ਨਾਲ ਬਹੁਤ ਬਹੁਤ ਧੰਨਵਾਦ ਜੀ ਆਇਆਂ ਸਾਰੀਆਂ ਸੰਗਤਾਂ ਗੁਰੂ ਗੁਰੂ ਜਪਦੇ ਆਇਆ ਕਰੋ ਗੁਰੂ ਗੁਰੂ ਜਪਦੇ ਜਾਇਆ ਕਰੋ ਗੱਲਾਂ ਬਾਤਾਂ ਕਰਨ ਨਾਲੋਂ ਬਾਣੀ ਪੜ੍ਹਦੇ ਆਓ ਬਾਣੀ ਪੜ੍ਹਦੇ ਜਾਓ ਸਹਿਜ ਪਾਠ ਵੀ ਆਰੰਭ ਕਰਨੇ ਨੇ ਇਹਦੇ ਲਈ ਬੇਨਤੀ ਕੱਲ ਕਰਾਂਗਾ ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਗੁਰਦੁਆਰੇ ਵਾਲੇ ਪ੍ਰਬੰਧਕਾਂ ਦਾ ਉਦਮ ਹੈ ਜਿਹਨੂੰ ਪੋਥੀਆਂ ਚਾਹੀਦੀਆਂ ਦੋਵੇਂ ਭਾਗ ਲੈ ਜਾਓ ਸਹਿਜ ਪਾਠ ਆਪ ਕਰੋ ਦੋ ਭਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼ ਦੇ 15 ਮਿੰਟ ਕੱਢੋਗੇ ਸਾਲ ਵਿੱਚ ਭੋਗ ਪੈ ਜਾਏਗਾ 15 ਮਿੰਟ ਨਾਲ ਸਾਲ ਚ ਭੋਗ ਪੈ ਜਾਂਦਾ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ ਜ਼ਰੂਰ ਬਾਣੀ ਆਪਾਂ ਨਾਲ ਪੜ੍ਹਦੇ ਰਹਿਣਾ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਦੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਬਦ ਹੁਜਾਏ ਤੇਗ ਬਹਾਦਰ ਸਿਮਰੈ ਘਰ ਨੌਣ ਤੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਜਿਟ ਕੀਤਾ ਤਿੰਨਾਂ ਪਿਆਰਿਆਂ ਸੱਜਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖਤੇ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਹੋਏ ਨੇ ਉਪਰੰਤ ਮਹਾਂਪੁਰਖਾਂ ਦੁਆਰਾ ਮਹਾਰਾਜ ਜੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਗਾਇਨ ਕੀਤੇ ਨੇ ਗੁਰਮਤਿ ਵਿਚਾਰਾਂ ਹੋਈਆਂ ਮਹਾਰਾਜ ਜੀ ਗੁਰ ਇਤਿਹਾਸ ਦੀਆਂ ਵਿਚਾਰਾਂ ਹੋਈਆਂ ਕਿਰਪਾ ਕਰਨੀ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਪਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉੱਤਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਔਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਤਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਮਹਾਰਾਜ ਜੀ ਆਪ ਜੀ ਦੇ ਦਰ ਘਰ ਦੇ ਸੇਵ ਚੜ੍ਹਦੀ ਕਲਾ ਜਥੇ ਵੱਲੋਂ ਅਤੇ ਸਮੂਹ ਪਰਿਵਾਰਾਂ ਵੱਲੋਂ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਖੁਸ਼ੀਆਂ ਦੇ ਸੰਬੰਧ ਵਿੱਚ ਅਤੇ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਸਮੂਹ ਪਰਿਵਾਰਾਂ ਨੇ ਰਲ ਮਿਲ ਕੇ ਮਹਾਰਾਜ ਜੀ
5 ਅਗਸਤ ਤੋਂ ਲੈ ਕੇ ਅੱਜ 8 ਅਗਸਤ ਤੱਕ ਤਨ ਮਨ ਧਨ ਦੇ ਨਾਲ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ। ਕਿਰਪਾ ਕਰਨੀ ਮਹਾਰਾਜ ਜੀ ਸਾਰੇ ਪਰਿਵਾਰਾਂ ਦੀਆਂ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨਾ, ਪਰਿਵਾਰਾਂ ਨੂੰ ਦੇਹ ਰੁਖਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਇਸੇ ਤਰ੍ਹਾਂ ਮਹਾਰਾਜ ਜੀ ਸੇਵਾ ਕਰਨ ਦਾ ਬਲ, ਚਾਓ ਅਤੇ ਉਦਮ ਬਖਸ਼ਿਸ਼ ਕਰਨਾ, ਮਹਾਰਾਜ ਜੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਦਰ ਘਰ ਦੇ ਸੇਵ, ਭਾਈ ਪ੍ਰਤਪਾਲ ਸਿੰਘ ਜੀ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $6,000 ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਦੇਹ ਰੁਖਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ। ਬੀਬੀ ਮਨਦੀਪ ਕੌਰ ਬਲ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੀ ਬਿਲਡਿੰਗ ਵਾਸਤੇ $100 ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਭਾਈ ਸੁਸ਼ਾਂਤ ਸਚਦੇਵਾ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਹ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਛਕਿਆ ਉਹਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇ ਕਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੁਹੈ,

0: ਤੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਜੀ।

0: ਪਰਮ ਸਤਿਕਾਰ ਜੀ ਸਾਧ ਸੰਗਤ ਜੀਓ, ਮੈਂ ਇੱਥੋਂ ਦੀ ਸਮੂਹ ਸੰਗਤ ਅਤੇ ਇੱਥੋਂ ਦੀ ਸਮੂਹ ਪ੍ਰਣਤ ਕੇਟੀ ਕਮੇਟੀ ਵੱਲੋਂ ਸੰਤ ਬਾਬਾ ਰਣਜੀਤ ਸਿੰਘ ਟੰਡੀਆਂ ਵਾਲੇ ਅਤੇ ਉਹਨਾਂ ਦੇ ਜਥੇ ਦਾ ਹਾਰਦਿਕ ਧੰਨਵਾਦੀ ਹਾਂ, ਜਿਨ੍ਹਾਂ ਨੇ ਕਿ ਸਾਨੂੰ ਬਹੁਤ ਕੁਛ ਅੱਜ ਕੀਰਤਨ ਅਤੇ ਕਥਾ ਦੁਆਰਾ ਜੋ ਹੈ ਕੀਤਾ ਹੈ। ਸੋ ਉਹਨਾਂ ਦਾ ਹਾਰਦਿਕ ਧੰਨਵਾਦ। ਕੱਲ੍ਹ ਉਹਨਾਂ ਦੇ ਜਵਾਨ ਦਾ ਸਮਾਂ ਹੈ 11 ਤੋਂ 2, ਅਤੇ ਇੱਕ ਬੇਨਤੀ ਹੈ ਕਿ ਬਾਹਰ ਸਿੱਖ ਲੈਂਸ ਵਾਲਿਆਂ ਨੇ ਟੇਬਲ ਲਾਇਆ ਅਤੇ ਜਥਾ ਯੋਗ ਉਹ ਸੇਵਾ ਮੰਗਦੇ ਨੇ, ਜਿਹਨਾਂ ਕਰ ਸਕਦੇ ਸਟੋਰੀ ਟੈਲਿੰਗ ਦੇ ਵਾਸਤੇ, ਉਹ ਜਿਹੜਾ ਵੀ ਕੋਈ ਕਰ ਸਕਦਾ ਉਹ ਕਰ ਦਿਓ। ਹੁਣ ਇੱਥੇ ਸਮਾਪਤੀ ਹੈ, ਸਮੇਂ ਨੂੰ ਮੁੱਖ ਰੱਖਦੇ ਹੋਏ ਸੇ ਸ਼ੋਕਾਸਨ ਦੀ ਸੇਵਾ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਸੋਹਿਲਾ ਰਾਗ ਗੋੜੀ ਦੀ ਮਹਲਾ ਪਹਿਲਾ। ਜੈ ਕਰ ਕਿਰਤ ਆਖਿਆ ਕਰਤੇ ਕਾ ਵਿਚਾਰੋ ਤਿਤ ਕਰ ਗਾਓ, ਸੋਹਿਲਾ ਸਿਵਰ ਜਣਹਾਰੋ ਤੁਮ ਗਾਓ ਮੇਰੇ ਨਿਰਭਉ ਕਾ ਸੋਹਿਲਾ ਹੁਮਾਰੀ ਜਿਤ ਸੋਹਿਲੇ ਸਦਾ ਸੁਖੋਇਲਾ। ਨਿਤਨੇ ਜਿਹੜੇ ਸੰਭਾਲਿਮ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪੱਜ ਦਾਤੇ ਕਣ ਸੁਮਾਰ। ਸੰਬਤ ਸਾਹ ਲਿਖਿਆ ਅਮਿਰ ਕਿਰਪਾਓ ਤੇਲ ਦੇਵ ਸਜਣਾ ਸਿਸੜੀਆਂ ਜੇ ਸਹਿਬ ਸੁਮੇਲ ਕਰ ਕਰੇ ਪਹੁੰਚਾ ਸਦਰੇ ਪਹੁੰਚਣ ਹਾਰਾ ਸਿਮਰਿਆ ਨਾਨੂ ਸੇ ਦਿਆ ਅਨੁਰਾਗ ਆਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਵਿਦੇਸ਼ ਗੁਰ ਗੁਰੇ ਕੋਵੇ ਸਨੇ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾ ਕੁਡਾਈ ਤੋਏ ਰਾਹੋ ਵਿਸ਼ਵੇ ਚਸਿਆ ਘੜਿਆ ਪੈਰਾ ਸਿੱਤੀ ਵਾਰੀ ਮਾਓਆ ਸੂਰਜ ਕੋਰੋ ਤਨੇਕ ਨਾਨਕ ਕਰਤੇ ਕੇ ਕੇਤੇ ਵੇ ਸਰਾਵ ਤਨਾਸਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰ ਕਮੰਡਲ ਜਨਕ ਮੋਤੀ ਧੂਪ ਮਨਿਆਲ ਨੋ ਪਵਨ ਚੋਰੋ ਕਰੇ ਸਗਲ ਬਨਰਾਜ ਬੋਲਨ ਜੋਤੀ। ਕੈਸੀ ਆਰਤੀ ਹੋਏ ਭੋਖਣ ਨਾ ਤੇਰੀ ਆਰਤੀ ਅਨਹਤਾ ਸਬਦ ਵਾਜਨ ਭੇਰੀ ਰਾਹੋ ਸਹਿਸ ਤਾਵ ਨੈਨ ਨੈਨ ਹੈ ਤੋਏ ਕਹੋ ਸਹਿਸ ਮੂਰਤ ਨਾਇਕ ਤੋਈ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿੰਦ ਸਹਿਸ ਤਾਵ ਗੰਧੇ ਚਲਤ ਮੋਈ। ਸਭ ਮੈਂ ਜੋਤ ਜੋਤ ਹੈ ਸੋਏ ਤਿਜੇ ਚਾਰਣ ਸਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਤ ਭਾਵੈ ਸੁਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋਨ ਦਿਨ ਮੋਇਆ ਪਿਆਸਾ ਕਿਰਪਾ ਜਲ ਦੇ ਨਾਨ ਸਾਰਿੰ ਕਹੋ ਹੋਏ ਜਾਤੇ ਤੇਰੇ ਨਾ ਵਾਸਾ ਰਾਹ ਘੋੜੀ ਪੂਰੀ ਮਹਲਾ ਜੋਤਾ। ਕਾਮ ਕਰੋਧ ਨਗਰ ਪੋ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵਡਾਏ ਕਰ ਡੰਡੋ ਪੁਨ ਵਡਾਏ ਰਾਹ।

ਲਾ ਔਦ ਕਟੈ ਦਿਨ ਸਰੈਣ ਆਰੇ ਮਨ ਗੁਰ ਮਿਲਮਿਲਤਾ ਸਵਾਰੇ ਰਾਵ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਰਸ ਅਖਤ ਕਥਾ ਤਿਨ ਜਾਨੀ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਤਿੰਨੇ ਤਾਪ ਨਿਵਾਰਨ ਹਾਰਾ ਦੁਖਨਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੋ ਲਾਗੈ, ਜਾ ਕੇ ਪ੍ਰਭਾ ਗੈ ਅਰਦਾਸ, ਅਰਦਾਸ ਕੋ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧਾਵੈ ਤਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀਓ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ। ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ, ਬਾਣੀ ਪੜ੍ਹਦਿਆਂ ਤੋਂ, ਸੇਵਾ ਕਰਦਿਆਂ ਤੋਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫੀ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ, ਤੰਦਰੁਸਤੀਆਂ ਬਖਸ਼ਣੀਆਂ, ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ, ਆਪਣੇ ਲੜ ਲਾਈ ਰੱਖਣਾ ਪਾਤਸ਼ਾਹ ਜੀਓ। ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ, ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣੀ। ਇਸ ਵੇਲੇ ਆਪ ਜੀ ਦਾ ਸੁੱਖ ਆਸਣ ਤਿਆਰ ਹੈ, ਆਪ ਆਪਣੇ ਆਸਣ ਤੇ ਬਿਰਾਜਮਾਨ ਹੋਵੋ, ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ, ਸਹੀ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

దాని సిస్టమ్ లో లేట్ ఉంటుంది.

ਕਿਹੜੀ ਹੈ ਜਗਦੀਸ਼? ਦੋ ਨੰਬਰ ਹੈਗੇ ਆ ਨਾ ਜਲਦੀ ਇੱਕ ਇੱਥੇ ਲੱਗ ਜਾਊਗਾ ਇੱਕ ਇੱਥੇ ਲੱਗ ਜਾਊ ਦਰਸ਼ਕ

0: ਜੀ ਮੈਂ ਬੋਲਾਂ, ਤੁਸੀਂ ਚੱਕਰੋਂਗੇ ਉੱਥੋਂ ਜਾਂ ਅੰਦਰੋਂ ਕੱਢਦੇ ਹੋ? ਮੈਂ ਬੋਲਦਾ, ਤੁਸੀਂ ਵੋਲਿਊਮ ਸੈੱਟ ਕਰਾ ਦਿਓ ਇਹਨਾਂ ਦਾ ਸਾਰਾ ਰੱਖ। ਇੱਥੇ ਕੰਪਿਊਟਰ ਤੇ ਕੱਢੋ, ਕੰਪਿਊਟਰ ਰੈਡੀ ਹੈ, ਅੰਦਰੋਂ ਕਰੋ। ਮੈਂ ਪੰਜ ਨੰਬਰ ਜਗਦੀਸ਼ ਬਤਾ ਦੇ, ਪੰਜ ਨੰਬਰ ਤੇ ਮੈਂ।
1: ਵਾਹਿਗੁਰੂ ਵਾਹਿਗੁਰੂ, ਛੱਡੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
0: ਠੀਕ ਹੈ, ਉੱਨੀ ਨੰਬਰ
1: ਵਾਹਿਗੁਰੂ ਵਾਹਿਗੁਰੂ।

बात तो ठीक है।

0: ਠੀਕ ਹੈ ਹੁਣ ਆ ਗਿਆ ਮੈਂ ਇੱਧਰ 9 ਨੰਬਰ ਤੇ 2 ਨੰਬਰ
1: ਵਾਹਿਗੁਰੂ
0: ਇਹਦੀ ਛੱਡ ਦਿਓ ਜੀ ਆ ਨੰਬਰ 9 ਨੰਬਰ 9
1: ਵਾਹਿਗੁਰੂ ਵਾਹਿਗੁਰੂ
0: ਹਾਂ ਸੋਰੀ 15
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਠੀਕ ਹੈ
1: ਵਾਹਿਗੁਰੂ
0: ਇਹਦਾ ਥੋੜਾ ਸੈਟਅਪ ਕਰ ਦਈਏ
1: ਵਾਹਿਗੁਰੂ
0: ਮੇਨ ਰਾਗੀ ਦਾ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਠੀਕ ਹੈ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਨਹੀਂ ਇੱਧਰ ਨਹੀਂ ਆਈ
1: ਵਾਹਿਗੁਰੂ
0: ਇੱਕ ਪਾਸੇ ਦੀ ਆ ਰਹੀ ਬਸ ਜੀ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਦੇਖੀ
1: ਵਾਹਿਗੁਰੂ ਵਾਹਿਗੁਰੂ
0: ਨਹੀਂ ਜਿਹੜਾ ਗਾ ਰਿਹਾ ਨਾ ਉਹਨੂੰ ਇੱਕ ਪਾਸੇ ਦੇ ਆ ਰਿਹਾ ਬਸ ਇਸ ਪਾਸੇ ਆਈ ਨੀ ਜ਼ਿਆਦਾ ਥੋੜੀ ਥੋੜੀ ਤਾਂ ਆਊਗੀ
1: ਵਾਹਿਗੁਰੂ ਵਾਹਿਗੁਰੂ
0: ਆਈ ਬਸ ਹਾਂ ਨਾ ਕੜਾ ਨੀ ਨਹੀਂ ਉਹਦੀ ਚੱਕਰ ਨੀ ਪੈਣੀ ਹੈ ਇੱਕ ਪਾਸੇ ਹੀ ਸੈੱਟ ਹੈ ਓਕੇ
1: ਵਾਹਿਗੁਰੂ
0: ਪਾਣੀ ਦੀ ਬੋਤਲ ਚੱਕ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਦੀਨ ਦਿਆਲ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਪਾਵਨ ਤਖਤਾਂ 'ਤੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਬੈਰਾੜੀ ਰਾਗ ਵਿੱਚ ਧੰਨ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਤਿਨ੍ਹਾਂ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਸ਼ਬਦ, ਸਤਿਗੁਰੂ ਜੀ ਦੇ ਪਾਵਨ ਅੰਗ 719 ਅਤੇ 20 ਉੱਪਰ ਸੁਭਾਏਮਾਨ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਇਹ ਮਿਹਰਾਮਤ ਕਰਦੇ ਹਨ, ਜੋ ਹਰੀ ਦੇ ਸੇਵਕ ਦਾ, ਹਰੀ ਦੇ ਪਿਆਰੇ ਦਾ, ਭਗਤ ਦਾ, ਸੰਤ ਦਾ ਸੁਭਾਅ ਹੈ, ਉਹ ਬੜਾ ਨਿਰਵਲ ਅਤੇ ਬੜਾ ਨਿਰਵੈਰ ਅਤੇ ਨਿਰਭਉਤਾ ਵਾਲਾ ਹੁੰਦਾ ਹੈ। ਉਹ ਸਦਾ ਆਪਣੀ ਸੁਰਤ ਬਿਰਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਪਿਆਰੇ ਦੇ ਚਰਨਾਂ ਵਿੱਚ ਜੋੜ ਕੇ ਰੱਖਦਾ ਹੈ, ਉਹਦੇ ਗੁਣਾਂ ਦਾ ਗਾਇਨ ਕਰਦਾ ਹੈ। ਸੰਸਾਰ ਵਿੱਚ ਰਹਿੰਦਿਆਂ, ਸਮਾਜ ਵਿੱਚ ਵਿਚਰਦਿਆਂ, ਭਾਵੇਂ ਕਈ ਮਨੁੱਖ ਵੈਰ ਭਾਵ ਦੇ ਨਾਲ, ਵਿਰੋਧ ਭਾਵ ਦੇ ਨਾਲ, ਈਰਖਾ ਭਾਵ ਦੇ ਨਾਲ ਹਰੀ ਦੇ ਸੇਵਕ, ਹਰੀ ਦੇ ਪਿਆਰੇ ਨੂੰ, ਹਰੀ ਦੇ ਜਨ ਨੂੰ ਬੁਰਾ ਭਲਾ ਕਹਿੰਦੇ ਹਨ, ਉਸ ਦੇ ਬਾਬਤ ਨਿੰਦਿਆ ਕਰਦੇ ਹਨ, ਉਸ ਦੇ ਲਈ ਬੁਰਾ ਚਿਤਵਦੇ ਹਨ। ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਅਸਲ ਭਗਤ ਹੈ, ਅਸਲ ਸੇਵਕ ਹੈ, ਉਹ ਸੰਸਾਰ ਜਗਤ ਦੇ ਨਿੰਦਾ, ਉਸਤਤ, ਮਾਨ ਅਪਮਾਨ, ਹਰ ਇੱਕ ਸੋਗ ਵਾਲੇ ਸੁਭਾਅ ਵਿੱਚ ਆਪਣਾ ਆਪਾ ਨਹੀਂ ਵਿਗਾੜਦਾ। ਆਪਣੇ ਹਿਰਦੇ ਦਾ ਚਾਓ, ਆਪਣੇ ਅੰਦਰ ਦਾ ਖੇੜਾ, ਆਪਣੇ ਅੰਦਰ ਦਾ ਪ੍ਰੇਮ ਜੋ ਉਹਦਾ ਪਰਮੇਸ਼ਵਰ ਦੇ ਨਾਲ ਹੈ, ਉਹ ਬਾਹਰ ਸੰਸਾਰੀ ਮਨੁੱਖਾਂ ਦੀਆਂ ਗੱਲਾਂ ਨਾਲ, ਉਹਨਾਂ ਦੇ ਸ਼ਬਦਾਂ ਦੇ ਨਾਲ ਨਹੀਂ ਘਟਦਾ, ਅਤੇ ਨਾ ਹੀ ਬੁਰਾ ਕਹਿਣ ਵਾਲਿਆਂ ਨੂੰ ਕਦੀ ਉਹ ਬੁਰਾ ਆਖਦਾ ਹੈ। ਉਹ ਸਦਾ ਆਪਣੇ ਪਿਆਰ ਵਿੱਚ ਰੰਗਿਆ ਰਹਿੰਦਾ ਹੈ। ਉਹ ਆਪਣੇ ਇਸ ਸੁਭਾਅ ਨੂੰ, ਆਪਣੇ ਇਸ ਮਨ ਦੇ ਖੇੜੇ ਨੂੰ ਕਦੀ ਵੀ ਮਿਟਾਉਂਦਾ ਨਹੀਂ, ਗਵਾਉਂਦਾ ਨਹੀਂ, ਸਦਾ ਗੁਣਾਂ ਦਾ ਗਾਇਨ ਕਰਦਾ ਰਹਿੰਦਾ ਹੈ। ਉਸਨੂੰ ਪਤਾ ਹੈ ਕਿ ਜਗਤ ਸੰਸਾਰ ਵਿੱਚ ਜੋ ਕੁਝ ਬਣਿਆ ਹੈ, ਬੁਰਾ ਭਲਾ, ਗੁਰਮੁਖ ਮਨਮੁਖ, ਸੰਤ ਅਸੰਤ, ਉਹ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਹੀ ਬਣਿਆ, ਥਾਪਿਆ, ਸਿਰਜਿਆ ਹੋਇਆ ਹੈ। ਸਾਰਾ ਕੁਝ ਉਹਦੇ ਮਾਲਕ ਦੇ ਪੰਜ ਧਾਤਾਂ ਦੇ ਨਾਲ, ਪੰਜਾਂ ਤੱਤਾਂ ਦੇ ਨਾਲ ਵਿਸਥਾਰ ਹੋਇਆ ਹੈ। ਇਸ ਕਰਕੇ ਕੋਈ ਵੀ ਬੁਰਾ ਭਲਾ ਜਾਂ ਆਪਣਾ ਪਰਾਇਆ ਨਹੀਂ, ਸਭ ਉਸਦਾ ਰੂਪ ਹੀ ਹਨ, ਉਹਦੇ ਹੀ ਪਿਆਰੇ ਹਨ। ਉਹ ਸਾਰੇ ਝਗੜੇ ਮੁਕਾ ਕਰਕੇ, ਸਾਰੇ ਝਮੇਲੇ ਮੁਕਾ ਕਰਕੇ ਉਸ ਵਾਹਿਗੁਰੂ ਦੇ ਪਿਆਰ ਵਿੱਚ ਸਦਾ ਬੱਝਾ ਰਹਿੰਦਾ ਹੈ। ਇਹ ਪਰਮੇਸ਼ਵਰ ਦੇ ਪਿਆਰੇ ਦਾ, ਸੰਤ ਦਾ ਸੁਭਾਅ ਹੈ, ਸੇਵਕ ਦਾ ਸੁਭਾਅ ਹੈ ਕਿ ਮੰਤਰੰਗ ਰਾਮ ਨਾਮ ਨਾਮੰਗ ਧਿਆਨੰਗ ਸਰਵੱਤਰ ਪੂਰਨ ਹੈ। ਸਦਾ ਵਾਹਿਗੁਰੂ ਦੇ ਧਿਆਨ ਵਿੱਚ ਜੁੜਿਆ ਰਹਿੰਦਾ ਹੈ, ਨਿਰਵੈਰ ਰਹਿੰਦਾ ਹੈ। ਭੋਜਨੰ ਗੋਪਾਲ ਕੀਰਤਨੰ, ਪ੍ਰਭੂ ਦੀ ਕੀਰਤੀ ਦਾ ਭੋਜਨ ਉਹਦਾ ਮਨ ਕਰਦਾ ਹੈ, ਸਭ ਕੁਝ ਉਹ ਮਾਹਰ ਦਾ ਤਿਆਗ ਦਿੰਦਾ ਹੈ। ਇਹ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨ ਜੀ। ਆਓ ਪਿਆਰ ਸਾਹਿਬ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਣਾ ਜੁੜਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।

0: ਕਾਮੰਤ ਜੇ ਕਰਖੈ
1: ਨਾਨਕ ਹਰਿ ਅੰਮ੍ਰਿਤ ਵਰਖੈ
0: ਭਗਤ ਜਿਨਾ ਕੀ ਵਰਤ ਨਾਮ
1: ਸੰਤ ਜਿਨਾ ਕੈ ਮਨ ਵਿਸ਼ਨਾ
0: ਹਰਿ ਕਾ ਨਾਮ ਦਾਸ ਕੀ ਓਟ
1: ਹਰਿ ਕੈ ਨਾਮ ਉਦਰੇ ਜਨ ਕੋਟ।

0: ਜਪਤ ਕਾ ਪਰੈ ਨ ਪਾਂਜੋ।
1: ਹਰ ਕਾ ਨਾਮ ਜਨ ਕੀ ਵਡਿਆਈ,
0: ਹਰ ਕੈ ਨਾਮ ਜਨ ਸੋ ਕਾ ਪਾਈ,
1: ਹਰ ਕਾ ਨਾਮ ਜਨ ਕੋ ਭੋਗ ਜੋਗ,
0: ਹਰ ਨਾਮ ਜਪਤ ਕਛ ਨਾਹੀ ਪਿਓ,
1: ਜਨ ਰਤਾ ਹਰ ਨਾਮ ਕੀ ਸੇਵਾ,
0: ਨਾਨਕ ਪੂਜੈ ਹਰ ਹਰ ਦੇਵਾ,
1: ਹਰ ਹਰ ਜਨ ਕੇ ਮਾਲਕ ਜੀਨਾ,
0: ਹਰ ਧਨ ਜਨ ਕੋ

0: ਜਾਵੇ
1: ਹਰ ਕੇ ਨਾਮ ਸੰਸਰ ਕਸ਼ਨਾ ਹੈ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
1: ਮਨ ਕਾਮਨਾ ਦੀ ਹਿਰਦੇ ਛੁਟੈ
0: ਗਰਭ ਗੁਮਾਨ ਨ ਮਨ ਤੇ ਉੱਟੈ
1: ਸੋਚ ਕਰੈ ਦਿਨ ਸਵਰ ਰਾਤ
0: ਮਨ ਕੀ ਮੈਲ ਨ ਤਨ ਤੇ ਜਾਤ
1: ਇਸ ਰਹੀ ਕੋ ਬਹੁ ਸਾਧਨ ਕਰੈ
0: ਮਨ

0: ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਾਨੋ ਆਪੇ
0: ਆਪਣ ਸੰਗ ਆਪ ਪ੍ਰਗਰਾਤੇ
1: ਤੁਮਰੀ ਉਸਤ ਤੁਮ ਤੇ ਹੋਏ
0: ਨਾਨ ਕਵਰ ਨ ਜਾਣਸ ਕੋਏ
1: ਸਰਵ ਧਰਮ ਮਹਿ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮਹਿ ਉਤਮ ਕਿਰਿਆ
0: ਸਾ ਸੰਗ ਦੁਰਮਤ ਮਲ ਹਿਰਿਆ
1: ਸਗਲ ਉੱਤਮ ਮਹਿ ਉੱਤਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮਹਿ ਅੰਮ੍ਰਿਤ ਬਾਣੀ
0: ਹਰ ਕੋ ਜਸਵਨ ਰਸਨ ਬਖਾਨੀ
1: ਸਗਲ ਥਾਨ ਤੇ ਹੋ ਉਤਮ ਥਾਨ
0: ਨਾਨਕ ਜੇ ਘਟ

0: ਮਿਥਿਆ ਤਨ ਧਨਕ ਤਮ ਸੁਆਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੁਵੰਤਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਸੀ ਅਸ ਵਸਤਰਾ
1: ਮਿਥਿਆ ਰੰਗ ਸੰਗ ਮਾਇਆ

0: ਜੇਰੀ ਮਨ ਬੰਤ ਬਣਾਈ
1: ਉਠਤ ਬੈਠ ਸਤ ਸਹਿਤੇ ਆਈ
0: ਸਹਿਤੇ ਆਏ ਜੋ ਏਕ ਅਲਖ ਹੈ
1: ਈਹਾ ਊਹਾ ਨਾਨਕ ਤੇਰੀ ਰਖੈ
0: ਜਿਹ ਪ੍ਰਸਾਦ ਕਰਹਿ ਪੁੰਨ ਬਹੁਦਾਨ
1: ਮਨ ਆਠ ਪਹਿਰ ਕਰ ਤਿਸਕਾ ਧਿਆਨ
0: ਜਿਹ

0: ਮਨ ਸਦਾ ਹਜੂਰੇ
1: ਜੇ ਪ੍ਰਸਾਦ ਤੂੰ ਪਾਵੈ ਸਾਚ
0: ਰੇ ਮਨ ਮੇਰੇ ਤੂੰ ਤਾਂ ਸਿਉ ਰਾਚ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਏ ਜਪੈ

0: ਸਾਧ ਕੇ ਸੰਗ ਨਾ ਕਬ ਹੂੰ ਧਾਵੈ,
1: ਸਾਧ ਕੇ ਸੰਗ ਸਦਾ ਸੁਖ ਪਾਵੈ,
0: ਸਾਧ ਸੰਗ ਵਸੈ ਕੋ ਚਿਰ ਲਹਿ,
1: ਸਾਧੂ ਕੇ ਸੰਗ ਅਜਰ ਸਹਿ,
0: ਸਾਧ ਕੇ ਸੰਗ ਵਸੈ ਥਾਨ ਉੱਚੈ,
1: ਸਾਧੂ ਕੇ ਸੰਗ ਮੈਲ ਪਹੁੰਚੈ,
0: ਸਾਧ ਕੇ ਸੰਗ ਦ੍ਰਿੜੈ ਸਭ ਧਰਮ,
1: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ,
0: ਸਾਧ ਕੇ ਸੰਗ ਪਾਏ ਨਾਮ ਨਿਧਾਨ,
1: ਨਾਨਕ ਸਾਧੂ ਕੇ ਕਰਵਾਰ,
0: ਸਾਧ ਕੇ ਸੰਗ ਸਭ ਕੁਲ ਉਧਾਰੈ,
1: ਸਾਧ ਸੰਗ ਸਾਜ

0: ਸਾਧ ਕੇ ਸੰਗ ਨਹੀਂ ਕਛਕਾਲ
1: ਦਰਸ਼ਨ ਭੇਟ ਤੋਤ ਨਿਹਾਲ
0: ਸਾਧ ਕੇ ਸੰਗ ਕਲੂਖਤ ਹਰੈ
1: ਸਾਧ ਕੇ ਸੰਗ ਨਰਕ ਪਰ ਹਰੈ
0: ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ
1: ਸਾਧ

0: ਸਾਧਕ ਸੰਗ ਸੁਣੋ ਹਰ ਨਾਉ
1: ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨ ਮਨ ਤੇ ਬਿਸਰੈ
1: ਸੰਗ ਸਰਪਣ ਨਿਸਤਰੈ
0: ਸਾਧਕ ਸੰਗ ਲੱਗੈ ਪ੍ਰਭ ਮੀਠਾ
1: ਸਾਧੂ ਕੇ ਸੰਕਟ ਕਾ ਡੀਠਾ।

0: ਬ੍ਰਹਮ ਗਿਆਨੀ ਦੇ ਧਾਵਤ ਬੰਦਾ
1: ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ
0: ਬ੍ਰਹਮ ਗਿਆਨੀ ਸੋ ਫਲ ਭਲਾ
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ
0: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੇ ਇੱਕੇ ਰੰਗ
0: ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ
1: ਬ੍ਰਹਮ ਗਿਆਨੀ ਕੇ ਨਾਮ ਆਧਾਰ
0: ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਦ ਜਾਗਤ
0: ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗ
1: ਬ੍ਰਹਮ ਗਿਆਨੀ ਕੇ ਮਨ ਪਰਮਾਨੰਦ
0: ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ

0: ਕਈ ਕੋਟ ਨਵਤਨ ਨਾਮ ਧਿਆਵੈ
1: ਨਾਨਕ ਕਤੇ ਕਾਂਤ ਨਾ ਪਾਵੈ
0: ਕਈ ਕੋਟ ਭਏ ਅਭਿਮਾਨੀ
1: ਕਈ ਕੋਟ ਅੰਧ ਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਆਤਮ ਨਿਕੋਰ
0: ਕਈ ਕੋਟ ਪਰਦਰਬ ਕਉ ਹਿਰਹਿ
1: ਕਈ ਕੋਟ ਪਰਦੂਪ ਨਾ ਕਰੈ
0: ਕਈ ਕੋਟ ਮਾਇਆ ਸ਼ਰਮ ਮਾਹੇ
1: ਕਈ ਕੋਟ ਪਰਦੇਸ ਪਰਮਾਹੇ
0: ਜਿਤ ਜਿਤ ਲਾਭ ਹੋ ਤਿਤ ਤਿਤ ਲਗਣਾ
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਪਾਏ
1: ਕਈ ਕੋਟ ਪਾਤਰ ਬਿਰਖ ਨਜਾਏ
0: ਕਈ ਕੋਟ ਪਵਨ ਪਾਣੀ ਬੈਸੰਤਰ
1: ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸੀਅਰ ਸੂਰ ਨਖੇਤਰ
1: ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
0: ਸਗਲ ਸਮੱਗਰੀ ਆਪਣੇ ਸੂਤ ਧਾਰੈ
1: ਨਾਨਕ ਜੀ ਜਿਸ ਭਾਵੇ

0: ਹਾਥ ਹੋਏ ਸਭ ਤਾਂ ਸਭ ਕੁਛ ਲੈ
1: ਜੋ ਤੁਸ ਭਾਵੈ ਸੋਈ ਕਰੇ
0: ਜਾਣਤ ਵਿਖਿਆ ਮੈਂ ਰਚੈ
1: ਜੇ ਜਾਣਤੇ ਆਪਣੇ ਆਪ ਬਚੈ
0: ਪਰ ਮੈਂ ਪੂਲਾ ਦੇ ਦਸਾਵੇ
1: ਨਿਮਕ ਮਾਹੀ ਚਾਰ ਕੁੰਟ ਫਿਰਿਆ ਵੈ।

0: ਸਤ ਸਤ ਸਤ ਪ੍ਰਭ ਸੁਆਮੀ
1: ਗੁਰ ਪ੍ਰਸਾਦ ਕਿਨੈ ਵਖਿਆਨੀ
0: ਸਚ ਸਚ ਸਚ ਸਲਗੀਨਾ
1: ਕੋਟ ਮੱਧੇ ਕਿਨੈ ਬਿਰਲੈ ਚੀਨਾ
0: ਪਰਾ ਪਰਾ ਪਰਾ ਤੇਰੇ ਰੂਪ
1: ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਤੇਰੀ ਬਾਣੀ
1: ਘੱਟ ਘੱਟ ਸੁਣੀ

0: ਅਸ਼ਟਵਾਰੀ ਸੰਤ ਕੈ ਦੁਖਨ ਆਰ ਜਾ ਕਟੈ
1: ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ
1: ਸੰਤ ਕੈ ਦੁਖਨ ਨਰਕ ਮੈਂ ਪਾਏ
0: ਸੰਤ ਕੈ ਦੁਖਨ ਮਤ ਹੋਏ ਮਲੀਨ
1: ਸੰਤ ਕੈ ਦੁਖਨ ਸੋ ਬਾਤੇ ਹੀਨ
0: ਸੰਤ ਕੇ ਹਤੇ ਕੋ ਰੱਖੈ ਨ ਕੋਈ
1: ਸੰਤ ਕੈ ਦੁਖਨ ਥਾਨ ਭ੍ਰਿਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੀ ਕਰੈ
1: ਨਾਨਕ ਸੰਤ ਸੰਗ ਨਿੰਦਕ ਵੀ ਤਰੈ
0: ਸੰਤ ਕੇ ਦੁਖਨ ਤੇ ਮੁਖ ਭਵੈ
1: ਸੰਤਨ ਕੈ ਦੁਖਨ ਕਾਗ ਜੋ ਲਵੈ
0: ਸੰਤਨ ਕੈ ਦੁਖਨ ਸਰਪ ਜੋਨ ਪਾਏ
1: ਸੰਤ ਕੈ ਦੁਖਨ ਤ੍ਰਿਗ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ
1: ਸੰਤ ਕੈ ਦੁਖਨ ਸਭ ਕੁਛ ਲੈ।

0: ਦਿਲ ਖੇਤ ਮਾਹੇ ਲਹਿਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਕਿਰਤ ਨਿੰਦਕ ਕਾ ਧੁਰ ਹੀ ਪਿਆ
0: ਨਾਨਕ ਜੋ ਸੁਭਾਵੇ ਸੋਈ ਪਿਆ
1: ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ
0: ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ
1: ਸੰਤ ਕਾ ਦੁਖੀ ਸ਼ਰਧਾ ਸਹਿਕਾਈ ਹੈ
0: ਸੰਤ ਕਾ ਦੁਖੀ ਨਾਮ ਰਿਣਾ ਜਵਾਈਏ
1: ਸੰਤ ਕੇ ਦੁਖੀ ਕੀ ਪੂਜੈ ਨਾ ਆਸਾ
0: ਸੰਤ ਕਾ ਦੁਖੀ ਉੱਠ ਚਲੇ ਨਿਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ

0: ਸਾਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨੁਹਾਰ
0: ਅਵਰ ਤਿਆਗ ਤੂ ਤਿਸੈ ਚਿਤਾਰ
1: ਜੋ ਕਿਛ ਕਰੈ ਸੋਈ ਸੁਖ ਮਾਨ
0: ਭੁਲਾ ਕਾਹੇ ਫਿਰਹਿ ਅਜਾਨ
1: ਕੌਣ ਬਸਤ ਆਈ ਤੇਰੇ ਸੰਗ
0: ਲਪਟ ਰਿਓ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੇ
0: ਨਾਨਕ ਪਤ ਛੇਤੀ ਕਰ ਜਾਹੇ
1: ਜਿਸ ਬਖਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਘਰ ਪਾਇਆ
1: ਤਜ ਅਭਿਮਾਨ

0: ਸਤ ਸਤਿ ਸਿਮਰ
1: ਦਰਸ ਸਤ ਬੇ ਖਣਵਾਰ
0: ਨਾਮ ਸਤ ਸਤਿਆਵਨ
1: ਆਪ ਸਤ ਸਤ ਸਰਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸੰਤਾ
1: ਬੂਜਨਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਨਮਾਨਿਆ
2: ਕਰਨ ਕਰਾਵਨ
0: ਤਿਨ ਮੂਲ ਪਛਾਨਿਆ
1: ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ
0: ਸਤ ਗਿਆਨ ਜਿਸ ਮਨ ਮਿਲ
1: ਐਸੇ ਨਿਰਪੋਏ ਵਿਸਾਨਾ ਮਸਤ ਮਾਏ ਨੇ ਵਸਤ ਗਡਾਈ
2: ਕਹਿਣਾ
1: ਪੂਜੇ ਬੁਜਣਹਾਰ ਵੇਖ
2: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
2: ਠਾਕੁਰ ਕਾ ਸੇਵਕ ਸਦਾ ਪੂਜਾਰੀ
1: ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ
2: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੇ ਸੰਗ
2: ਰੱਬ ਕਾ ਸੇਵਕ ਨਾਮ ਕੈ ਰੰਗ
1: ਸੇਵਕੋ ਪ੍ਰਪਾਲਣ ਹਾਰਾ
2: ਸੇਵਕ ਕੀ ਰੱਖੇ ਨਿਰੰਕਾਰਾ
1: ਹੋ ਸੇਵਕ ਜਿਸਦਿਆ ਪ੍ਰਤਾਰੇ
2: ਸੇਵਕ
1: ਆਪਣੇ ਜਨ ਕਾ ਪਰਦਾ ਢਾਕੇ
2: ਆਪਣੇ ਸੇਵਕ ਕੀ ਸਰਬ ਰੱਖੇ

0: ਸਤਿਗੁਰ ਸਿੱਖ ਕੀ ਕਰਾ ਪ੍ਰਤਪਾਲ ਸਿੱਖ ਕੀ ਗੁਰ ਦੁਰਮਤ ਮਲ ਹੇਰਾ
1: ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੇ ਬੰਧਨ ਕੱਟ
1: ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕਾ ਨਾਮ ਧਨ ਦੇ
1: ਗੁਰ ਕਾ ਸਿੱਖ ਵਿਡ ਭਾਗੀ ਹੈ
0: ਸਤਿਗੁਰ ਸਿੱਖ ਕਾ ਹਾਲਤ ਪਾਲਤ ਸਵਾਰ
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ
0: ਗੁਰ ਕੈ ਗ੍ਰਹ ਸੇਵਕ ਜੋ ਰਹਾ
1: ਗੁਰ ਕੀ ਆਗਿਆ ਮਨ ਮੈਂ ਸਹਿ
0: ਆਪ ਕਰ ਕਾਸ਼ ਨਾ ਜਨਾਵੈ
1: ਹਰ ਹਰ ਨਾਮ ਹਿਰਦੈ ਸਦ ਧਿਆਵੈ

0: ਸਰਕੀਗਤ ਜਾਣੈ
1: ਸੋ ਸਤਗੁਰ ਜਿਸਰੇ ਦਾ ਹਰ ਨਾਉ
0: ਅਨਿਕ ਵਾਰ ਗੁਰ ਕਉ ਬਲ ਜਾਉ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪੈਰ ਪਾਰ ਬ੍ਰਹਮ ਰੰਗ ਰਤਾ
1: ਬ੍ਰਹਮ ਹੈ ਜਾਨ ਜਨ ਮਹਿ ਪਾਰ ਬ੍ਰਹਮ
0: ਇਕ ਕਹੇ ਆਪ ਨਹੀਂ ਕਛ ਭਰਮ
1: ਸਹਿਸਿਆਣ ਭਲੈ ਅਨ ਜਾਈਆ
0: ਨਾਲ ਕੈਸਾ ਗੁਰਬਿਣ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ
0: ਸਤ ਚਰਨ ਗਤ ਨਿਰਮਲ ਰੀਤ
1: ਭੇਟਤ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਹਿ ਗਵੇ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੁਮ ਪਤੀ ਆਨੇ
1: ਪੂਰਾ ਗੁਰ ਅਖਿਓ ਜਾ ਕਾ ਮੰਤਰ
0: ਦ੍ਰਿਸ਼ਟ ਭੇਖੇ ਹੋਏ ਸੰਤ
1: ਗੁਣ ਬੇਅੰਤ ਇਹ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਈ ਮਿਲਾਏ
1: ਜੇ ਬਹਾ ਏਕ ਉਸਤ ਅਨੇਕ
0: ਤਤ ਪੁਰਖ ਪੂਰਨ ਬਵੇਕ
1: ਕਾਹੂ ਬੋਲ ਨਾ ਪਹੁੰਚਦ ਪ੍ਰਾਣੀ
0: ਅਗਮ ਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਭੈਰ ਸੁਖਦਾਈ
0: ਤਾਕੀ ਕੀਮਤ ਕਿਨੈ ਨ ਪਾਈ
1: ਅਣਕ ਭਗਤ ਬੰਧਨ ਨਿਤ ਕਰਹਾ
0: ਚਰਨ ਕਮਲ ਹਿਰਦੈ ਸਿਮਰਹਿ
1: ਬਲ ਬਲਹਾਰੀ ਸਤਿਗੁਰ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ

0: ਨਾਨਕ ਪਰਮੋ ਦੁਖ ਤਹਿਤੇ ਨਾਸੀ
1: ਸ਼ਬਦ ਮਾਇ ਠਾਣ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ।

0: ਭਗਵੰਤ
1: ਮੰਤਨ ਜਾਪ ਕੇ ਭਗਵੰਤ
0: ਇੱਕੋ ਏਕ ਏਕ ਹਰ ਆਪ
1: ਪੂਰਨ
0: ਅਨਕ ਵਿਸਥਾਰ ਏਕ ਦੇ ਭਏ
1: ਏਕ ਅਰਾਧ ਰਾਜ

0: ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ
1: ਸੋ ਕਿਉਂ ਬਿਸਰੈ ਜੇ ਜੀਆ ਜਾਨਾ
0: ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ
1: ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ
1: ਗੁਰ ਪ੍ਰਸਾਦ ਕੋ ਬਿਰਲਾ ਲਖ
0: ਸੋ ਕਿਉਂ ਬਿਸਰੈ ਜੇ ਵਿਖ ਤੇ ਕਾਢੈ
1: ਜਨਮ ਜਨਮ ਕਾ ਟੂਟਾ ਗਾਢਾ
0: ਗੁਰ ਪੂਰੈ ਤਤ ਇਹ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰਹੁ ਇਹੁ ਕਾਮ
1: ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵਹੁ
1: ਆਪ ਜਪੋ ਅਵਰਹ ਨਾਮ ਜਪਾਵਹੁ
0: ਭਗਤ ਭਾਈ ਤਰੀਐ ਸੰਸਾਰ
1: ਮਹਿ ਭਗਤੀ ਤਨ ਹੋਸੀ ਸਾਰ
0: ਸਰਬ ਕਲਿਆਣ ਸੁਖ ਨਿਤ

0: ਆਪ ਸਾਚ ਧਾਰੀ ਸਭਸਾਚ
1: ਬੋਧ ਬੋਧ ਆਪਣ ਸੰਗਰਾਚ
0: ਤਾਕੀ ਗਤ ਮਿਤ ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋਝੀ ਪਾਏ
0: ਜਿਸਕਾ ਕੀਆ ਸਭ ਪ੍ਰਵਾਨ
1: ਗੁਰ ਪ੍ਰਸਾਦ ਨਾ ਕਿਹੋ ਜਾਣ
0: ਜੋ ਜਾਣੇ ਤਿਸ ਦਾ ਸੁਖ ਹੋਏ
1: ਆਪ ਮਿਲਾਏ ਲੈ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸ ਰਿਹਾ ਭਗਵੰਤ
0: ਧਨ ਧਨ ਧਨ ਜਨ ਆਇਆ।

0: ਜੋ ਤਦ ਭਾਵ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹਿ ਅਦਾਸ
1: ਅਸੰਖ ਭਗਤ ਗੁਣ

0: ਵਕਤ ਕਵਣ ਕਵਣ ਸਹਿਤ ਕਵਣ ਵਾਰ
1: ਕਵਣ ਸਹਿਤੀ ਮਹਾ ਕਵਣ ਜਿਤ ਹੋਆ ਆਕਾਰ
0: ਵੇਲ ਨਾ ਪਾਈਆ ਪੰਡਤੇ ਜੇ ਹੋਵਾ ਲੇਖ ਪੁਰਾਣ
1: ਵਕਤ ਨਾ

0: ਸਰਨੀ ਪਰੇ
1: ਜਵਨ
0: ਪਗ ਪਰੇ ਤਿਹਾਰੇ
1: ਜੋ
0: ਕਲ ਕੋ ਇੱਕ ਵਾਰ

0: ਗ੍ਰੰਥ
1: ਪਲ ਪਾਵੈ ਸੋਈ
0: ਦੋ ਗ੍ਰੰਥ ਸਾਹਿਬ ਆਪਦ ਕੋਈ ਅੜਲ
1: ਸੁਨੇ ਗੰਗ ਜਾਇ ਸੁਰਸਨਾ ਪਾਵੇ
0: ਸੁਨੇ ਮੋੜ ਜਤ ਲਾਏ।

0: ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ
1: ਸਾਜਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ
0: ਕਰ ਸਾਂਸ ਸੁਖ ਮਨ ਆਏ ਵਸਿਆ ਜਿਨ

0: ਵਾਜੇ ਪੰਜ ਸਬਦ ਸਤ ਘਰ ਸਭਾਗੈ ਘਰ ਸਭਾਗੈ ਸਬਦ ਵਾਜੇ ਕਲਾ ਜਿਤ ਕਰਤਾ ਰਿਆ
1: ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰੇ।

0: ਵਿਚਾਰਿਆ
1: ਇੱਕ ਭਰਮ ਭੁੱਲੇ ਫਿਰ ਦਿਸ ਇੱਕ ਨਾਮ ਲਾਗ ਸਵਾਰਿਆ
0: ਗੁਰਪਲ ਸਾਦੀ ਮਨ ਭਿਆ ਨਿਰਮਲ ਜਿਨਾ ਭਾਣਾ ਪਾਵੇ
1: ਆਹ ਨਾਨਕ ਜਦ ਦੇਹ ਪਿਆਰੇ ਸੋਈ ਜਨ ਪਾਵੇ
0: ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ
1: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਆ
0: ਤਨ ਮਨ ਤਨ ਸਭ ਸੌ ਗੁਰ ਕੋ ਹੁਕਮ ਮੰਨੇ ਪਾਈਐ
1: ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਨਾਨਕ ਸੁਣ ਸੰਤੋ ਕਥਿਓ ਅਕਥ ਕਹਾਣੀ
1: ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ
0: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
1: ਏ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ
0: ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੋਲੀ ਪਾਈਆ
1: ਕੁਰਬਾਨ ਕੀਤਾ ਤਿਸੇ ਵਿਟਹਾਉ ਜਨ ਮੋਹ ਮਿਠਾ ਲਾਇਆ
0: ਆਹ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
1: ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
0: ਇਹੋ ਕਟੰਬ ਦੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ
1: ਸਾਧ ਤੇਰਾ ਚੱਲਾ ਨਾਹੀ ਤਿਸ ਨਾ ਕਿਉਂ ਚਿਤ ਲਾਈਆ
0: ਐਸਾ ਕੰਮ ਮੁੱਲੇ ਨਾ ਕੀਚੇ ਜਿਤ ਅੰਤ ਪੱਛੋਂ ਤਾਈਐ
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵਾ ਤੇਰਾ ਨਾਲੇ
0: ਰਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
1: ਅਗਮੈ ਗੋਚਰਾ ਤੇਰਾ ਅੰਤ ਨਾ ਪਾਇਆ
0: ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ
1: ਜੀ ਜਦ ਸਭ ਖੇਲ ਤੇਰਾ ਕਿਆ ਕੋ ਆਗ ਵਖਾਣੇ
0: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ
1: ਰਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
0: ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਤੀ ਸੱਚਾ ਮਨ ਵਸਾਇਆ
0: ਜੀਵ ਜਨ ਸਭ ਤੋਂ ਉਪਾਏ ਇੱਕ ਵੇਖ ਪਰਸਨ ਆਇਆ
1: ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ

0: ਹੁਕਮ ਮਾਰਗ ਚਲਣਾ
1: ਲਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
0: ਅਨਿਹਾ ਦੇਖੇ ਵਾਲਾ ਦੇਖੀ ਵੇਦ ਮਾਰਗ ਜਾਣਾ
1: ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ
0: ਨਾਨਕ ਚਾਲ ਭਗਤਾ ਜੰਗੋ ਜੋ ਕਨਰਾਲੇ
1: ਚਲਾ ਇਹ ਤਿਵ ਚੱਲਾ ਹੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
0: ਜਬ ਤੋ ਚਲਾ ਹੈ ਤਿਵ ਚੱਲ ਹੈ ਜਨਾ ਮਾਰਗ ਪਾਵ ਹੈ
1: ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ
0: ਜਿਸਨੋ ਕਥਾ ਸੁਣਾਏ ਹੈ ਆਪਣੀ ਤੇ ਗੁਰਦੁਆਰਾ ਸੁਖ ਪਾਵੇ
1: ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵ ਚਲਾਵੇ
0: ਇਹੋ ਸੋਹਿਲਾ ਸ਼ਬਦ ਸੁਹਾਵਾ ਸਭ ਤੋਂ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ
1: ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ
0: ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ ਗੱਲੇ ਕਨੇ ਨਾ ਪਾਇਆ
1: ਕਹੇ ਨਾਨਕ ਸ਼ਬਦ ਸੋਹਿਲਾ ਸਤ ਗੁਰੂ ਸੁਣਾਇਆ
0: ਵਿਤ ਹੋਏ ਸੇ ਜਨਾ ਜਿਨੀ ਹਰ ਧਿਆਇਆ
1: ਵਿਤ ਹੋਏ ਗੁਰਮੁਖ ਜਿਨੀ ਧਿਆਇਆ
0: ਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਵਿਤ ਸੰਗਤ ਸਬਾਈਆ
1: ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਕਰਮੀ ਸਹਿ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ
0: ਨਾ ਜਾਏ ਸਹਿਸਾ ਕਦੈ ਸੰਜਮ ਰਹੇ ਕਰਮ ਕਮਾਏ
1: ਸਹਿਸੇ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ
0: ਮਨ ਧੋਵ ਸ਼ਬਦ ਲਗ ਹੋ ਹਰ ਸਿਉ ਰਹੋ ਚਿਤ ਲਾਏ
1: ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ

0: ਰੋਗ ਲੱਗਾ ਮਨ ਮਨੋਹ ਵਸਾਰਿਆ
1: ਵੇਦਾ ਮਹਿ ਨਾਮ ਉਤਮ ਸੋ ਸੁਣੈ ਨਾਹੀ ਫਿਰੈ ਜਿਉ ਬੇਦਾ ਲਿਆ
0: ਨਾਨਕ ਜਿਨ ਸਤਿ ਜਿਆ ਕੂੜੇ ਲਾਗੇ ਤਿੰਨ ਜਨਮ ਜੀਵ।

0: ਤਨ ਨਾਨਕ ਜਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵਾ ਹੋਵਾ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰ ਨਾਲੇ
0: ਚਨ ਹਿਰਦੇ ਧਿਆਏ ਅੰਤਰ ਆਤਮ

0: ਭਾਵੇਂ ਮੁਕਤ ਨਾ ਉੱਥੇ ਕੋਈ ਪੁੱਛ ਵੇਖਿਆ ਜਾਏ।
1: ਅਨੇਕ ਜੋਨੀ ਭਰਮ ਆਵੇ ਵਿਣ ਸਤਿਗੁਰ ਮੁਕਤ ਨਾ ਪਾਏ।
0: ਮੁਕਤ ਪਾਏ ਲਾਗ ਚਾਨੀ ਸਤਿਗੁਰੂ ਸਭ ਸੁਣਾਏ।
1: ਕਹੈ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ।

0: ਸੰਸਾਰ ਭਰਮ ਸੁੱਤਾ ਸਤਿਆ ਰਹਿਣ ਬਿਹਾਣੀ
1: ਗੁਰ ਕਿਰਪਾ ਦੇ ਸੇ ਜਨ ਜਾਕੇ ਜਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਵਾਣੀ
0: ਨਾਨਕ ਸੋ ਤਤ ਪਾਏ ਜਿਸਨੂੰ ਅੰਧਨ ਹਰ ਲਿਵ ਲਾਗੈ ਜਾਗ ਰਹਿਣ ਬਿਹਾਣੀ
1: ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੇ ਸੋ ਕਿਉਂ ਮਨੋ ਵਿਸਾਰੀਆ
0: ਮਨੋ ਕਿਉਂ ਵਿਸਾਰੀਆ ਇਹ ਵਡਦਾਤਾ ਜੇ ਅਗਨ ਮੈਂ

0: ਤੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਇੱਕੋ ਜਿਹੀ ਕਰਤਾ
0: ਭਾਣਾ ਜੰਮਿਆ ਪਰਿਵਾਰ ਭਲਾ ਪਾਇਆ
1: ਲੈ ਵਿਛੋੜ ਕੇ ਲੰਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
0: ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੈ ਭਾਉ ਦੂਜਾ ਲਾਇਆ
1: ਨਾਨਕ ਗੁਰ ਪ੍ਰਸਾਦੇ ਜਨਾ ਲਵ ਲਾਗੇ ਤੇਰੇ ਵਿੱਚ ਮਾਇਆ ਪਾਇਆ
0: ਹਰ ਆਪ ਅਮੁੱਲ ਕਾ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਲਾਏ
0: ਐਸਾ ਸਤਿਗੁਰ ਜੇ ਮਿਲੇ ਤਿਸਨੋ ਸਿਰ ਸੌਂਪੀਏ ਵਿੱਚੋਂ ਆਪ ਜਾਏ
1: ਜਿਸਦਾ ਜੀਓ ਦਿਲ ਮਿਲ ਰਹਾ ਹੈ ਹਰ ਵਸੈ ਮਨ ਆਏ
0: ਹਰ ਆਪ ਅਮੁੱਲ ਕਾ ਭਾਗ

0: ਜਾਣੇ
1: ਹਰ ਹਰ ਨਿਤ ਜਪਿਓ ਜੀਹੋ ਲਾਹਾ ਕੱਟਿਓ ਦਿਹਾੜੀ
0: ਮਿਲਿਆ ਜਨ ਹਰ ਆਪੇ ਪਾਣਾ
1: ਕਹ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ
0: ਹੇ ਰਸਨਾ ਤੂੰ ਅਧ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋਰ ਜਿਚਰ ਹਰ ਰਸ ਪੱਲੇ ਨਾ ਪਾਏ
0: ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁੜ ਨਾ ਤਿਸ ਨਾ ਲਾਗੈ ਆਏ
1: ਇਹੋ ਹਰ ਰਸ ਕਰਮੀ ਪਾਈਐ ਸਰਗ ਮਿਲੈ ਜਿਸ ਆਏ
0: ਕਹਾ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ
1: ਇਹ ਸਰੀਰ ਮੇਰਿਆ ਹਰ ਤੁਮੇ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ
0: ਹਰ ਜੋਤ ਰੱਖੀ ਤੁਧ ਵਿਚ ਤਾ ਤੂੰ ਜਗ ਮੈਂ ਆਇਆ
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ
0: ਗੁਰਪ੍ਰਸਾਦੀ ਬੁੱਝਿਆ ਤਾਂ ਚੱਲ ਸੋਆ ਚੱਲ ਨਦਰੀ ਆਇਆ
1: ਸ੍ਰਿਸ਼ਟ ਦਾ ਮੂਲ ਰਚਿਆ ਜੋਤ ਰਾਖੀ

0: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
1: ਤਾਹਰ ਨਾਨਕ ਪ੍ਰਭ ਆਪ ਮਿਲਿਆ ਕਾਰਨ ਕਾਰਨ ਜੋਗੋ
0: ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ
1: ਕਰਮ ਕਮਾਇਆ ਤੁਦ ਸਰੀਰਾ ਜਾ ਤੋ ਜਗ ਮੈਂ ਆਇਆ
0: ਅਨਹਤ ਤੇਰਾ ਰਚਿਆ ਸੋ ਹਰ ਮਨ ਨਾ ਵਸਾਇਆ
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
0: ਇਹੋ ਸ੍ਰੀ ਪ੍ਰਵਾਨ ਹੋਇਆ ਜਿਨ ਸਤਿਗੁਰ ਸਿਉਂ ਚਿਤ ਲਾਇਆ
1: ਮੇਰੇ ਹੋ ਹਰ ਤੋਂ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ
0: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
1: ਇਹੋ ਵਿੱਚ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
0: ਪ੍ਰਸਾਦੀ ਪੂਜਾ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ

0: ਸੁਣੀ ਮਨ ਤਨ ਹਰਿਆ ਹੋਆ ਰਸਾ ਰਸ ਸੁਮਾਣੀ
1: ਲੱਖ ਵਡਾਣੇ ਗਤ ਕਹੀ ਨਾ ਜਾਏ
0: ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨੇ ਨੂੰ ਪਠਾਏ
1: ਹਰ ਜੀਓ ਗੁਫਾ ਅੰਦਰ ਰੱਖਦਾ ਵਾਜਾ ਪਵਣ ਵਜਾਇਆ
0: ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ
1: ਗੁਰਦੁਆਰਾ ਲਾਏ ਭਾਵਨੇ ਇਤਨਾ ਦਸਵਾ ਦੁਆਰ ਦਿਖਾਇਆ
0: ਅਨੇਕ ਰੂਪ ਨਵ ਨਵਨਿਤ ਤਿਸਦਾ

0: ਸਚੋ ਧਿਆਵ ਹੈ ਜਾਂ ਤਦ ਭਾਵ ਹੈ ਗੁਰਮੁਖ ਜਨਾ ਭਜਾਵੇ
1: ਔਰ ਸੱਚ ਸਭ ਨਾ ਕਾ ਖਤਮ ਹੈ ਜਿਸ ਬਖਸ਼ੇ ਸੋ ਜਨ ਪਾਵੇ
0: ਨਾਨਕ ਸੱਚ ਸੋਹਿਲਾ।

ਪੁੱਛਿਆ ਸਗਲ ਸਮੱਗਰੀ ਤੁਮ ਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ, ਘਰ ਨਉ ਨਿਧ ਆਵੈ ਧਾਇ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ

ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ।

ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ। ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋਏ, ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ ਆਪ ਜੀ ਦੀਆਂ ਰਹਿਮਤਾਂ ਸਦਕਾ

ਬਾਣੀਆਂ ਦੇ ਪਾਠ ਸੰਗਤੀ ਰੂਪ ਵਿੱਚ ਹੋਏ ਗਰੀਬ ਨਿਵਾਜ ਆਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀਆਂ ਨੇ ਮੁਆਫ਼ੀ ਬਖਸ਼ਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ ਸਤਿਗੁਰੂ ਜੀਓ ਰਹਿਮਤਾਂ ਕਰਨੀਆਂ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਦਰਬਾਰ ਦੀ ਹਾਜ਼ਰੀ ਭਰੀ ਭੇਟਾ ਮਾਇਆ ਅਰਪਣ ਕੀਤੀ ਰਹਿਮਤ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਕਬੂਲ ਕਰ ਲੈਣੀਆਂ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦੇਸ਼ ਪ੍ਰਦੇਸ਼ ਰੱਖਿਆ ਕਰਨੀ ਰਹਿਮਤਾਂ ਕਰਨੀਆਂ ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀਓ ਬੇਅੰਤ ਸੰਗਤਾਂ ਮੀਡੀਏ ਦੇ ਮਾਧਿਅਮ ਰਾਹੀਂ ਜੁੜੀਆਂ ਸਭਨਾਂ ਨੇ ਆਪ ਜੀ ਨੂੰ ਪਾਵਨ ਪਵਿੱਤਰ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਇਆ ਭੇਟਾ ਅਰਪਣ ਕੀਤੀ ਹਾਜ਼ਰੀਆਂ ਭਰੀਆਂ ਆਪ ਜੀਆਂ ਨੇ ਸਮੂਹ ਸੰਗਤ ਦੀ ਮਾਇਆ ਤਨ ਮਨ ਧਨ ਨਾਲ ਕੀਤੀ ਹੋਈ ਸਫਲਿਆ ਕਰਨੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਗੁਰੂ ਕੇ ਲੰਗਰਾਂ ਵਿੱਚ ਸੰਗਤਾਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਆਪ ਜੀ ਨੇ ਸਮੂਹ ਸੰਗਤ ਦੀ ਸੇਵਾ ਦਰ ਤੇ ਕਬੂਲ ਕਰ ਲੈਣੀ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਰਹਿਮਤਾਂ ਕਰਨੀਆਂ ਆਪ ਜੀ ਕੇ ਟਹਿਲੀਆਂ ਕੀ ਅਰਦਾਸ ਆਪ ਜੀ ਕੇ ਚਰਨ ਕਮਲਾਂ ਪਾਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਭਾਵਨਾ ਪ੍ਰੀਤ ਅਦਬ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਕਰਨਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਗਰੀਬ ਨਿਵਾਜ ਆਪ ਜੀ ਦੀ ਰਹਿਮਤ ਸਦਕਾ ਚਾਰ ਪੈਰੈਣ ਸੁਖ ਭਾਣੇ ਅੰਦਰ ਬਤੀਤ ਹੋਈ ਦਿਨ ਚੜ੍ਹੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ ਸਤਿਗੁਰੂ ਜੀ ਇਸ ਵਕਤ ਆਪ ਜੀ ਕੇ ਹਜੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਰਹਿਮਤ ਕਰੋ ਦਰ ਆਈ ਸੰਗਤ ਦੀ ਗਰੀਬ ਨਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਸਮਰੱਥਾ ਪ੍ਰਦਾਨ ਕਰੋ ਪਾਵਨ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ

ਕੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਪਾਰ ਹੋਏ ਸਭ ਮਿਲੇਂਗੇ ਬਚੇ ਸਰਨ ਜੋ

ਬਿਖਮ ਨਦੀ ਜਾਏ ਤਰਣੀ ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਸਜੇ ਗੁਰੂ ਦਰਬਾਰਾਂ ਅੰਦਰ ਬਹੁਤ ਹੀ ਪਿਆਰ ਸਤਿਕਾਰ ਅਦਬ ਸਹਿਤ ਜੁੜ ਬੈਠੇ ਹੋ। ਪਿਆਰ ਸਹਿਤ ਆਪ ਜੀਆਂ ਨੇ ਅੰਮ੍ਰਿਤਮਈ ਬਾਣੀਆਂ ਦੇ ਪਾਠ ਸਰਵਣ ਕੀਤੇ, ਅਰਦਾਸ ਵਿੱਚ ਸ਼ਾਮਿਲ ਹੋਏ। ਸਤਿਗੁਰਾਂ ਨੇ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ, ਆਪ ਜੀ ਨੇ ਸਰਵਣ ਕੀਤਾ ਹੈ। ਬੈਰਾੜੀ ਰਾਗ ਅੰਦਰ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਕੰਠ ਤੋਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਗਿਆ ਹੈ, ਜਿਸ ਵਿੱਚ ਗੁਰਦੇਵ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਸੇਵਕ ਜਨ ਉਸ ਦੀ ਵਾਰਤਾ ਕੀਤੀ ਹੈ ਕਿ ਹਰੀ ਦਾ ਸੇਵਕ ਵਾਹਿਗੁਰੂ ਦੇ ਪ੍ਰੇਮ ਅੰਦਰ, ਵਾਹਿਗੁਰੂ ਦੇ ਪਿਆਰ ਅੰਦਰ ਇੰਨਾ ਭਿੱਜ ਜਾਂਦਾ ਹੈ, ਇੰਨਾ ਮਸਤ ਹੋ ਜਾਂਦਾ ਹੈ, ਇੰਨਾ ਖੀਵਾ ਹੋ ਜਾਂਦਾ ਹੈ ਕਿ ਉਹਨੂੰ ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾਂ ਕੁਝ ਹੋਰ ਨਜ਼ਰ ਹੀ ਨਹੀਂ ਆਉਂਦਾ। ਭਾਵੇਂ ਕੋਈ ਉਸ ਨੂੰ ਬੁਰਾ ਆਖੀ ਜਾਏ, ਭਾਵੇਂ ਉਸ ਨੂੰ ਕੋਈ ਭਲਾ ਆਖੀ ਜਾਏ, ਭਾਵੇਂ ਕੋਈ ਉਹਦੀ ਨਿੰਦਿਆ ਕਰੇ, ਭਾਵੇਂ ਕੋਈ ਉਹਦੀ ਉਸਤਤ ਕਰੇ, ਉਹ ਆਪਣਾ ਆਪਾ ਵਾਹਿਗੁਰੂ ਵਿੱਚ ਉਧੇਲ ਦਿੰਦਾ ਹੈ। ਉਸ ਤੋਂ ਬਾਅਦ ਉਸ ਨੂੰ ਕੋਈ ਨਿੰਦਾ ਉਪਮਾਨ ਮਾਨ ਨਾਲ ਫਰਕ ਨਹੀਂ ਪੈਂਦਾ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਹੈ ਨਾ, ਜਬ ਹਮ ਚਲੀ ਠਾਕੁਰ ਪੈਹਾਰ, ਕਿ ਅਸੀਂ ਜਦੋਂ ਵਾਹਿਗੁਰੂ ਦੇ ਚਰਨਾਂ ਵਿੱਚ ਆ ਗਏ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਲੋਗਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਭਾਵ ਕਿ ਆਪਣਾ ਮਨ ਆਪਣਾ ਤਨ ਵਾਹਿਗੁਰੂ ਨੂੰ ਸਮਰਪਣ ਕਰ ਦਈਏ, ਫਿਰ ਨਿੰਦਾ ਉਸਤ ਤੋਂ ਮਨੁੱਖ ਉਪਰਾਮ ਹੋ ਜਾਂਦਾ ਹੈ। ਜਿੰਨਾ ਚਿਰ ਮਨ ਤਨ ਤੇ ਆਪਣੀ ਪਕੜ ਹੈ, ਫਿਰ ਨਿੰਦਾ ਉਸਤਤ ਮਾਣ ਅਪਮਾਨ ਬਹੁਤ ਸਤਾਉਂਦਾ ਹੈ। ਭਾਵੇਂ ਕਿ ਗੱਲਾਂ ਰਾਹੀਂ ਮਨੁੱਖ ਸੇਵਕ ਜਨ ਬਣਿਆ ਰਹਿੰਦਾ ਹੈ, ਪਰ ਉਹਨਾਂ ਚਿਰ ਝਗੜੇ ਨਹੀਂ ਮੁੱਕਦੇ ਜਿੰਨਾ ਚਿਰ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਨਹੀਂ ਕਰਦਾ। ਸੋ ਗੁਰੂ ਰਾਮਦਾਸ ਜੀ ਨੇ ਇਸ ਪਾਵਨ ਹੁਕਮ ਵਿੱਚ ਇਹ ਉਪਦੇਸ਼ ਦਿੱਤਾ। ਰੋਜ਼ ਦੇ ਹੁਕਮ ਦਾ ਮਤਲਬ ਇਹ ਹੈ ਕਿ ਜਿੰਨਾ ਹੋ ਸਕੇ ਅਸੀਂ ਆਪਣੇ ਜੀਵਨ ਵਿੱਚ ਢਾਲਣ ਦਾ, ਕਮਾਉਣ ਦਾ, ਸਮਝਣ ਦਾ ਯਤਨ ਕਰੀਏ। ਇਹੀ ਸਤਿਗੁਰਾਂ ਦਾ ਹੁਕਮ ਫਰਮਾਨ ਹੁੰਦਾ ਹੈ। ਜਿਵੇਂ ਕੋਈ ਬਾਦਸ਼ਾਹ ਆਪਣੇ ਤਖ਼ਤ ਤੇ ਬੈਠ ਕੇ ਹੁਕਮ ਸੁਣਾਉਂਦਾ ਹੈ ਤੇ ਪ੍ਰਜਾ ਦਾ ਧਰਮ ਬਣਦਾ ਕਿ ਉਸ ਹੁਕਮ ਦੀ ਤਾਮੀਲ ਕਰਨੀ, ਉਸ ਹੁਕਮ ਨੂੰ ਮੰਨਣਾ, ਉਸ ਹੁਕਮ ਤੇ ਚੱਲਣਾ, ਇਹ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦਾ ਸੱਚਾ ਤਖ਼ਤ ਹੈ ਤੇ ਅਸੀਂ ਉਹਦੀਆਂ ਪ੍ਰਜਾਵਾਂ ਹਾਂ, ਅਸੀਂ ਉਹਦੇ ਜੀਵ ਹਾਂ। ਸਾਡਾ ਫਰਜ਼ ਬਣਦਾ, ਧਰਮ ਬਣਦਾ ਆਪਣੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਹੁਕਮ ਦੇ ਉੱਪਰ ਚੱਲਦੇ ਰਹਿਣਾ, ਜਿੰਨਾ ਗੁਰੂ ਚਲਾਏ। ਗੁਰੂ ਕਿਰਪਾ ਕਰੇ। ਅੱਜ ਐਤਵਾਰ ਦਾ ਦਿਹਾੜਾ ਹੈ, ਸਾਰਾ ਦਿਨ ਦਰਬਾਰ ਸਜਣੇ ਹਨ। ਵਿਸ਼ੇਸ਼ ਕਰਕੇ ਸਾਡੇ ਪਾਸ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਉਹ ਪਹੁੰਚੇ ਹੋਏ ਹਨ। ਪਿਛਲੇ 2 ਦਿਨਾਂ ਤੋਂ ਆਪ ਸੰਗਤ ਨੂੰ ਰਾਤਰੀ ਦੇ ਦੀਵਾਨਾਂ ਵਿੱਚ ਉਹ ਗੁਰਬਾਣੀ ਕੀਰਤਨ ਗੁਰਮਤ ਵਿਚਾਰਾਂ ਨਾਲ ਜੋੜ ਰਹੇ ਹਨ। ਅੱਜ ਤੀਸਰੇ ਤੇ ਇਸ ਸਮੇਂ ਦੇ ਉਹਨਾਂ ਦੇ ਇਹ ਆਖਰੀ ਦੀਵਾਨ ਹਨ। ਸੋ 11 ਵਜੇ ਤੋਂ ਲੈ ਕੇ ਤਕਰੀਬਨ 1:30-2 ਵਜੇ ਤੱਕ ਉਹਨਾਂ ਨੇ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਨੇ ਹਨ। ਸੋ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਆਪ ਜੀਆਂ ਨੇ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਗੁਰੂ ਕਿਰਪਾ ਕਰੇ। ਆਓ ਹੁਣ ਆਸਾ ਕੀ ਵਾਰ ਦੀ ਕੀਰਤਨ ਦਾ ਸਮਾਂ ਹੋਇਆ। ਸਤਿਕਾਰਯੋਗ ਭਾਈ ਸਾਹਿਬ ਭਾਈ ਲਖਨ ਸਿੰਘ ਜੀ ਆਪ ਜੀਆਂ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜਨਗੇ ਜੀ। ਸਮੂਹ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।

ਡੀ ਵਡਿਆਈ ਜਾਨੀ ਚਲ ਥਾਉ, ਡੀ ਵਡਿਆਈ ਜਾਣੇ ਆਲਾ, ਵੱਡੀ ਵਡਿਆਈ ਬੂਝੇ ਸਭ ਪਾਉ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਆਪੇ ਆਪ, ਨਾਨਕ ਕਾਰ ਨਾ ਤਕਨੀ ਜਾਏ, ਕੀਤਾ ਕਰਨਾ ਸਰਬ।

ਵਡਭਾਗੀ ਹਾਂ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਗੁਰਚਰਨੀ ਸਿੱਖ ਪੜਤਿਆ। ਮਾਲਕ ਦੀ ਗੋਦ ਦਾ ਆਨੰਦ ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਪਰੀਜੈ ਜੀਉ। ਇਹ ਸੱਚ ਹੈ। ਸਾਹਿਬ ਜੀ ਨੇ ਇਸ ਜੀਵ ਨੂੰ, ਧੰਨ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ, ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ। ਵਡਿਆਈ ਵਿਚਾਰਦੇ ਹਾਂ ਤੇ ਗੁਰੂ ਦੀ ਕਿਰਪਾ ਬਖਸ਼ਿਸ਼ ਹੁੰਦੀ ਹੈ। ਵੱਡਿਆਂ ਭਾਗਾਂ ਦੀ ਨਿਸ਼ਾਨੀ ਮਨੁੱਖ ਨੂੰ ਜਾਪਦਾ ਹੈ। ਜਾ ਕੋ ਆਏ ਸੋਈ ਵਿਆਹ ਜੋ, ਹਰ ਗੁਰ ਤੇ ਮਨ ਹੈ ਬਸੇਰਾ। ਸਤਿਗੁਰੂ ਜੀ ਕਿਰਪਾ ਕਰਨ, ਹਰ ਰੋਜ਼ ਨਿਤਾ ਪ੍ਰਤੀ ਮਾਲਕ ਦੀ ਚਰਨਾਂ ਦਾ ਪਿਆਰ ਅੰਮ੍ਰਿਤ ਵੇਲਾ ਸੰਧਿਆ ਵੇਲਾ ਮਿਲਦਾ ਰਹੇ, ਜਿਹਦੇ ਕਰਕੇ ਇਹ ਮਿਲਿਆ ਹੋਇਆ ਹੀਰੇ ਵਰਗਾ ਜਨ ਸਾਡਾ ਸੁਪਨਾ ਹੋ ਸਕੇ। ਸੋ ਆਪ ਸਾਰਿਆਂ ਨੂੰ ਪਤਾ ਹੈ ਕਿ ਮਹਾਂਪੁਰਖ ਪਹੁੰਚੇ ਹੋਏ ਹਨ, ਤਿਨ੍ਹਾਂ ਦਾ ਦੀਵਾਨ 11 ਵਜੇ ਤੋਂ ਲੈ ਕਰਕੇ 2 ਵਜੇ ਤੱਕ ਹੈ। ਉਸ ਵਿੱਚ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਕਰਨੀਆਂ ਹਨ। ਸੰਤ ਰਣਜੀਤ ਸਿੰਘ ਜੀ ਢੱਡਰਿਆ ਵਾਲੇ ਪਹੁੰਚੇ ਹੋਏ ਹਨ। ਰਾਤ ਦੇ ਦੀਵਾਨ ਵਿੱਚ ਬੜੀ ਹੀ ਸੰਗਤਾਂ ਠਾਟਾ ਮਾਰਦਾ ਇਹ ਹਾਲ ਭਰਿਆ ਹੋਇਆ ਸੀ। ਬਾਣੀ ਨੂੰ ਪੜ੍ਹਨਾ ਸੁਣਨਾ, ਤੇ ਉਹਨਾਂ ਨੇ ਇੱਕ ਗੱਲ ਆਖੀ ਹੈ, ਉਹ ਗੱਲ ਬੜੀ ਹੀ ਕੀਮਤੀ, ਗੱਲਾਂ ਬਹੁਤੀਆਂ ਨੇ, ਪਰ ਕਹਿੰਦੇ ਨੇ ਜਦੋਂ ਵੀ ਮਾਲਕ ਦੀ ਗੋਦ ਵਿੱਚ ਬੈਠਣਾ ਹੈ ਨਾ, ਤੇ ਹਿੱਲਣਾ ਚੁੱਲਣਾ ਨਹੀਂ, ਕੋਸ਼ਿਸ਼ ਕਰਿਆ ਕਰੋ ਟਿਕਾਓ ਕਰਕੇ। ਜੇ ਟਿਕ ਕਰਕੇ ਬੈਠਦੇ ਹਾਂ, ਅੱਖਾਂ ਨੂੰ ਵੀ ਭਾਵੇਂ ਮੁੰਦੋ ਭਾਵੇਂ ਨਾ ਮੁੰਦੋ ਵੱਖਰੀ ਗੱਲ ਹੈ, ਪਰ ਉਹਨਾਂ ਨੂੰ ਵੀ ਇੱਕ ਟਿਕਾਓ ਪ੍ਰਾਪਤ ਹੋ ਜਾਏ, ਇੱਧਰ ਉੱਧਰ ਝਾਤੀ ਨਾ ਮਾਰੇ। ਤੇ ਸਾਹਿਬ ਜੀ ਕਹਿੰਦੇ ਨੇ, ਫਿਰ ਹੈ ਕਰ ਬੰਦੇ ਤੂੰ ਬੰਦਗੀ ਜੇ ਚਰ ਘੱਟ ਮੈਂ ਸਾਹ। ਫਿਰ ਬੰਦਗੀ ਜਿਹੜੀ ਹੈ ਉਹੀ ਹੈ ਟਿਕਾ ਦੇ ਨਾਲ, ਕਰਕੇ ਵੇਖੋ ਤੇ ਪਤਾ ਲੱਗਦਾ ਹੈ ਵਾਕਈ ਹੀ ਇੱਕ ਮਿੱਕ ਹੋ ਕਰਕੇ ਬੈਠਣਾ ਕੁਝ ਸਮੇਂ ਲਈ, ਭਾਵੇਂ ਪਲ ਦੋ ਪਲ, ਘੜੀਆਂ ਦੋ ਪਲ ਘੜੀਆਂ, ਉਹਨਾਂ ਦੇ ਵਿੱਚੋਂ ਕੋਈ ਵੀ ਸਮਾਂ ਕੀਮਤੀ ਆ ਸਕਦਾ ਹੈ। ਆਓ ਅਨੰਦ ਸਾਹਿਬ ਜੀ ਦੇ ਜਾਪ ਉਪਰੰਤ ਅਰਦਾਸ ਵਿੱਚ ਸ਼ਾਮਲ ਹੋਈਏ।

सुख कने कोई न जाने डुमरायांत ऊचे ते ऊचा भगवंता।

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਠੀ ਬੋਲੀ ਪਾਚੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਕਟ ਕੌਰ ਤੇ ਅਮਰਦਾਸ ਰਾਮਦਾਸ ਸੇਵਾ ਸਹਾਇ ਅਰਜਣ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਹੈ ਕਰਨ ਉਹਨੂੰ ਦਿਆਵਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਵਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਤਹਿ ਅੰਤਰ ਕੇ ਹਰ ਸਸ ਬੋਲੋ ਜੀ ਵਾਹਿਗੁਰੂ ਵੀ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਪਿਆ ਬਣ ਸਕਿਆ ਦੇ ਚਲਾਈ ਤੇ ਵਾਹੀ ਦੇ ਕੇ ਡਿਡ ਕੀਤਾ ਤੇ ਨਾ ਪਿਆਰਿਆਂ ਸੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਸਿੰਘ ਨਿਭਾਇਆ ਜਿੰਨਾ ਨੀ ਕਮਾਈ ਦਾ ਧਿਆਨ ਕਰੀ ਬੋਲੋ ਜੀ ਵਾਹਿਗੁਰੂ ਪੰਜਾਂ ਦਸ ਗੁਰਦੁਆਰਾ ਦਾ ਧਿਆਨ ਕਰੀ ਬੋਲੋ ਜੀ ਵਾਹਿਗੁਰੂ ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾਸਤ ਕਾਸਤ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੁਹਾਨੂੰ ਚਰਿਆਇਤ ਦੇਖ ਤੇ ਕਿ ਫਤਿਹ ਬਿੰਦਗੀ ਪਹਿਜ ਪਤਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕਬੁਰ ਬਣਦੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗ ਜੁਗਾ ਟਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਵਿਰਵਾਜ ਪੰਦੇ ਸਦਾ ਸਿਆਹੀ ਦਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿੰਨਾ ਤੋਂ ਆਪ ਦੇ ਪੰਥ ਨੂੰ ਚੋੜਿਆ ਗਿਆ ਨੇ ਦਰਸ਼ਨ ਰਾਤ ਸਿਆਸ ਮਾਲ ਸਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਉਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਤਾਰ ਜੀ ਦੋਏ ਕਰ ਜੋੜ ਕਰੂੰ ਅਰਦਾਸ ਤੁਸੀਂ ਭਾਵੇਂ ਤਾਣੇ ਰਾਤ ਇਹ ਕੀ ਬਰਵਾਜ ਆਪ ਜੀ ਦੇ ਚਰਨ ਕਾਉਣਾ ਅਰਦਾਸ ਉਤਾਰ ਦਿੱਤਾ ਜੀ ਆਪਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦੱਸ ਦੇ ਕੇ ਨਾਰ ਦਾਰ ਜੀ ਬੇਅੰਤ ਪਾਣੀਆਂ ਦੇ ਪਾਸ ਐਸ ਰਾਗੀ ਸਿੰਘਾਂ ਨੇ ਆਪਦੇ ਚਰਨ ਜਾਸਾ ਕੀ ਵਾਰ ਦੇ ਕੀਰਤਨ ਕੀਤੇ ਨੇ ਜੇ ਬੜੀ ਅਨੰਦ ਸਾਹਿਬ ਦੇ ਕੀਰਤਨ ਦਰ ਕਿਰਪਾ ਕਰੋ ਕੋਈ ਆ ਭੁੱਲਣਾ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਟ ਕੇ ਸੱਚ ਕਰ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਵਿਚਾਰਨ ਕੇ ਬਾਤ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਤੁਹਾਡੇ ਬਲਬੁਦ ਦੀ ਬਖਸ਼ਿਸ਼ ਕਰੋ ਕੀ ਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬੱਚੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਜਾਦੇ ਦੇ ਗਿਆ ਤਿਆਰ ਕਰਕੇ ਹੱਥ ਦਿੱਤਾ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਰ ਸੰਗਤ ਦੀ ਰਖਣਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾ ਹੋਵੇ ਬਖਸ਼ਿਸ਼ ਕਰੋ ਦਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਜੀਵਨ ਬਾਦ ਆਪ ਜੀ ਦਰ ਕੇ ਸਿਵਾ ਦਾ ਸਮੂਹ ਪਰਿਵਾਰਾਂ ਵੱਲੋਂ ਦਸਤਾਰ ਪਿਤਾ ਜੀ ਪਰਿਵਾਰਾਂ ਦੀ ਤੰਦਰੁਸਤ ਸੁਰੱਖਿਆ ਦੀ ਚੱਜ ਕਰਾ ਵਾਸਤੇ ਦਸਤਾਰ ਜੀ ਮਿਲ ਕੇ ਕੱਲ੍ਹ ਰੋਜ਼ ਤੋਂ ਪਰਸੋਂ ਰੋਜ਼ ਤੋਂ ਆਪ ਜੀ ਪੱਤਰਕਾਰੀ ਤੁਰਕੀ ਬਾਣੀ ਦੇ ਖੰਡ ਪਾਠ ਸਾਬਰਨ ਮੱਥ ਆਰੰਭ ਕਰਵਾਏ ਦਸਤਾਰ ਆਪਨੇ ਬਖਸ਼ਿਸ਼ ਕੀਤੀ ਹੈ ਪਰਸੋਂ ਰੋਜ਼ ਲੈ ਕੇ ਦਸਤਾਰ ਜੀ ਆਪਣੇ ਸੇਵਕ ਪੁਰਾਣਾ ਤੋਂ ਸੇਵਾ ਲੈ ਰਹੇ ਹੋ ਸੇਵਾ ਕਰਵਾ ਰਹੇ ਹੋ ਬਖਸ਼ਿਸ਼ ਕਰ ਰਹੇ ਦਸਤਾਰ ਜੀ ਮੇਰੇ ਪਰ ਹੱਥ ਨਾਲ ਸਿਰ ਤੇ ਰੱਖੋ ਆਪਣੀ ਸਰਕਾਰ ਦੇ ਸਾਰੇ ਕਾਰਜ ਨੂੰ ਰੋਜ਼ ਦਸਤਾਰ ਸੰਪੂਰਨ ਕਰੋ ਦਸਤਾਰ ਕਿਰਪਾ ਕਰੋ ਆਪਣੇ ਸੇਵਕਾਂ ਦੀ ਆਪ ਰਾਜਪਾਲ ਰੱਖੋ ਜੀ ਗੁਰੂ ਗਰੀਬ ਨਿਵਾਜ ਇਹਨਾਂ ਸਾਰੇ ਪਰਿਵਾਰਾਂ ਦਾ ਏਕਤਾ ਦਾ ਭਾਗ ਪਿਆਜ ਬਖਸ਼ਿਸ਼ ਕਰਕੇ ਇਸ ਤਰ੍ਹਾਂ ਸੇਵਾ ਕਰਨ ਦੀ ਭਾਵਨਾ ਬਖਸ਼ਿਸ਼ ਕਰਨੀ ਸਾਰੇ ਪਰਿਵਾਰ ਚਾਦੀ ਕਰਾ ਕਰੋ ਹਰ ਪ੍ਰਕਾਰ ਦੀ ਰੱਖਿਆ ਬਖਸ਼ਿਸ਼ ਕਰੋ ਦਸਤਾਰ ਜੀ ਮਿਹਰ ਕਰੋ ਗਰੀਬ ਨਿਵਾਜ ਆਪ ਜੀ ਬਖਸ਼ਿਆ ਦਾਤਾਂ ਜੋ ਲੱਗਣਾ ਟੁੱਟ ਸਵਾਰੀਆਂ ਪ੍ਰਵਾਨ ਕਰਨੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਦੀ ਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਕਰਦਾ ਕਰੋ ਗਰੀਬ ਨਿਵਾਜ ਕਿਰਪਾ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਜਹਾਜ਼ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਾਤੇ ਤਿੰਨ ਫਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਸਿੱਖ ਕੌਮ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤ ਲੋਕ ਦਾਲ ਬਖਸ਼ੋ ਚਾਨਣ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤਿਹ ਬਖਸ਼ਾ ਦੀ ਬਾਤ ਕਰੋ ਜੀ ਗੁਰੂ ਗਰੀਬ ਨਿਵਾਜ ਦੂਰ ਰਾਜ ਕਰਨ ਬੈਠੀਆਂ ਲਾਈਵ ਕਰਤਾ ਕੀਤੇ ਸ਼ਰਮ ਕਰੀਆਂ ਸਾਰੇ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਚੋ ਘੜੀਆਂ ਲਿਖ ਕੇ ਲਾਓ ਆਪ ਨੇ ਬਖਸ਼ਿਸ਼ ਦੀ ਸੰਗਤ ਉਦੋਂ ਬਖਸ਼ੇ ਸੰਗਤ ਆਪ ਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀ ਅਦਾ ਕਰਦੇ ਹਾਂ ਗਰੀਬ ਨਿਵਾਜ ਬੇਅੰਤ ਮਾਇਆ ਆਨਲਾਈਨ ਗੁਰੂ ਕਰਨੀ ਗੁਰੂ ਘਰ ਸੇਵਾ ਸਿੰਘ ਉਤਾਰ ਸੰਗਤਾਂ ਮਾਇਆ ਭੇਟਾ ਕਰ ਰਹੇ ਚਾਨਣ ਪ੍ਰਵਾਨ ਕਰੋ
ਬਖਸ਼ਿਆ ਸਭ ਦੇ ਕਮਾਈਆਂ ਸਫਲ ਕਰੋ ਘਰ ਚ ਵੱਧ ਮਦਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਂ ਤਾਂ ਪੂਰੀਆਂ ਕਰੋ ਜੀ ਮੇਰਾ ਨਾ ਕਰੇ ਆਓ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ ਵਿਦਰ ਗੁਨਾਮੀ ਬਖਸ਼ ਕਰਕੇ ਬਰਨ ਅੱਜ ਦੇ ਐਤਵਾਰ ਦੇ ਹਫ਼ਤਾ ਵਾਲੀ ਕਸਰ ਦੇ ਬਾਰੇ ਹਫ਼ਤਾ ਵਾਸਤੇ ਆ ਕੇ ਬਖਸ਼ੋ ਰਹਿੰਦੇ ਕਾਰ ਕੇ ਚਾਨਾ ਤੁਰਵਾਦੀ ਬਣਾਓ ਸਹੀ ਪਿਆਰੇ ਮੇਰੇ ਦਿਲ ਆਪ ਦਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਰਾ ਤੇਰੇ ਭਾਣੇ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਣਾ ਕੀਤੇ ਜੋ ਪ੍ਰਭ ਕੋ ਮੈਨੂੰ ਪੋਚ ਹੈ ਗੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਖਾਰ ਵੈਸਾ ਮਿਲੇਂਗੇ ਬਜੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ ਜੋ ਸ਼ਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੀਸ ਸੋ ਹਮਾਰੀ ਰਚਿਆ ਕਰ ਗੁਰੂ ਕਰ ਗੀ ਧਾਰ ਜਗਦੀਸ਼ ਬੋਲੇ ਸੁਨਿਹਾਰ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

दर्शन देख जीवा गुर तेरा पूर्ण कर्म होए प्रभ मेरा तन तन साहब गुरु ग्रंथ साहब जी पावन पुत्र लाही दरबार दाजी भर के लाही बाणी के पाठ भाव हुक्मनामा सरवण करके कथा कीर्तन सरवण करके साहबां दी बख्शां लारी परम सत्कार जो सत्संग जियो वाहिगुरु जी का खालसा वाहिगुरु जी की फतेह। आप जी बटपा के जो अरदास उपरंत आप जी ने बड़ा सुंदर हुक्मनामा सरवण किया है। हर जन राम नाम गुण गावै जो कोई निंद करे हर जन की अपना गुण न गवावै। बैराड़ी राग सी धन धन गुरु रामदास साहब जी की बख्शिश हुई सी। ते बड़ा सुंदर इत्थे सानू उपदेश है सारिआं नूं कि जिहड़े परमात्मा दे नाल जुड़े ने उन्हां नूं बाकी लोकां ने कहना कुछ ना कुछ कहना उन्हां दी निंदिया करनी जां उन्हां नूं माड़ा कहना इत्थों तक कि उन्हां ने तां गुरु नानक साहब जी नूं नहीं बख्शिया सी ते कहता सी कोई आखे भूतना कोई कहे बैताला कोई आखे आदमी नानक बेचारा ते असीं आपां कौण आ। फिर भाव इत्थे ये सिख्या कि आपां परमात्मा दे नाल नाल जिहड़े जुड़े हैं उन्हां नूं आसे पासे तों जो भी कुछ हुंदा माड़ा चंगा तुण नूं उहनूं त्याग के गुरू वाले पासे लगे रहिण दी लोड़ हैगी है तां कि गुरू दे नाल जुड़े रहिण एकाग्रता बनी रहे। सूचनावां हुण सूचनावां तों पहलां अज दा प्रोग्राम अज जिवें आप जी नूं पता है साडे पास परसों तों आ के संत रणजीत सिंह जी खालसा ढंडियां वाले आ के दीवान ला रहे ने। शामां दे दीवान दो दिन सजे ने कल ते परसों जो बीते अज उन्हां दा दीवान दा समां है जी 11 to 2 ते रातीं उन्हां ने कहा सी शायद 11 to पहलां समाप्ति कर देण। सो जथियां नूं बेनती है कि वह पहले तैयार रहन साडे जिहड़े बाकी जथे हैगे आ ते मैं उन्हां नूं फोन करके भी दस देंगा। ते हुण सूचनावां दे विच उन्हां दोनों ने जिहड़ियां पहलियां मेरियां दो ने उन्हां नाल रलदियां ने जिहड़ियां उन्हां ने विरासत भी कीतियां सीगियां नॉर्थ ते साउथ थार वास्ते आपां ने वध तों वध संबंध कढ के गुरु दीआं बख्शां लैणियां। इह पहली सी उन्हां दी ते मैं मेरी भी पहली आ इह हमेशा हुंदी गुरु दी कृपा नाल। दूसरी जो है उह आपां हमेशा करदे हां तन तन गुरु ग्रंथ साहिब जी दी बख्श लैंदे हां किवें सरबत दे भले लई सहज पाठ घड़ी रख के ਜਿਸ ਦੇ ਭੋਗ ਫਿਰ ਆਪਾਂ ਸੰਗਤੀ ਰੂਪ ਵਿੱਚ ਇੱਥੇ ਗੁਰੂ ਘਰ ਪਾਉਂਦੇ ਹਾਂ। ਸੋ ਉਹ ਚੱਲ ਰਿਹਾ ਪ੍ਰੋਗਰਾਮ ਚੱਲੀ ਜਾਣ ਦੇਈਏ ਆਪਾਂ ਗੁਰੂ ਦੀ ਕਿਰਪਾ ਨਾਲ ਬਖਸ਼ ਲਈਏ ਅਤੇ ਜਿਨ੍ਹਾਂ ਨੇ ਹਾਲੇ ਨਹੀਂ ਆਰੰਭ ਕੀਤੇ ਕਾਫੀ ਸਮਾਂ ਹੈ ਆਪਾਂ ਹਾਲੇ ਛੇਤੀ ਨਹੀਂ ਭੋਗ ਪਾਵਾਂਗੇ ਅਤੇ ਆਪਾਂ ਕੋਸ਼ਿਸ਼ ਕਰੀਏ ਕਿ ਜਿਨ੍ਹਾਂ ਨੇ ਨਹੀਂ ਰੱਖੇ ਉਹ ਰੱਖ ਲੈਣ ਤਾਂ ਕਿ ਉਹ ਵੀ ਸ਼ਾਮਿਲ ਹੋ ਜਾਣ ਅਤੇ ਨਾਲ ਮੇਰੇ ਪਾਸ ਇਨਫੋਰਮੇਸ਼ਨ ਭੇਜ ਦੇਣ ਉਹ 408-712-4145 'ਤੇ 408-712-4145 ਤੇ ਟੈਕਸਟ ਕਰਕੇ ਆਪਣਾ ਨਾਂ ਅਤੇ ਫੋਨ ਨੰਬਰ। ਸੋਲਾਂ ਤਰੀਕ ਨੂੰ ਆਉਂਦੇ ਐਤਵਾਰ ਵਿਸ਼ੇਸ਼ ਕੰਮ ਕੀਤਾ ਹੈ ਸਾਡੀ ਗੁਰੂ ਘਰ ਦੀ ਕਮੇਟੀ ਨੇ। ਹੈਲਥ ਫੇਅਰ ਲੱਗ ਰਿਹਾ ਜੀ, ਸਾਰਾ ਫਰੀ ਹੈ ਸਾਰਾ ਕੁਛ। ਸਮਾਂ ਉਸਦਾ ਹੈ ਸਵੇਰੇ 10 to 2 ਤੱਕ, ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਉਹ ਉਸ ਤੋਂ ਲਾਭ ਉਠਾਈਏ ਆਪਾਂ ਉਸ ਦਿਨ। ਜਿਸ ਵਿੱਚ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਹੋਰ ਕਾਫੀ ਕੁਛ ਚੈੱਕ ਹੋਣਾ ਹੈਗਾ। ਸੋ ਸਾਰਾ ਕੁਛ ਫਰੀ ਹੋ ਜਾਣਾ ਸਾਡਾ, ਨਾਲ ਸਾਡਾ ਟਾਈਮ ਵੀ ਬਚ ਜਾਣਾ, ਕੰਮ ਤੋਂ ਸਮਾਂ ਨਹੀਂ ਲੈਣਾ ਪੈਣਾ ਅਤੇ ਇੱਥੇ ਕਿਉਂ ਨਾ ਕਰ ਲਿਆ ਜਾਵੇ ਜਿੰਨਾ ਕੁ ਹੋ ਸਕਦਾ, ਸਿਵਾਏ ਜਿਹੜੇ ਐਕਸਰੇ ਵਗੈਰਾ ਜਾਂ ਹੋਰ ਉਹ ਬਲੱਡ ਟੈਸਟ ਉਹ ਨਹੀਂ ਹੋਣਗੇ, ਬਾਕੀ ਸਾਰਾ ਕੁਛ ਹੋ ਜਾਣਾ। ਸੋ ਸੰਗਰਾਂਦ 17 August ਨੂੰ, ਸਿੱਖ ਹੈਰੀਟੇਜ ਨਾਈਟ 22 August ਨੂੰ ਮਨਾਈ ਜਾ ਰਹੀ ਹੈ ਸੌਕਰ ਦੀ ਗੇਮ ਦੇ ਵਿੱਚ ਅਰਥਕੁਏਕ ਜੀ ਦੇ 7:30 PM ਸ਼ਾਮ ਨੂੰ। ਨਿਰਜ ਸਾਹਿਬ ਬਾਹਰ ਟਿਕਟਾਂ ਦੇ ਰਹੇ ਹੋਣਗੇ ਟੇਬਲ ਲਾ ਕੇ ਅੱਜ, ਅਤੇ ਆਪ ਜੀ ਨੇ ਲੈ ਕੇ ਜਾਣ ਦੀ ਖੇਚਲ ਕਰਨੀ, ਬਹੁਤੀ ਮਹਿੰਗੀ ਨਹੀਂ ਟਿਕਟ, ਥੋੜ੍ਹੀ ਹੁੰਦੀ ਹੈ ਜੀ ਇਹਦੀ, ਸਾਨੂੰ ਡਿਸਕਾਊਂਟ 'ਤੇ ਮਿਲਦੀ ਨੇ ਬਹੁਤ ਕਾਫੀ 50% ਤੋਂ ਵੀ ਜ਼ਿਆਦਾ ਡਿਸਕਾਊਂਟ ਕਈ ਵਾਰੀ ਹੁੰਦਾ ਜੀ। ਅਤੇ 31 August ਨੂੰ ਆ ਰਿਹਾ ਜੀ ਸੰਪੂਰਨਤਾ ਦਿਵਸ ਸਾਡੇ ਗੁਰੂ ਸਾਹਿਬ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। 7 ਨੂੰ ਹੈ ਜੀ ਲੇਬਰ ਡੇ, ਉਹ ਇਤਿਹਾਸਿਕ ਦਿਨ ਤਾਂ ਨਹੀਂ ਪਰ ਮੈਂ ਸੋਚਿਆ ਉਹ ਵੀ ਵਿੱਚ ਅਨਾਊਂਸਮੈਂਟ ਦੇ ਪਾ ਦਿਆਂ, ਛੁੱਟੀ ਆ ਸਾਰਿਆਂ ਨੂੰ ਲੀਗਲ ਉਸ ਦਿਨ।
ਸਤੰਬਰ 11, 12, 13 ਨੂੰ ਇਕੱਤੀ ਰਾਗ ਦਰਬਾਰ ਆਪਾਂ ਅੱਠਵਾਂ ਕਰਨ ਜਾ ਰਹੇ ਹਾਂ। ਮੈਂ ਪਹਿਲਾਂ ਵੀ ਕਿਹਾ ਸੀ ਕਿ ਇਕੱਤੀ ਰਾਗਾਂ ਨੂੰ ਆਪਾਂ ਨੇ ਸਾਡੀ ਉਹ ਵਿਰਸਾ ਤੰਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਤੀ ਰਾਗਾਂ 'ਚ ਹੈਗੀ ਆ, ਆਪਾਂ ਨੇ ਸੰਭਾਲਣਾ ਹੈ। ਇਸ ਤਰ੍ਹਾਂ ਸੰਭਾਲਿਆ ਜਾਂਦਾ ਕਿ ਉਹਨਾਂ ਨੂੰ ਫਿਰ ਹਰ ਸਾਲ ਆਪਾਂ ਉਹਨਾਂ ਦੇ ਰਾਹੀਂ ਕੀਰਤਨ ਸਰਵਣ ਕਰੀਏ। ਇਕੱਤੀ ਰਾਗਾਂ ਤਾਂ ਸਾਨੂੰ ਚੇਤਾ ਰਹਿੰਦਾ ਫਿਰ, ਅਤੇ ਵਿਰਸਾ ਸੰਭਾਲਿਆ ਜਾਂਦਾ। 12 ਸਤੰਬਰ ਨੂੰ ਉਸਦੇ ਵਿਚਕਾਰ ਹੀ ਆ ਰਿਹਾ ਤੰਤਰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਵੀ, ਜਦੋਂ ਹਾਲੇ ਸੰਪੂਰਨਤਾ ਨਹੀਂ ਸੀ ਹੋਈ। ਤੰਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਜੋ ਗੁਰਬਾਣੀ ਸੀ ਦਰਜ ਹੋਈ, ਉਹਨੇ ਦੀ ਉਸਦੇ ਉਦੋਂ ਪਹਿਲਾ ਪ੍ਰਕਾਸ਼ ਹੋਇਆ ਸੀ। ਬਾਕੀ ਸੂਚਨਾਵਾਂ ਮੈਂ ਛੱਡ ਦਿਆਂ, ਇੱਕ ਬੇਨਤੀ ਕਰਦਿਆਂ ਕਿ ਸਾਨੂੰ ਪਰਮਨੈਂਟ ਜਿਹੜਾ ਹੈਗਾ ਪਾਰਕਿੰਗ ਦਾ, ਅੱਜ ਤੱਕ ਗੁਰਦੁਆਰਾ ਐਵੇਨਿਊ ਦੇ ਨਾਲ ਨਾਲ ਆਪਾਂ ਪਾਰਕ ਕਰ ਸਕਦੇ ਹਾਂ। ਅੱਜ ਵੀ ਜੋ ਸੰਗਤਾਂ ਘਰ ਬੈਠੀਆਂ ਸਰਵਣ ਕਰ ਰਹੀਆਂ, ਉਹਨਾਂ ਨੇ ਆਉਣਾ ਅਤੇ ਉਹਨਾਂ ਨੂੰ ਸੌਖਾ ਹੋਏਗਾ ਕਿ ਉੱਥੇ ਪਾਰਕ ਕਰਕੇ ਗੁਰਦੁਆਰਾ ਐਵੇਨਿਊ ਦੇ ਦੋਨਾਂ ਪਾਸਿਆਂ 'ਤੇ ਉਹ ਆ ਕੇ ਦਰਬਾਰ ਦੀਆਂ ਹਾਜ਼ਰੀ ਭਰ ਕੇ ਬਖਸ਼ਾ ਲੈਣ ਜੀ। ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਭਾਈ ਸਾਹਿਬ ਪਰਮਜੀਤ ਸਿੰਘ ਜੀ ਨੂੰ ਕਿ ਉਹ ਅੱਜ ਦੇ ਹੁਕਮਨਾਮੇ ਦੀ ਕਥਾ ਸਾਨੂੰ ਠੀਕ 10 ਵਜੇ ਤੱਕ ਸਰਵਣ ਕਰਾਉਣਗੇ ਜੀ। ਉਸ ਤੋਂ ਬਾਅਦ ਕੀਰਤਨ ਅਤੇ ਬਾਕੀ ਪ੍ਰੋਗਰਾਮ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ।

ਦਿਹਾੜੀ ਸਦਵਾਰ ਜਿਨ ਮਾਣਸ ਤੇ ਦੇਵ ਤੇ ਕੀਏ ਕਰਤਨ ਲਗੀ ਵਾਰ ਜੇ ਸੌ ਚੰਦਾ ਉਗਵਾ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵਾ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਕਹੋ ਟਲ ਗੁਰ ਸੇਵੀਆ ਅਹਨਸ ਸਹਿਜ ਸਭਾ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਜ ਤੱਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੈ ਹਰ ਆਪੇ ਪੰਚ ਤੱਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ, ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ, ਉਹਨਾਂ ਦੇ ਜਥੇ ਪਾਸੋਂ ਸੰਪੂਰਨ ਅਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਰਾਮਦਾਸ ਮਹਾਰਾਜ, ਦਿਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਸੋਢੀ ਪਾਤਸ਼ਾਹ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਬੈਰਾੜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 719 ਅਤੇ 20 ਅੰਗ ਤੇ ਸਭਾਏਮਾਨ ਹੈ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਹੁਕਮ ਦੇ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੱਜ 9 ਅਗਸਤ ਹੈ, 7 ਅਗਸਤ ਨੂੰ ਬੜਾ ਮਹਾਨ ਪਵਿੱਤਰ ਦਿਹਾੜਾ ਜਵਾਬ ਸਿੱਖ ਸੰਗਤਾਂ ਨੇ ਇਸ ਪਾਵਨ ਅਸਥਾਨ ਤੇ ਬੜੇ ਪ੍ਰੇਮ ਸ਼ਰਧਾ ਭਾਵਨਾ ਨਾਲ ਮਨਾਇਆ। ਉਹ ਪਾਵਨ ਦਿਹਾੜਾ ਸੀ ਮੇਰੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਸੀ। ਉਸ ਦਿਨ ਵੀ ਥੋੜ੍ਹੀ ਜਿਹੀ ਵਿਚਾਰ ਕੀਤੀ ਸੀ, ਪਰ ਐਤਵਾਰ ਵਾਲੇ ਦਿਨ ਤੁਸੀਂ ਉਚੇਚੇ ਤੌਰ 'ਤੇ ਵੱਡੀ ਗਿਣਤੀ ਵਿੱਚ ਘਰਾਂ ਵਿੱਚ ਵੀ ਬੈਠ ਕੇ ਸਰਵਣ ਕਰਦੇ, ਗੁਰੂ ਘਰ ਦੇ ਵਿੱਚ ਵੀ ਹਾਜ਼ਰੀਆਂ ਭਰਦੇ। ਥੋੜ੍ਹਾ ਜਿਹਾ ਸਮਾਂ ਉਸ ਬਾਲਾ ਪ੍ਰੀਤਮ ਦੇ ਜੀਵਨ ਦੇ ਬਾਰੇ 'ਤੇ ਆਪਾਂ ਚਾਤੀ ਜ਼ਰੂਰ ਮਾਰ ਲਈਏ, ਪਰਤ ਕੇ ਹੁਕਮਨਾਮੇ ਦੀ ਵਿਚਾਰ ਕਰਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਵੱਡੇ ਸਪੁੱਤਰ ਸਨ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਉਹਨਾਂ ਦੇ ਸਪੁੱਤਰ ਸਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ। ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ 7ਵੇਂ ਪਾਤਸ਼ਾਹ, ਉਹਨਾਂ ਦੇ ਘਰ ਦੇ ਵਿੱਚ 2 ਪੁੱਤਾਂ ਦਾ ਜਨਮ ਹੁੰਦਾ, 2 ਪੁੱਤਰਾਂ ਦਾ। ਵੱਡੇ ਸਨ ਸਤਿਕਾਰਯੋਗ ਬਾਬਾ ਰਾਮ ਰਾਏ ਜੀ, ਉਹਨਾਂ ਤੋਂ ਛੋਟੇ ਸਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਸਨ 1656 ਈਸਵੀ ਨੂੰ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਸਤਿਕਾਰਯੋਗ ਮਾਤ ਕ੍ਰਿਸ਼ਨ ਕੌਰ ਜੀ ਦੀ ਕੁੱਖ ਦੇ ਵਿੱਚੋਂ ਕੀਰਤਪੁਰ ਸਾਹਿਬ ਦੀ ਧਰਤੀ, ਅੱਜ ਉਹ ਅਸਥਾਨ ਹੈ ਸ਼ੀਸ਼ ਮਹਿਲ, ਜਿਸ ਪਾਵਨ ਅਸਥਾਨ ਤੇ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ। ਜਿਸ ਵੇਲੇ ਮਹਾਰਾਜ ਜੀ ਦੇ ਘਰ ਦੇ ਵਿੱਚ ਸਪੁੱਤਰ ਦਾ ਪ੍ਰਕਾਸ਼ ਹੋਇਆ, ਬੇਅੰਤ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਮਹਾਰਾਜ ਜੀ ਨੂੰ ਆਣ ਕੇ ਵਧਾਈਆਂ ਦਿੱਤੀਆਂ। ਗੁਰਮੁਖ ਸਮਾਂ ਲੰਘਦਾ ਗਿਆ, ਮਹਾਰਾਜ ਜੀ ਨੇ ਇਸ ਬੱਚੇ ਦੀ ਪਰਵਰਿਸ਼, ਦੋਨਾਂ ਪੁੱਤਰਾਂ ਦੀ ਪਰਵਰਿਸ਼ ਆਪਣੀ ਨਿਗਰਾਨੀ ਹੇਠ ਕੀਤੀ। ਸਮਾਂ ਅੱਜ ਆਇਆ, ਔਰੰਗਜ਼ੇਬ ਬਾਦਸ਼ਾਹ ਦੇ ਘਰ ਦੇ ਵਿੱਚੋਂ ਸਦੜਾ ਆਇਆ ਵੀ ਮਹਾਰਾਜ ਤੁਸੀਂ ਦਿੱਲੀ ਵਿੱਚ ਆਣ ਕੇ ਜਿੱਥੇ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਣੇ ਨੇ ਉੱਥੇ ਸਾਨੂੰ ਵੀ ਬਖਸ਼ੋ, ਕੁਝ ਸਾਡੇ ਸਵਾਲ ਨੇ ਜਿਹੜੇ ਅਸੀਂ ਤੁਹਾਡੇ ਨਾਲ ਕਰਨੇ ਚਾਹੁੰਦੇ। ਅਸਲ ਵਿੱਚ ਸਵਾਲ ਨਹੀਂ ਸੀ, ਉਹਨੇ ਬਹੁਤ ਇੱਕ ਵੱਡਾ ਮਹਾਰਾਜ ਜੀ ਦੇ ਘਰ ਦੇ ਉੱਤੇ ਇੰਝ ਕਹਿ ਲਈਏ ਵੀ ਉਂਗਲ ਚੁੱਕੀ ਸੀ ਵੀ ਤੁਸੀਂ ਮੇਰੇ ਵੱਡੇ ਭਰਾ ਦਾਰਾ ਸ਼ਕੋ ਦੀ ਮਦਦ ਕੀਤੀ। ਮੈਂ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੀ। ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਆਪ ਜਾਣ ਦੀ ਬਜਾਏ ਆਪਣੇ ਸਪੁੱਤਰ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਭੇਜਿਆ। ਸਾਡੇ ਸਿੱਖ ਵਿਦਵਾਨਾਂ ਨੇ ਉਹਨਾਂ ਦੀ ਉਮਰ ਦਾ ਜ਼ਿਕਰ 16 ਤੋਂ 18 ਸਾਲ ਤੱਕ ਦਾ ਕੀਤਾ। ਇੰਨੀ ਉਮਰ ਸੀ ਬਾਬਾ ਰਾਮ ਰਾਏ ਦੀ। ਬਹੁਤ ਲਤੀਫ ਬੁੱਧੀ ਵਾਲੇ, ਬਹੁਤ ਸਿਆਣੇ ਸੂਝਵਾਨ ਪੁੱਤਰ ਸਨ ਮਹਾਰਾਜ। ਜਿਸ ਵੇਲੇ ਦਿੱਲੀ ਨੂੰ ਤੋਰਨ ਲੱਗੇ ਨੇ ਤੇ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਥਾਪੜਾ ਦਿੱਤਾ ਸੀ ਤੇ ਕਹਿਣ ਲੱਗੇ ਸੀ, ਪੁੱਤ ਉਸ ਬਾਦਸ਼ਾਹ ਦੇ ਘਰ ਦੇ ਵਿੱਚ ਤੁਸੀਂ ਜਾ ਰਹੇ ਹੋ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਰਹਿਮਤਾਂ ਤੁਹਾਡੇ ਉੱਤੇ ਵਰਤਣਗੀਆਂ, ਜੋ ਆਪਣੀ ਰਸਨਾ ਤੋਂ ਬੋਲ ਕਹੋਗੇ ਸੱਚ ਹੋਏਗਾ। ਪਰ ਕਹਿਣ ਲੱਗੇ, ਗੁਰੂ ਨਾਨਕ ਦੇ ਘਰ ਦਾ ਸਿਧਾਂਤ ਕਦੀ ਨਾ ਭੁੱਲਿਆ ਜੀ, ਇਸ ਘਰ ਦੀ ਮਰਿਆਦਾ ਨੂੰ ਕਦੀ ਅੱਖਾਂ ਤੋਂ ਓਹਲੇ ਨਾ ਕਰਿਆ ਜੀ, ਹਰੇਕ ਗੱਲ ਦਾ ਜਵਾਬ ਤੁਸੀਂ ਉਸ ਬਾਦਸ਼ਾਹ ਦੇ ਘਰ ਦੇ ਵਿੱਚ ਜਾ ਕੇ ਬਖਸ਼ਿਸ਼ ਕਰਨਾ। ਖੈਰ, ਬਾਬਾ ਰਾਮ ਰਾਏ ਜੀ ਗਏ ਨੇ ਔਰੰਗਜ਼ੇਬ ਬਾਦਸ਼ਾਹ ਦੇ ਘਰ ਦੇ ਵਿੱਚ ਜਾਣ ਤੋਂ ਪਹਿਲਾਂ, ਜਦੋਂ ਉਹਨੂੰ ਪਤਾ ਲੱਗਾ ਵੀ ਗੁਰੂ ਪੁੱਤਰ ਆ ਰਿਹਾ, ਉਹਨੂੰ ਪਤਾ ਸੀ ਵੀ ਇਹ ਗੁਰੂ ਨਾਨਕ ਦਾ ਘਰ ਹੈ, ਕਰਾ ਮਾਤਾ ਨਾਲ ਭਰਪੂਰ ਹੈ, ਕਰੇ ਮਾਤਾ ਘਰ। ਉਹਨੇ ਉਸ ਵੇਲੇ ਵੇਖਣਾ ਚਾਹਿਆ ਵੀ ਗੁਰੂ ਕੋਲ ਤੇ ਕਰਾ ਮਾਤਾ ਹੈ ਨੇ, ਗੁਰੂ ਦੇ ਪੁੱਤਰਾਂ ਦੇ ਕੋਲ ਵੀ ਕੋਈ ਸ਼ਕਤੀਆਂ ਕਰਾ ਮਾਤਾ ਹੈ ਨੇ ਕਿ ਨਹੀਂ। ਉਹਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਵੀ ਗੁਰੂ ਪੁੱਤਰ ਆ ਰਿਹਾ, ਉਹਦੀ ਆਓ ਭਗਤ ਕਰਨ ਵਾਸਤੇ ਤੁਸੀਂ ਅੱਗੇ ਜਾਓ ਤੇ ਆਹ ਜਿਹੜਾ ਅਸਥਾਨ ਹੈ ਨਾ ਮਜਨੂ ਟਿੱਲਾ, ਉਸ ਅਸਥਾਨ ਤੇ ਗੁਰੂ ਪੁੱਤਰ ਦਾ ਟਿਕਾਣਾ ਕਰਾਓ। ਮਜਨੂ ਟਿੱਲਾ ਉਹ ਅਸਥਾਨ ਹੈ ਜਿੱਥੇ ਸਭ ਤੋਂ ਪਹਿਲਾਂ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਨੇ। ਅੱਜ ਵੀ ਦਿੱਲੀ ਦੇ ਵਿੱਚ ਤੁਸੀਂ ਜਾ ਕੇ ਉਸ ਅਸਥਾਨ ਦੇ ਦਰਸ਼ਨ ਕਰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਛੇਵੇਂ ਪਾਤਸ਼ਾਹ, ਮੇਰੀ ਪੀਰੀ ਦੇ ਮਾਲਕ, ਉਹਨਾਂ ਨੇ ਵੀ ਉਸ ਅਸਥਾਨ ਤੇ ਚਰਨ ਪਏ। ਜਿਸ ਵੇਲੇ ਔਰੰਗਜ਼ੇਬ ਬਾਦਸ਼ਾਹ ਨੇ ਅਹਿਲਕਾਰਾਂ ਨੂੰ ਕਿਹਾ ਵੀ ਇੱਥੇ ਗੁਰੂ ਪੁੱਤਰ ਦਾ ਨਿਵਾਸ ਕਰਾਓ, ਟਿਕਾਣਾ ਕਰਾਓ, ਤੇ ਉਹਨੇ ਵੇਖਿਆ ਵੀ ਚਲੋ ਮੈਂ ਵੇਖਾਂ ਤੇ ਸਹੀ, ਗੁਰੂ ਪੁੱਤਰ ਆ ਰਿਹਾ, ਕੁਕਰਾਂ ਮਾਤ ਤਾਕਤਾਂ ਹੈ ਨੀ ਕਿ ਨਹੀਂ। ਉਹਨੇ ਪਤਾ ਕੀ ਕੀਤਾ, ਕਿਉਂਕਿ ਐਸੇ ਸੀ ਉਹਦੇ ਸੁਭਾਅ, ਉਹ ਕਹਿਣ ਲੱਗਾ ਵੀ ਗੁਰੂ ਪੁੱਤਰ ਦਾ ਨਿਵਾਸ ਤੁਸੀਂ ਪਤਾ ਕਿੱਥੇ ਕਰਾਉਣਾ, ਪੁੱਛਿਆ ਜੀ ਕਿੱਥੇ। ਕਹਿਣ ਲੱਗੇ ਖੂਹ ਹੈ, ਅੱਜ ਵੀ ਤੁਸੀਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਜਾਓ, ਉਹ ਖੂਹ ਅੱਜ ਵੀ ਮੌਜੂਦ। ਕਹਿਣ ਲੱਗੇ ਖੂਹ ਦੇ ਉੱਤੇ ਚਿੱਟੀ ਚਾਦਰ ਕੱਸ ਕੇ ਵਿਛਾ ਦਿਓ, ਬੰਨ ਦਿਓ ਕਿਸੇ ਢੰਗ ਦੇ ਨਾਲ, ਤੇ ਗੁਰੂ ਪੁੱਤਰ ਆਏਗਾ ਉਹਨੂੰ ਕਹਿ ਦੇ ਵੀ ਆਹ ਤੇਰੇ ਵਾਸਤੇ ਅਸੀਂ ਅਸਥਾਨ ਤਿਆਰ ਕੀਤਾ, ਇੱਥੇ ਤੁਸੀਂ ਬਿਰਾਜਮਾਨ ਹੋ ਜਾਓ। ਖੂਹ ਦੇ ਉੱਤੇ ਚਾਦਰ, ਪਤਾ ਨਹੀਂ ਸੀ ਲੱਗਦਾ ਵੀ ਥੱਲੇ ਖੂਹ ਉੱਤੇ ਚਾਦਰ ਵਿਛਾਏ। ਉਹਨੇ ਕਿਹਾ ਵੀ ਜੇ ਤੇ ਕੋਈ ਤਾਕਤ ਆਉਣਗੀਆਂ ਤੇ ਬਚ ਜਾਏਗਾ, ਜੇ ਨਾ ਤਾਕਤ ਆਈਆਂ ਖੂਹ ਵਿੱਚ ਡਿੱਗ ਕੇ ਮਰ ਜਾਏਗਾ, ਚਲੋ ਤਹੀਨ ਤੇ ਹੋਏਗੀ। ਇਸ ਤਰ੍ਹਾਂ ਉਸ ਬਾਦਸ਼ਾਹ ਨੇ ਗੁਰੂ ਪੁੱਤਰ ਦਾ ਸਵਾਗਤ ਕਰਨ ਵਾਸਤੇ ਆਪਣੇ ਅਹਿਲਕਾਰ ਨੂੰ ਭੇਜਿਆ। ਪਰ ਉਸ ਔਰੰਗਜ਼ੇਬ ਬਾਦਸ਼ਾਹ ਮੂਰਖ ਨੂੰ ਇਹ ਨਹੀਂ ਸੀ ਪਤਾ, ਏ ਬਾਦਸ਼ਾਹ ਇਹ ਗੁਰੂ ਨਾਨਕ ਦਾ ਘਰ ਹੈ, ਗੁਰੂ ਦੇ ਤੇ ਚਰਨਾਂ ਵਿੱਚ ਰਿਧੀਆਂ ਸਿੱਧੀਆਂ ਤਾਕਤਾਂ ਜਿਹੜੀਆਂ ਨੇ ਹੱਥ ਜੋੜ ਕੇ ਖਲੋਤੀਆਂ ਨੇ। ਪਰ ਸੱਚ ਜਾਣੀ, ਜੇ ਗੁਰੂ ਦੇ ਚਰਨਾਂ ਵਿੱਚ ਨੇ ਨਾ ਤੇ ਗੁਰੂ ਦੇ ਪੁੱਤਰਾਂ ਦੇ ਵਿੱਚ ਵੀ ਕੋਈ ਘਾਟ ਨਹੀਂ। ਜਿਸ ਵੇਲੇ ਬਾਬਾ ਰਾਮ ਰਾਏ ਜੀ ਪਹੁੰਚੇ, ਬਾਦਸ਼ਾਹ ਦੇ ਅਹਿਲਕਾਰ ਅੱਗੇ ਗਏ, ਸਵਾਗਤ ਕੀਤਾ ਤੇ ਕਹਿਣ ਲੱਗੇ, ਮਹਾਰਾਜ ਤੁਹਾਡੇ ਵਾਸਤੇ ਆਸਣ ਤਿਆਰ ਕੀਤਾ, ਇੱਥੇ ਤੁਸੀਂ ਬਿਰਾਜਮਾਨ। ਇਤਿਹਾਸਕਾਰ ਲਿਖਦੇ ਨੇ, ਬਾਬਾ ਰਾਮ ਰਾਏ ਜੀ ਨੇ ਆਪਣੇ ਕਦਮ ਉਸ ਚਾਦਰ ਤੇ ਟਿਕਾਏ, ਚਾਦਰ ਇਸ ਤਰ੍ਹਾਂ ਬਿਲਕੁਲ ਕਸੀ ਗਈ ਵੀ ਜਿਵੇਂ ਕਿਤੇ ਫਰਸ਼ ਦੇ ਉੱਤੇ ਵਿਛਾਈ ਹੋਵੇ। ਉਸ ਚਾਦਰ ਦੇ ਉੱਤੇ ਚੌਂਕੜਾ ਮਾਰ ਕੇ ਬਿਰਾਜਮਾਨ ਹੋਏ ਸੀ। ਆਹ ਕੌਤਕ ਵੇਖ ਕੇ ਉਹਦੇ ਅਹਿਲ ਕਰ ਥਰ ਥਰ ਕੰਬ ਉੱਠੇ। ਉਸੇ ਵੇਲੇ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਸਾਰੀ ਘਟਨਾ ਦੱਸੀ ਵੀ ਆਹ ਜਿਹੜਾ ਤੂੰ ਸਾਡੇ ਕੋਲ ਕਰਮ ਕਰਵਾਇਆ ਈ, ਸੱਚ ਜਾਣੀ ਬਹੁਤ ਵੱਡਾ ਪਾਪ, ਗੁਰੂ ਦੇ ਪੁੱਤਰ ਦੀ ਪ੍ਰੀਖਿਆ ਲਈ ਹੋ ਪਰ ਉਸ ਗੁਰੂ ਦੇ ਪੁੱਤਰ ਦਾ ਖੂਹ ਕੁਝ ਨਹੀਂ ਉਹ ਵਿਗਾੜ ਸਕਿਆ, ਬੜੇ ਆਰਾਮ ਦੇ ਨਾਲ ਚੌਂਕੜਾ ਮਾਰ ਕੇ ਬਹਿ ਗਏ। ਪਹਿਲੀ ਤਾਕਤ ਵੇਖ ਕੇ ਬਾਦਸ਼ਾਹ ਵੀ ਹੈਰਾਨ ਹੋ ਗਿਆ ਸੀ। ਉਸ ਤੋਂ ਬਾਅਦ ਉਹਦੇ ਦਰਬਾਰ ਦੇ ਵਿੱਚ ਆਉਣਾ ਜਾਣਾ ਹੋਇਆ। ਇੰਨੇ ਕੁਝ ਉਹਨਾਂ ਦੇ ਇੱਕ ਪਾਸੇ ਬਾਬਾ ਰਾਮ ਰਾਏ ਜੀ ਦਾ ਆਸਣ, ਇੱਕ ਪਾਸੇ ਔਰੰਗਜ਼ੇਬ ਬਾਦਸ਼ਾਹ ਦਾ, ਬਾਕੀ ਸਾਰਿਆਂ ਦਾ, ਵਜ਼ੀਰਾਂ, ਫਕੀਰਾਂ, ਮੁਲਾਣਿਆਂ, ਕਾਜ਼ੀਆਂ ਦਾ ਆਸਣ ਹੋਣਾ। ਤੇ ਜਦੋਂ ਵੀ ਔਰੰਗਜ਼ੇਬ ਬਾਦਸ਼ਾਹ ਨੇ ਪੁੱਛਣਾ, ਉਸੇ ਵੇਲੇ ਇਹੋ ਜਿਹੇ ਸੋਹਣੇ ਢੰਗ ਦੇ ਨਾਲ ਬਾਬਾ ਰਾਮ ਰਾਏ ਜੀ ਨੇ ਜਵਾਬ ਦੇਣਾ, ਔਰੰਗਜ਼ੇਬ ਬਾਦਸ਼ਾਹ ਆਸ਼ਸ਼ ਕਰ ਉੱਠਿਆ ਸੀ। ਜਿਸ ਵੇਲੇ ਕਾਜ਼ੀਆਂ ਨੇ ਵੇਖਿਆ, ਮੁਲਾਣਿਆਂ ਨੇ ਵੇਖਿਆ ਵੀ ਇੰਨਾ ਅਦਬ ਸਾਡਾ ਨਹੀਂ ਜਿੰਨਾ ਗੁਰੂ ਪੁੱਤਰ ਦਾ ਅਦਬ ਹੁੰਦਾ ਪਿਆ, ਸਾਡੀ ਤੁਹੀਨ ਹੁੰਦੀ ਪਈ। ਇੱਕ ਕਾਜ਼ੀ ਨੇ ਉਸ ਵੇਲੇ ਫਿਰ ਉਸ ਸਵਾਲ ਉਠਾਇਆ ਸੀ, ਕਹਿਣ ਲੱਗੇ ਬਾਬਾ ਰਾਮ ਰਾਏ ਜੀ ਨੂੰ ਅਸੀਂ ਤੁਹਾਨੂੰ ਇੱਕ ਸਵਾਲ ਕਰਨਾ, ਉਹਦਾ ਜਵਾਬ। ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਜੀ ਦੱਸੋ। ਕਹਿਣ ਲੱਗੇ, ਤੁਸੀਂ ਸਾਡੀ ਮੁਸਲਮਾਨਾਂ ਦੀ ਤੁਹੀਨ ਕੀਤੀ। ਕਹਿਣ ਲੱਗੇ ਵੀ ਕਿਹੜੀ ਤੁਹੀਨ? ਕਹਿਣ ਲੱਗੇ ਵੀ ਜਿਹੜੀ ਬਾਣੀ ਤੁਸੀਂ ਉਚਾਰਨ ਕੀਤੀ ਨਾ ਵੱਡੇ ਗੁਰੂ ਸਾਹਿਬਾਨਾਂ, ਉਹਦੇ ਵਿੱਚ ਮੁਸਲਮਾਨਾਂ ਦੀ ਤੁਹੀਨ ਹੈ? ਬਾਬਾ ਰਾਮ ਰਾਏ ਜੀ ਕਹਿਣ ਲੱਗੇ ਵੀ ਬਿਲਕੁਲ ਨਹੀਂ, ਉੱਥੇ ਤੇ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ, ਉੱਥੇ ਤੇ 15 ਭਗਤਾਂ ਦੀ ਬਾਣੀ, ਉੱਥੇ ਹੋਰ ਨੀਵੀਂ ਜਾਤ ਵਾਲਿਆਂ ਨੂੰ ਜਿਹਨੂੰ ਤੁਸੀਂ ਕਹਿੰਦੇ ਹੋ, ਉੱਚੀ ਜਾਤ ਵਾਲਿਆਂ ਦੀ, ਮੁਸਲਮਾਨਾਂ ਦੀ, ਸਾਰਿਆਂ ਦੀ ਬਾਣੀ ਦਰਜ ਹੈ। ਇੰਨਾ ਮਾਣ ਸਨਮਾਨ ਕੀਤਾ ਸਾਡੇ ਵੱਡੇ ਗੁਰੂ ਸਾਹਿਬਾਨਾਂ, ਕਿਸੇ ਦੀ ਤੁਹੀਨ ਨਹੀਂ, ਗੁਰੂ ਘਰ ਦੇ ਵਿੱਚ ਕਿਸੇ ਦੀ ਤੁਹੀਨ ਨਹੀਂ। ਇੱਥੇ ਤੇ ਅਦਬ ਕੀਤਾ ਜਾਂਦਾ, ਹਰੇਕ ਦਾ ਸਤਿਕਾਰ ਕੀਤਾ ਜਾਂਦਾ। ਕਹਿਣ ਲੱਗੇ ਇੱਕ ਜਗ੍ਹਾ ਤੇ ਤੁਸੀਂ ਬਿਲਕੁਲ ਤੁਹੀਨ ਕੀਤੀ। ਪੁੱਛਿਆ, ਜੀ ਕਿਹੜੀ? ਤੇ ਆਸਾ ਕੀ ਵਾਰ ਦੀ ਪੰਕਤੀ ਪੜ੍ਹ। ਉਸ ਵੇਲੇ ਕਾਜ਼ੀ ਨੇ ਸਵਾਲ ਕੀਤਾ ਸੀ ਬਾਬਾ ਰਾਮ ਰਾਏ ਜੀ ਨੂੰ, ਕਹਿਣ ਲੱਗੇ ਆਹ ਪੰਕਤੀ ਜਿਹੜੀ ਤੁਸੀਂ ਲਿਖੀ ਏ ਵੀ ਮਿੱਟੀ ਮੁਸਲਮਾਨ ਕੀ ਪੇੜੇ ਪਏ ਕੁਮਿਹਾਰ, ਘੜ ਭਾਂਡੇ ਇੱਟਾ ਕੀਆ ਜਲ ਦੀ ਕਰੇ ਪੁਕਾਰ। ਮਿੱਟੀ ਮੁਸਲਮਾਨ ਦੀ ਤੁਹੀਨ ਨਹੀਂ ਕੀਤੀ, ਕਿਉਂ ਕੀਤੀ? ਬਾਬਾ ਰਾਮ ਰਾਏ ਜੀ ਹਾਲਾਂਕਿ ਸਮਝਾਉਣਾ ਚਾਹੁੰਦੇ ਤੇ ਬਹੁਤ ਸੋਹਣੇ ਢੰਗ ਦੇ ਨਾਲ ਇਹਦੇ ਅਰਥ ਕਰ ਸਕੇ, ਸਮਝਾ ਸਕੇ, ਪਰ ਉਸ ਵੇਲੇ ਥੋੜਾ ਜਿਹਾ ਪੈਰ ਥਿੜਕ ਗਿਆ। ਕਹਿਣ ਲੱਗੇ ਵੀ ਅੱਜ ਬਾਦਸ਼ਾਹ ਦੇ ਘਰ ਦੇ ਵਿੱਚ ਇੰਨਾ ਮਾਣ ਸਨਮਾਨ, ਇੰਨਾ ਅਦਬ, ਇੰਨਾ ਸਤਿਕਾਰ, ਜੇ ਕਿਤੇ ਮੈਂ ਕਹਿ ਦਿੱਤਾ ਵੀ ਵਾਕਿਆ ਮਿੱਟੀ ਮੁਸਲਮਾਨ ਕੀ ਲਿਖੀਏ ਤੇ ਕਿਤੇ ਨਾਰਾਜ਼ ਹੀ ਨਾ ਆ ਜਾਏ, ਕਿਉਂਕਿ ਜਿਹੜੀ ਦੁਨੀਆਂ ਦੀ ਲਿਸ਼ਕ ਪੁਸ਼ਕ ਕੇ ਨਾ, ਮਾਇਆ ਦੀ ਖਿੱਚ, ਇਹ ਬਹੁਤ ਬੰਦੇ ਨੂੰ ਪ੍ਰਭਾਵਿਤ ਕਰਦੇ। ਕਹਿਣ ਲੱਗੇ ਇੰਨਾ ਮਾਣ ਸਨਮਾਨ ਮਿਲਦਾ ਪਿਆ, ਕਾਜ਼ੀਆਂ ਨਾਲ ਉੱਚਾ ਮੇਰਾ ਨਿਵਾਸ ਅਸਥਾਨ ਕਰਾਇਆ ਹੈ, ਆਪ ਬਾਦਸ਼ਾਹ ਮੈਨੂੰ ਸਲਾਮ ਕਰਦਾ, ਜੇ ਮੈਂ ਕਹਿ ਦਿੱਤਾ ਤੇ ਸਭ ਕੁਝ ਫਨਾ ਹੋ ਜਾਏਗਾ। ਉਸ ਵੇਲੇ ਐਸੇ ਥਿੜਕੇ ਬਾਬਾ ਰਾਮ ਰਾਏ ਜੀ ਐਸੇ ਥਿੜਕੇ ਭਰੇ ਦਰਬਾਰ ਦੇ ਵਿੱਚ ਬਚਨ ਕਹਿ ਦਿੱਤੇ ਸੀ। ਕਹਿਣ ਲੱਗੇ, ਨਹੀਂ ਕਾਜ਼ੀ ਜੀ, ਇਹ ਜਿਹੜੀ ਪੰਕਤੀ ਤੁਸੀਂ ਪੜ੍ਹ ਕੇ ਸੁਣਾਈਏ, ਮਿੱਟੀ ਮੁਸਲਮਾਨ ਕੀ ਨਹੀਂ, ਇਹ ਤੇ ਲਿਖਾਰੀ ਨੇ ਲਿਖਣ ਲੱਗਿਆ ਉਹਦੇ ਕੋਲ ਭੁੱਲ ਹੋ ਗਈ, ਅਸਲ ਵਿੱਚ ਇਹ ਪੰਕਤੀ ਹੈ ਮਿੱਟੀ ਬੇਈਮਾਨ ਕੀ। ਬਸ ਆਹ ਬਚਨ ਕਹਿਣ ਦੀ ਦੇਰ ਸੀ ਗੁਰਮੁਖ, ਦਿੱਲੀ ਦੀਆਂ ਸਿੱਖ ਸੰਗਤਾਂ ਉਹਨਾਂ ਨੂੰ ਪਤਾ ਲੱਗ ਗਿਆ। ਉਸੇ ਵੇਲੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਪੱਤਰਿਕਾ ਭੇਜ ਦਿੱਤੀ, ਮਹਾਰਾਜ ਤੁਹਾਡੇ ਪੁੱਤਰ ਨੇ ਬਹੁਤ ਵੱਡੀ ਭੁੱਲ ਕਰ ਦਿੱਤੀ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੋਲਾਂ ਦੇ ਉੱਤੇ ਕਿੰਤੇ ਪ੍ਰੰਤੂ ਕਰ ਦਿੱਤਾ, ਆਹ ਬਚਨ ਕਹਿ ਦਿੱਤੇ ਨੇ ਪਰੇ ਦਰਬਾਰ ਦੇ ਵਿੱਚ। ਮੇਰੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਉਸ ਵੇਲੇ ਆਪਣੇ ਪੁੱਤਰ ਨੂੰ ਸੁਨੇਹਾ ਭੇਜਿਆ ਉਹਨਾਂ ਦੇ ਹੱਥ ਵਿੱਚ, ਕਹਿਣ ਲੱਗੇ ਕਹਿ ਦਿਓ ਰਾਮ ਰਾਏ ਨੂੰ, ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੇ, ਨਾ ਸਾਡੇ ਘਰ ਦੇ ਵਿੱਚ ਆਏ, ਤੇ ਸਿੱਖਾਂ ਨੂੰ ਕਹਿ ਦਿੱਤਾ ਨਾ ਤੁਸੀਂ ਉਹਦੇ ਮੱਥੇ ਲੱਗਣਾ। ਆਹ ਬਚਨ ਕਹਿ ਕੇ ਜਦੋਂ ਤੋਰਿਆ ਸਭ ਭਾਣਾ ਵਾਪਰ ਗਿਆ। ਸਮਾਂ ਆਇਆ ਹੈ ਅੱਜ ਸੰਨ 1661 ਦਾ, ਸੰਨ 1656 ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। 1661 ਸਮਾਂ ਆਇਆ, 5 ਸਾਲ ਤੇ 3 ਮਹੀਨੇ ਦੀ ਉਮਰ ਸੀ। ਛੇਵੇਂ ਸਪੁੱਤਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ। ਮੈਂ ਇਸ ਕਰਕੇ ਥੋੜਾ ਜਿਹਾ ਇਤਿਹਾਸ ਆਪ ਸੰਗਤਾਂ ਨਾਲ ਸਾਂਝਾ ਕੀਤਾ ਹੈ ਕਿਉਂਕਿ ਦੋ ਦਿਨ ਪਹਿਲਾਂ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ, ਤੁਸੀਂ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਰਹਿੰਦੀਆਂ ਨੇ ਮਨਾਇਆ। ਅੱਜ ਸਮਾਂ ਆਇਆ ਜਿਸ ਵੇਲੇ ਮਹਾਰਾਜ ਜੀ ਨੇ ਪ੍ਰਾਪਰ ਬਿਆਨਾ ਕਰਨਾ ਸੀ ਉਸੇ ਵੇਲੇ ਅੱਜ ਭਾਰੀ ਇਕੱਠ ਹੋਇਆ। ਆਪਣੇ ਸਪੁੱਤਰ ਨੂੰ ਮਹਾਰਾਜ ਜੀ ਨੇ ਕੋਲ ਬਿਠਾਇਆ ਤੇ ਭਰੀ ਸਭਾ ਦੇ ਵਿੱਚ ਕੀਰਤਪੁਰ ਸਾਹਿਬ ਦੇ ਅਸਥਾਨ ਤੇ ਮਹਾਰਾਜ ਜੀ ਨੇ ਅੱਜ ਤਿੰਨ ਪਰਿਕਰਮਾ ਕੀਤੀਆਂ ਨੇ ਤੇ 5 ਸਾਲ ਤੇ 3 ਮਹੀਨੇ ਦੀ ਉਮਰ ਸੀ ਅੱਜ ਆਪਣੇ ਛੋਟੇ ਸਪੁੱਤਰ ਦੇ ਸਨਮੁਖ ਆਪਣਾ ਸਿਰ ਨਵਾ ਦਿੱਤਾ, ਸੀਸ ਨਵਾ ਦਿੱਤਾ, ਮੱਥਾ ਟੇਕ ਦਿੱਤਾ ਤੇ ਸਾਰਿਆਂ ਨੂੰ ਕਹਿ ਦਿੱਤਾ, ਕਹਿਣ ਲੱਗੇ ਭਾਈ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਸਿੰਘਾਸਨ ਦੇ ਮਾਲਕ ਮੈਂ ਨਹੀਂ, ਮੇਰਾ ਪੁੱਤਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ। ਆਪ ਸਤਿਗੁਰੂ ਪ੍ਰਾਪਰ ਪਿਆਨਾ ਕਰਕੇ ਭਾਵਨਾ ਵਾਲੇ ਸ਼ਰਧਾ ਵਾਲੇ ਸਿੱਖ ਚੁੱਕੇ ਨੇ, ਪਰ ਤਰਕਵਾਦੀਆਂ ਨੇ ਉੱਥੇ ਵੀ ਉਸ ਸਵਾਲ ਖੜਾ ਕਰ ਦਿੱਤਾ। ਕਹਿਣ ਲੱਗੇ 5 ਸਾਲ ਦਾ ਬੱਚਾ, ਉਹ ਸਿੱਖੋ ਕੀ ਹੋ ਗਿਆ ਤੁਹਾਨੂੰ, 5 ਸਾਲ ਦਾ ਬੱਚਾ ਆਪਣੀ ਸੰਭਾਲ ਨਹੀਂ ਕਰ ਸਕਦਾ, ਉਹ ਸਿੱਖ ਸੰਗਤਾਂ ਨੂੰ ਕਿੱਥੇ ਸੰਭਾਲੇਗਾ, ਤੁਹਾਡੀ ਅਗਵਾਈ ਕਿੱਥੇ ਕਰੇਗਾ। ਸ਼ਰਧਾ ਵਾਲੇ ਨਹੀਂ ਡੋਲੇ, ਪਰ ਤਰਕਵਾਦੀ ਡੋਲ ਕਹੇ। ਜਦੋਂ ਆਹ ਬਚਨ ਕਹੇ ਨਾ, ਉਸ ਵੇਲੇ ਫਿਰ ਇਹਦਾ ਜਵਾਬ ਸਿੱਖ ਸੰਗਤਾਂ ਦੇ ਵਿੱਚੋਂ ਇੰਜ ਕਹਿ ਲਈਏ ਵੀ ਸਾਡੇ ਵਿਦਵਾਨਾਂ ਨੇ ਬਹੁਤ ਸੋਹਣਾ ਦਿੱਤਾ। ਕਹਿਣ ਲੱਗੇ ਨਹੀਂ, ਭਾਵੇਂ 5 ਸਾਲ ਹੋਵੇ ਉਮਰ, ਭਾਵੇਂ 94 ਸਾਲ ਬਾਪੂ ਅਮਰਦਾਸ ਮਹਾਰਾਜ ਜੀ ਹੋਣ, ਜਦੋਂ ਗੁਰੂ ਨਾਨਕ ਦੀਆਂ ਰਹਿਮਤਾਂ ਵਰਤਦੀਆਂ ਨੇ, ਜਦੋਂ ਗੁਰੂ ਜੋਤ ਹਿਰਦੇ ਵਿੱਚ ਪ੍ਰਗਟ ਹੋ ਜਾਂਦੀ, ਉਦੋਂ ਉਮਰ ਦਾ ਕੋਈ ਤਕਾਜਾ ਨਹੀਂ ਜੇ ਰਹਿ ਜਾਂਦਾ, ਕੋਈ ਮੈਨੇ ਨਹੀਂ ਰੱਖਦੀ, 5 ਸਾਲ ਦਾ ਗੁਰੂ ਵੀ ਹੋ ਸਕਦਾ। ਸਾਡੇ ਸਿੱਖ ਵਿਦਵਾਨਾਂ ਨੇ ਬੜਾ ਸੋਹਣਾ ਦਾ ਜਵਾਬ ਦਿੱਤਾ। ਕਹਿਣ ਲੱਗੇ ਬਾਣੀ ਪੜ੍ਹਨ ਵਾਲਿਓ ਨਾ ਡੋਲਿਆ ਕਰੋ, ਬਾਣੀ ਪੜ੍ਹਦੇ ਹੋ ਨਾ ਤੇ ਬਾਣੀ ਦੇ ਬੋਲ ਯਾਦ ਰੱਖਿਆ ਕਰੋ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸ। ਧਰੂ ਤੇ ਪ੍ਰਹਿਲਾਦ ਦਾ ਤੁਹਾਨੂੰ ਇਤਿਹਾਸ ਪੜ੍ਹਨ ਨੂੰ ਮਿਲੇ, ਇਹ ਭਗਤ ਹੋਏ ਨੇ, ਇਹਨਾਂ ਦੀ ਉਮਰ ਪਤਾ ਕਿੰਨੀ ਸੀ, 5-5 ਸਾਲ, 5.5-5 ਸਾਲ, 6 ਸਾਲ, ਬਸ ਇੰਨੀ ਉਮਰ ਦੇ ਵਿੱਚ ਉਹ ਭਗਤ ਬਣ ਗਏ ਨੇ। ਵਿਦਵਾਨ ਸੱਜਣ ਕਹਿੰਦੇ ਨੇ ਜੇ 5 ਸਾਲ ਦਾ ਭਗਤ ਹੋ ਸਕਦਾ ਹੈ, 6 ਸਾਲ ਦੇ ਬਾਬਾ ਫਰੀਦ ਸਾਹਿਬ ਜੀ ਅੱਲਾ ਖੁਦਾ ਦੀ ਬੰਦਗੀ ਵਿੱਚ ਲਵਰੇਜ ਹੋ ਸਕਦੇ ਨੇ, ਤੇ ਕਿ 5 ਸਾਲ ਦਾ ਗੁਰੂ ਨਹੀਂ ਹੋ ਸਕਦਾ। ਹੋ ਸਕਦਾ ਹੈ ਨਾ, ਤਰਕਵਾਦੀ ਇਹ ਉਸ ਸਵਾਲ ਉਠਾਓ, ਗੁਰੂ ਸਭ ਰਹਿਮਤਾਂ ਨਾਲ ਕਰਾਮਾਤਾਂ ਨਾਲ ਭਰਪੂਰਨ। ਖੈਰ ਕਈਆਂ ਦੇ ਭਾਵਨਾ ਦੇ ਅੰਦਰ ਜਾਗੀ, ਭਾਵਨਾ ਜਾਗੀ, ਪਰ ਕਈ ਐਸੇ ਤਰਕਵਾਦੀ ਸਨ ਉਹਨਾਂ ਨੇ ਕਹਿ ਦਿੱਤਾ ਅਸੀਂ ਨਹੀਂ ਮੰਨਾਂਗੇ। ਕੁਝ ਕੁ ਉਦਾਹਰਨਾਂ ਸਿੱਖ ਸੰਗਤਾਂ ਨੇ ਅੱਜ ਸਾਂਭ ਕੇ ਰੱਖੀਆਂ ਨੇ। ਪਹਿਲੀ ਕਰਾਮਾਤ ਜਿਹੜੀ ਇਹਨਾਂ ਤਰਕਵਾਦੀਆਂ ਨੇ ਵੇਖੀ, ਉਹ ਕਹਿਣ ਲੱਗੇ ਵੀ ਅੰਮ੍ਰਿਤ ਵੇਲੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਹਰ ਜਾਂਦੇ ਨੇ, ਪਾਲਕੀ ਵਿੱਚ ਸਵਾਰ ਹੋ ਜਾਂਦੇ ਨੇ, ਤੇ ਕੁਝ ਐਸੇ ਬ੍ਰਾਹਮਣ ਲੋਕ ਸਨ ਉਹਨਾਂ ਨੇ ਇੱਕ ਗਰੀਬ ਬ੍ਰਾਹਮਣ ਜਿਹਨੂੰ ਕੋਹੜ ਦਾ ਰੋਗ ਹੋਇਆ ਸੀ, ਕਹਿਣ ਲੱਗੇ ਵੀ ਇੰਜ ਕਰਦੇ ਹਾਂ ਅੱਜ ਗੁਰੂ ਸਾਹਿਬ ਨੇ ਲੰਘਣਾ ਤੇ ਗੁਰੂ ਸਾਹਿਬ ਦੇ ਅੱਗੇ ਇਸ ਕੋਹੜੀ ਨੂੰ ਬਿਠਾ ਦਾਂਗੇ। ਇਹਨੂੰ ਸਿਖਾ ਦਿੱਤਾ ਵੀ ਜਦੋਂ ਗੁਰੂ ਹਰਿਰਾਜ ਸਾਹਿਬ ਦੇ ਸਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੇਰੇ ਕੋਲ ਆਉਣ, ਉੱਚੀ ਉੱਚੀ ਪੁਕਾਰ ਕਰੀ ਤੇ ਕਹਿਣ ਲੱਗੇ ਵੀ ਜੇ ਕਿਤੇ ਇਸ ਰੋਗੀ ਦਾ ਰੋਗ ਦੂਰ ਹੋ ਗਿਆ, ਗੁਰੂ ਨੇ ਕਿਰਪਾ ਕਰ ਦਿੱਤੀ, ਤੇ ਫਿਰ ਤੇ ਅਸੀਂ ਵੀ ਗੁਰੂ ਮੰਨ ਲਵਾਂਗੇ, ਨਹੀਂ ਤੇ ਕਹਿ ਦਾਂਗੇ ਵੀ ਨਹੀਂ ਇਹ 5 ਸਾਲ ਦਾ ਗੁਰੂ ਨਹੀਂ ਹੋ ਸਕਦਾ। ਅੱਜ ਜਿਸ ਵੇਲੇ ਐਸਾ ਭਾਣਾ ਵਾਪਰਿਆ, ਉਹਨਾਂ ਲੋਕਾਂ ਨੇ ਇੱਕ ਕੋਹੜ ਦੇ ਰੋਗੀ ਨੂੰ ਉਸ ਰਾਹ ਵਿੱਚ ਬਿਠਾਇਆ, ਉਧਰ ਮੇਰੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਛੋਟੀ ਉਮਰ ਪਾਲਕੀ ਵਿੱਚ ਸਵਾਰ ਜਦੋਂ ਕੋਲ ਆਏ, ਉੱਚੀ ਉੱਚੀ ਬ੍ਰਾਹਮਣ ਕਰਲਾਉਣ ਲੱਗ ਪਿਆ। ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਤਨ ਨੂੰ ਕੋਹੜ ਦਾ ਰੋਗ ਹੋ ਗਿਆ ਹੈ, ਨਾ ਦਿਨ ਵੇਲੇ ਚੈਨ ਨਾ ਰਾਤ ਵੇਲੇ ਚੈਨ, ਗੁਰੂ ਨਾਨਕ ਦੇ ਘਰ ਦੇ ਵਾਰਸਾ ਅੱਜ ਕਰੋ ਕਿਰਪਾ ਮੇਰੇ ਤੇ। ਜਿਸ ਵੇਲੇ ਐਸੇ ਬੋਲ ਸਤਿਗੁਰਾਂ ਦੇ ਕੰਨੀ ਪਏ, ਮਹਾਰਾਜ ਨੇ ਸਿੱਖਾਂ ਨੂੰ ਇਸ਼ਾਰਾ ਕੀਤਾ, ਪਾਲਕੀ ਥੱਲੇ ਰਖਾਈ, ਉਸੇ ਵੇਲੇ ਆਪਣੇ ਕੋਲੋਂ ਰੁਮਾਲ ਦਿੱਤਾ, ਸਿੱਖਾਂ ਨੂੰ ਕਹਿਣ ਲੱਗੇ ਦੇ ਤਨ ਨੂੰ ਛੁਆਓ। ਜਿਸ ਵੇਲੇ ਸਿੱਖਾਂ ਨੇ ਮਹਾਰਾਜ ਜੀ ਦੇ ਉਹ ਕਰ ਕਮਲਾਂ ਵਿੱਚੋਂ ਰੁਮਾਲ ਲਿਆ, ਉਹਦੇ ਤਨ ਨੂੰ ਛੁਹਾਇਆ, ਉਸ ਵੇਲੇ ਸਿੱਖ ਵਿਦਵਾਨ ਕਹਿੰਦੇ ਨੇ ਉਸ ਕੋੜ ਦੇ ਰੋਗੀ ਨੂੰ ਮਹਾਰਾਜ ਦੀ ਪਹਿਲੀ ਦ੍ਰਿਸ਼ਟੀ ਮੜੀ, ਉਹਦੇ ਕੋੜ ਦਾ ਰੋਗ ਜਿਹੜਾ ਸੀ ਦੂਰ ਹੋਣਾ ਸ਼ੁਰੂ ਹੋ ਗਿਆ। ਇਹ ਗੁਰਮੁਖੋ ਕਹਿਣ ਦੀਆਂ ਗੱਲਾਂ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਚਨ ਪੜ੍ਹ। ਜਦੋਂ ਆਪਾਂ ਅਰਦਾਸ ਦੀ ਸ਼ੁਰੂਆਤ ਕਰਦੇ ਹਾਂ ਤੇ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਬਚਨ ਸ਼ੁਰੂ ਕੀਤੇ ਨੇ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਅਗਲੀ ਪੰਕਤੀ ਕਦੀ ਨਾ ਭੁੱਲਿਆ ਜੇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਗੁਰੂ ਨੂੰ ਵੇਖਣ ਦੇ ਨਾਲ, ਗੁਰੂ ਦੇ ਦਰਸ਼ਨ ਕਰਨ ਦੇ ਨਾਲ ਉਹ ਬੰਦਿਆ ਸਾਰੇ ਰੋਗ ਜਿਹੜੇ ਨੇ, ਤਨ ਦੇ ਵੀ ਰੋਗ ਤੇ ਮਨ ਦੇ ਵੀ ਰੋਗ ਜਿਹੜੇ ਨੇ ਨਾ, ਉਹ ਵੀ ਸੜ ਕੇ ਸਵਾ ਹੋ ਜਾਂਦੇ। ਵੇਖੋ ਗੁਰਮੁਖੋ, ਅੱਜ ਵੀ ਬਾਲਾ ਪ੍ਰੀਤਮ ਦੀਆਂ ਰਹਿਮਤਾਂ ਜਿਹੜੀਆਂ ਨੇ ਉਹ ਦਿੱਲੀ ਦੇ ਅਸਥਾਨ ਤੇ ਵਾਪਰ ਰਹੀਆਂ, ਦਿੱਲੀ ਦੇ ਅਸਥਾਨ। ਵੇਖੋ ਸੰਸਾਰ ਵਿੱਚ ਕਈ ਵਾਰੀ ਭਾਣਾ ਹੀ ਐਸਾ ਵਾਪਰ ਜਾਂਦਾ, ਪਰਮਾਤਮਾ ਕਲਾ ਹੀ ਐਸੀ ਵਰਤਾ ਦਿੰਦੇ ਨੇ। ਅੱਜ ਗੁਰਦੁਆਰਾ ਸਾਹਿਬ ਦੀ, ਬੰਗਲਾ ਸਾਹਿਬ ਦੀ ਵੇਖੋ, ਜਿੱਥੇ ਸਿੱਖ ਜਗਤ ਜੈ ਜੈਕਾਰ ਤੇ ਹਰ ਵੇਲੇ ਕਰਦਾ, ਸਿੱਖ ਤੇ ਹਰ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੁੰਦਾ, ਬਾਲਾ ਪ੍ਰੀਤਮ ਦੀ ਜੈ ਜੈਕਾਰ ਕਰਦਾ ਹੈ। ਪਰ ਅੱਜ ਦਿੱਲੀ ਦੇ ਵਿੱਚ ਹਿੰਦੂ ਲੋਕ ਵੀ ਮਹਾਰਾਜ ਜੀ ਦੀ ਜੈ ਜੈਕਾਰ ਕਰਦੇ ਨੇ। ਕਿਉਂ ਕਰ ਰਹੇ ਨੇ? ਪਿਛਲੇ ਦਿਨੀ ਭਾਣਾ ਵਾਪਰਿਆ ਸਟੂਡੈਂਟਾਂ ਦੇ ਉੱਤੇ, ਬੱਚਿਆਂ ਦੇ ਉੱਤੇ ਇੰਨਾ ਤਸ਼ੱਦਦ ਹੋਇਆ। ਹਿੰਦੂਆਂ ਦੇ ਬੱਚੇ, ਹਿੰਦੂ ਤਸ਼ੱਦਦ ਕਰਨ ਵਾਲੇ ਨੇ, ਕਿਤੇ ਉਹਨਾਂ ਨੂੰ ਥਾਂ ਨਹੀਂ ਜੇ ਮਿਲੀ। ਗੁਰਮੁਖੋ, ਭੱਜ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਦੇ ਘਰ ਦੇ ਵਿੱਚ ਆਏ ਨੇ, ਦਰਵਾਜ਼ੇ ਖੁੱਲ ਗਏ ਨੇ। ਕੱਲੇ ਦਰਵਾਜ਼ੇ ਨੇ ਖੁੱਲੇ, ਲੰਗਰ ਵੀ ਖੁੱਲ ਗਏ ਨੇ। ਕੱਲੇ ਲੰਗਰ ਨੇ ਖੁੱਲੇ, ਜਿੱਥੇ ਉਹਨਾਂ ਨੂੰ ਸੱਟਾਂ ਵੱਜੀਆਂ ਸੀ ਉਹਨਾਂ ਦੀ ਦਵਾ ਦਾਰੂ ਵੀ ਬਾਲਾ ਪ੍ਰੀਤਮ ਦੇ ਘਰ ਦੇ ਵਿੱਚ ਹੋਈ। ਇਹ ਉਹ ਗੁਰੂ ਸਾਹਿਬ ਨੇ ਜਿਨ੍ਹਾਂ ਦਾ ਆਪਾਂ 2 ਦਿਨ ਪਹਿਲਾਂ ਪ੍ਰਕਾਸ਼ ਪੁਰਬ ਮਨਾਇਆ। ਐਸੇ ਗੁਰੂ ਤੋਂ ਬਲਹਾਰ ਜਾਈਏ, ਸਦਕੇ ਜਾਈਏ, ਜਿਹੜੇ ਸਤਿਗੁਰੂ ਅੱਜ ਵੀ ਦੁਖੀਆਂ ਦੇ ਦੁੱਖ ਦੂਰ ਕਰਦੇ ਪਏ ਨੇ, ਅੱਜ ਵੀ ਰਹਿਮਤਾਂ ਦਾ ਮੀਂਹ ਵਰਸਾਉਂਦੇ ਪਏ ਨੇ, ਅੱਜ ਵੀ ਉਹਨਾਂ ਦੇ ਦਰ ਤੇ ਆਉਂਦਾ ਤੇ ਮਹਾਰਾਜ ਕਿਰਪਾ ਦ੍ਰਿਸ਼ਟੀ ਦੇ ਨਾਲ ਸਭ ਕੁਝ ਭਾਣਾ ਵਰਤਾ ਦੇਣ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਗੁਰੂ ਦੀ ਦ੍ਰਿਸ਼ਟੀ ਦੀ ਗੱਲ ਕਰਦੇ ਨੇ ਨਾ, ਤੇ ਸੁਖਮਣੀ ਸਾਹਿਬ ਦਾ ਇੱਕ ਪਦਾ ਜ਼ਰੂਰ ਯਾਦ ਕਰ ਲਿਆ ਕਰੋ। ਵੈਸੇ ਸਤਿਗੁਰਾਂ ਦੀਆਂ ਬਖਸ਼ਾਂ, ਗੁਰੂ ਕੀ ਕੁਝ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹੀਰੈ, ਗੁਰ ਬਚਨੀ ਹਰ ਨਾਮ ਉਚਰਾਏ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬਕਾਰ ਤੇ ਹਾਟੇ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਜਿਸ ਗੁਰੂ ਦਾ ਆਪਾਂ ਪੁਰਬ ਮਨਾਇਆ ਨਾ, ਉਸ ਗੁਰੂ ਦੀ ਕਿਤੇ ਕਿਰਪਾ ਦ੍ਰਿਸ਼ਟੀ ਪੈ ਜਾਏ ਤੇ ਬੰਦੇ ਦੇ ਦੁੱਖ ਕੱਟੇ ਜਾਂਦੇ, ਬੰਦੇ ਦੇ 84 ਦੇ ਗੇੜ ਕੱਟੇ ਜਾਂਦੇ। 3 ਢੰਗ ਦੇ ਨਾਲ ਮੇਰੇ ਸਤਿਗੁਰੂ ਕਿਰਪਾ ਕਰਦੇ ਨੇ। ਇੱਕ ਤੇ ਸ਼ਬਦ ਸੁਣਾ ਕੇ ਤੀਰ ਮਾਰ ਕੇ ਬੰਦੇ ਦਾ ਜੀਵਨ ਬਦਲ ਦਿੰਦੇ ਨੇ, ਇੱਕ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਬੰਦੇ ਦਾ ਜੀਵਨ ਬਦਲ ਦਿੰਦੇ ਨੇ। ਤੇ ਜੇ ਭਾਵਨਾ ਵਾਲਾ ਗੁਰੂ ਦੇ ਚਰਨਾਂ ਨੂੰ ਸਪਰਸ਼ ਕਰਦਾ ਹੈ ਤੇ ਗੁਰੂ ਦੇ ਚਰਨਾਂ ਦੀ ਸਪਰਸ਼ ਦਾ ਬੰਦੇ ਦਾ ਜੀਵਨ ਬਦਲ ਕੇ ਰੱਖ ਦਿੰਦਾ। ਇੱਕ ਹੋਰ ਸੁਖਮਣੀ ਸਾਹਿਬ ਦਾ ਪਤਾ ਮੈਂ ਆਪ ਸੰਗਤਾਂ ਨਾਲ ਸਾਂਝਾ ਕਰ ਲਿਆ, ਕਿਉਂਕਿ ਗੁਰੂ ਦਾ ਪੁਰਬ ਕਿੰਨੀਆਂ ਬਖਸ਼ਿਸ਼ਾਂ ਸਤਿਗੁਰੂ ਸਾਡੇ ਤੇ ਕਰਦੇ ਨੇ। ਸਫਲ ਦਰਸ਼ਨ ਪੇਖਤ ਪਨੀਰ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਾਹ ਗਵੈ, ਸੁਨ ਕਰ ਬਚਨ ਕਰਨ ਅਗਾਨੈ, ਮਨ ਸੰਤੋਖ ਆਤਮ ਪਤਿਆਨੈ, ਪੂਰਾ ਗੁਰ ਅਖਿਆਉ ਜਾਂਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਕੇ ਹੋਏ ਸੰਤ। ਕਿਤੇ ਪੰਜੋਖੜਾ ਸਾਹਿਬ ਦੀ ਧਰਤੀ ਤੇ ਜਾਓ, ਨਜ਼ਰਾਂ ਲੈ ਕੇ ਉਸ ਛੱਜੂ ਝੀਵਲ ਦੇ ਉੱਤੇ ਨਜ਼ਰੇ ਕੀਤੀ ਸੀ ਨਾ, ਛੜੀ ਸਿਰ ਤੇ ਰੱਖੀ ਸੀ ਨਾ, ਉਸੇ ਵੇਲੇ ਕਹਿ ਦਿੱਤਾ ਸੀ, ਲਾਲ ਚੰਦ ਜੀ ਪੁੱਛੋ ਕੀ ਪੁੱਛਣਾ ਚਾਹੁੰਦੇ, ਗੁਰੂ ਦੀ ਕਿਰਪਾ ਦ੍ਰਿਸ਼ਟੀ ਵਾਪਰੀਏ। ਤੇ ਉਸ ਵੇਲੇ ਫਿਰ ਜਦੋਂ ਪੰਡਿਤ ਨੇ ਬਚਨ ਕਹਿ, ਮਹਾਰਾਜ ਬਸ ਗੀਤਾ ਦੇ ਅਰਥ ਸੁਣਨੇ ਚਾਹੁੰਦੇ। ਮਹਾਰਾਜ ਕਹਿਣ ਲੱਗੇ, ਸਾਡੇ ਕੋਲੋਂ ਨਹੀਂ, ਜੇ ਸਾਡੇ ਕੋਲੋਂ ਸੁਣੇਗਾ ਨਾ ਤੇ ਤੇਰੀ ਤਸੱਲੀ ਨਹੀਂ ਹੋਣੀ। ਤੂੰ ਕਹਿਣਾ ਵੀ ਗੁਰੂ ਘਰ ਦੇ ਵਿੱਚ ਵਿਦਵਾਨ ਆਉਂਦੇ ਰਹੇ, ਘਰ ਦੇ ਵਿੱਚ ਵਿਦਵਾਨ ਸੀ, ਕਿਤੇ 4 ਕੁ ਪੰਕਤੀਆਂ ਦੇ ਅਰਥ ਸਿੱਖ ਲਿਆਉਣਗੇ ਗੁਰੂ ਦੇ ਪੁੱਤਰਾਂ ਨੇ ਵੀ? ਕਹਿਣ ਲੱਗੇ, ਨਹੀਂ, ਤੇਰਾ ਸ਼ੰਕਾ ਦੂਰ ਨਹੀਂ ਹੋਣਾ, ਜਿਹਦੇ ਕੋਲ ਕਹੇਗਾ ਅਰਥ ਕਰਵਾ ਦਾ। ਕਹਿਣ ਲੱਗੇ ਫਿਰ ਐਸ ਮਨੁੱਖ ਕੋਲੋਂ ਛੱਜੂ ਝੀਵਰ ਕੋਲ ਅਰਥ ਕਰਿਆ। ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਤੱਕਿਆ, ਸਿਰ ਤੇ ਛੜੀ ਰੱਖੀ। ਮਹਾਰਾਜ ਕਹਿਣ ਲੱਗੇ ਸੱਜਣਾ ਫਿਰ ਸੁਣਾ ਅਰਥ, ਇਹਦੇ ਅਤੇ ਸ਼ੰਕੇ ਨਿਵਰਤ ਕਰ। ਬਸ ਜਿਸ ਵੇਲੇ ਛੱਜੂ ਝੀਵਰ ਬੋਲਿਆ, ਕਿਉਂਕਿ ਇਹਦਾ ਜੀਵਨ ਪੜ੍ਹ ਕੇ ਵੇਖੋ, ਇਹ ਵਿਚਾਰਾ ਜਨਮ ਵਧਿਆ ਸਾਰੀ ਗੁੰਗਾ ਵੀ ਸੀ ਤੇ ਬੋਲਾ ਵੀ ਸੀ, ਨਾ ਬੋਲ ਸਕਦਾ ਸੀ ਨਾ ਸੁਣ ਸਕਦਾ। ਇਹਨੂੰ ਪਤਾ ਸੀ ਛੱਜੂ ਝੀਵਰ ਦੇ ਬਾਰੇ, ਇਸੇ ਪਿੰਡ ਦੇ ਰਹਿਣ ਵਾਲਾ ਸੀ। ਜਦੋਂ ਛੱਜੂ ਝੀਵਰ ਬੋਲਿਆ, ਉਹਦੇ ਬੋਲਣ ਦੀ ਦੇਰ ਸੀ, ਉਸੇ ਵੇਲੇ ਪੰਡਿਤ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ। ਜਿਸ ਵੇਲੇ ਇਹਨੇ ਅਰਥ ਸੁਣੇ, ਫਿਰ ਸਭ ਤੋਂ ਪਹਿਲਾਂ ਉਹਨੇ ਪੰਡਿਤ ਨੇ ਪਤਾ ਕੀਤਾ ਕੀ ਸੀ, ਆਪਣੇ ਗਲ ਦਾ ਜਨੇਊ ਲਾਇਆ ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਦੇ ਚਰਨਾਂ ਵਿੱਚ ਰੱਖ ਦਿੱਤਾ। ਕਹਿਣ ਲੱਗੇ ਦਾਤੇ ਆਪ, ਅੱਜ ਪਤਾ ਲੱਗ ਗਿਆ ਹੈ, ਉਮਰ ਭਾਵੇਂ ਛੋਟੀ ਹੋਵੇ ਪਰ ਜਦੋਂ ਗੁਰੂ ਨਾਨਕ ਦੀਆਂ ਰਹਿਮਤਾਂ ਵਾਪਰਦੀਆਂ ਨੇ ਨਾ, ਉਦੋਂ ਉਹਦੀ ਬਰਾਬਰੀ ਕੋਈ ਨਹੀਂ ਜੇ ਕਰ ਸਕਦਾ। ਮੇਰੇ ਕਹਿਣ ਇਸ ਕਰਕੇ ਮੈਂ ਥੋੜਾ ਜਿਹਾ ਇਤਿਹਾਸ ਆਪ ਸੰਗਤਾਂ ਨਾਲ ਸਾਂਝਾ ਕੀਤਾ, ਕਿਉਂਕਿ 7 ਅਗਸਤ ਸੰਨ 1656 ਨੂੰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਕੀਰਤਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਦਾ ਪ੍ਰਕਾਸ਼ ਹੋਇਆ ਸੀ। ਤੇ ਜਿਸ ਗੁਰੂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ ਗੁਰਮੁਖੋ, ਅੱਜ ਵੀ ਗੁਰੂ ਦੀਆਂ ਰਹਿਮਤਾਂ ਵਾਪਰਦੀਆਂ ਪਈਆਂ ਨੇ। ਜਦੋਂ ਅਰਦਾਸ ਕਰਦੇ ਹਾਂ, ਅੱਜ ਵੀ ਸਤਿਗੁਰਾਂ ਦੀ ਕਿਰਪਾ ਨਾਲ ਦੁੱਖ ਕੱਟੇ ਜਾਂਦੇ ਨੇ। ਆਓ ਅੱਜ ਦੇ ਹੁਕਮਨਾਮਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ, ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋ ਹਰੀ ਦਾ ਜਨ ਰਾਮ ਦੇ ਨਾਮ ਦੇ ਪਰਮਾਤਮਾ ਦੇ ਗੁਣ ਗਾਉਂਦਾ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣਨਾ ਗਵਾਵੇ। ਕਹਿਣ ਲੱਗੇ ਜੇ ਕੋ ਉਹਦੀ ਨਿੰਦਿਆ ਵੀ ਕਰਦਾ ਨਾ, ਉਹ ਆਪਣਾ ਗੁਣ ਨਹੀਂ ਗਵਾਉਂਦਾ। ਗੁਣ ਦੇ ਅਰਥ ਨੇ ਸੁਭਾਅ ਨਹੀਂ ਬਦਲਦਾ। ਇਹ ਨਹੀਂ ਵੀ ਮੇਰੀ ਨਿੰਦਿਆ ਹੁੰਦੀ ਪਈ ਤੇ ਮੈਂ ਜਿਹੜੇ ਬੰਦਗੀ ਕਰਨੀ ਛੱਡ ਦੇ। ਜਿਹੜਾ ਹਰੀ ਦਾ ਜਾਣੇ ਨਾ, ਉਹਦੀ ਵਿਆਖਿਆ ਕਰਨੀ ਹੋਵੇ ਤੇ ਮੈਂ ਇੱਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਪੰਗਤੀ ਆਪ ਸੰਗਤਾਂ ਸੁਣ। ਹਰੀ ਦਾ ਜਨ ਉਹ ਕਿੰਨਾ ਕੁ ਉੱਚਾ ਹੈ, ਕਿੰਨਾ ਕੁ ਮਹਾਨ। ਮਹਾਰਾਜ ਨੇ ਕਿਸੇ ਨਾਲ ਉਦਾਹਰਣ ਦਿੱਤੀ, ਪਰਮਾਤਮਾ ਨਾਲ ਉਦਾਹਰਣ ਦਿੱਤੀ। ਕਹਿਣ ਲੱਗੇ ਹਰੀ ਦਾ ਜਨ ਉਹ ਹੈ ਜਿਸ ਜਨ ਵਿੱਚ ਤੇ ਹਰੀ ਵਿੱਚ ਕੋਈ ਫਰਕ ਨਹੀਂ। ਹਰੀ ਦਾ ਜਨ ਪਰਮਾਤਮਾ ਦਾ ਰੂਪ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਸ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਕਹਿਣ ਲੱਗੇ ਹਰੀ ਦਾ ਜਨ ਓਏ ਜਿਹੜਾ ਹਰੀ ਵਰਗਾ, ਜਿਹੜਾ ਪਰਮਾਤਮਾ ਵਰਗਾ। ਤੇ ਜਿਹੜਾ ਪਰਮਾਤਮਾ ਵਰਗਾ ਬਣ ਗਿਆ ਨਾ, ਜੇ ਕੋਈ ਉਹਦੀ ਨਿੰਦਿਆ ਕਰਦਾ ਸੱਚ ਜਾਣੇ, ਜੇ ਉਹਦਾ ਤੇ ਕੋਈ ਵਿਗੜਦਾ ਨਹੀਂ, ਜੇ ਨਿੰਦਿਆ ਕਰਨ ਵਾਲੇ ਦਾ ਕੁਝ ਰਹਿੰਦਾ ਕੁਝ ਨਹੀਂ। ਉਹ ਐਸੀਆਂ ਮਹਾਨ ਬਖਸ਼ਿਸ਼ਾਂ ਦਾ ਮਾਲਕ ਅੱਜ ਸਾਡਾ ਸੁਭਾਅ ਬਣ ਗਿਆ। ਵੇਖੋ ਗੁਰਮੁਖੋ, ਜੇ ਤੇ ਬੰਦਾ ਚੰਗੇ ਪਾਸੇ ਤੁਰਦਾ ਤੇ ਤਾਂ ਵੀ ਬੰਦਾ ਨੂੰ ਟਿਕਣ ਨਹੀਂ ਦਿੰਦਾ, ਜੇ ਨਹੀਂ ਟਿਕਦਾ ਜਾਂਦਾ ਚੰਗੇ ਪਾਸੇ ਤੇ ਤਾਂ ਵੀ ਬੰਦਾ ਗੱਲਾਂ ਕਰ ਕਰਕੇ ਉਹਨੂੰ ਮਾਰ। ਪਿੰਡਾਂ ਦੇ ਵਿੱਚ ਆਮ ਕਹਾਵਤ ਹੁੰਦੀ ਸੀ ਵੀ ਜੇ ਕਿਸੇ ਬੰਦੇ ਨੇ ਸਾਰੀ ਉਮਰ ਕਿਤੇ ਗੁਰਦੁਆਰੇ ਨਹੀਂ ਗਿਆ, ਕਿਤੇ ਅੰਮ੍ਰਿਤ ਨਹੀਂ ਛਕਿਆ, ਜੇ ਕਿਤੇ 50-60 ਸਾਲ ਦੀ ਉਮਰ ਹੋ ਗਈ, ਅੰਮ੍ਰਿਤ ਛਕ ਲਿਆ, ਗੁਰੂ ਵਾਲਾ ਬਣ ਗਿਆ, ਗੁਰਦੁਆਰੇ ਜਾਣਾ ਸ਼ੁਰੂ ਕਰ ਦਿੱਤਾ ਨਾ, ਜਦੋਂ ਨਹੀਂ ਸੀ ਜਾਂਦਾ ਉਦੋਂ ਲੋਕ ਕਹਿੰਦੇ ਸੀ ਵੀ ਇਹਨੂੰ ਅਕਲ ਹੀ ਨਹੀਂ, ਕਦੀ ਗੁਰਦੁਆਰੇ ਮੱਥਾ ਟੇਕਣ ਵੀ ਨਹੀਂ ਗਿਆ। ਤੇ ਜੇ ਵਿਚਾਰਾ ਅੱਜ ਜਾਣਾ ਸ਼ੁਰੂ ਕਰਦੇ ਨਾ ਤੇ ਕਹਿੰਦੇ ਨੇ 900 ਚੂਹੇ ਖਾ ਕੇ ਬਿੱਲੀ ਅੱਜ ਨੂੰ ਤੁਰ ਪਈ, ਵੀ ਸਾਰੀ ਉਮਰ ਕੰਮ ਕੋਈ ਨੀ ਚੰਗਾ ਕੀਤਾ, ਹੁਣ ਬੁੱਢੇ ਵਾਰੇ ਨੂੰ ਗੁਰਦੁਆਰਾ ਯਾਦ ਆ ਗਿਆ। ਨਹੀਂ ਗੁਰਮੁਖੋ, ਜੇ ਬੁੱਢੇ ਵਾਰੇ ਵੀ ਗੁਰੂ ਘਰ ਯਾਦ ਆ ਜੇ, ਗੁਰੂ ਚੇਤੇ ਆਵੇ, ਉਹਦੇ ਵਰਗਾ ਬੰਦਾ ਹੀ ਕੋਈ ਨਹੀਂ। ਉਹ ਤੇ ਮਹਾਨ ਹੈ, ਕਿਉਂਕਿ ਮਹਾਰਾਜ ਜੀ ਦੇ ਇੱਥੋਂ ਤੱਕ ਬਚਨ ਕਹਿੰਦੇ ਉਹ ਅੰਤਲੇ ਸਮੇਂ ਅਖੀਰ ਵਿੱਚ ਵੀ ਤੇਰੀ ਰਸਨਾ ਤੇ ਕਿਤੇ ਗੁਰੂ ਸ਼ਬਦ ਆ ਜਾਏ, ਉਹ ਬੰਦਿਆ ਅੰਤਲੇ ਵੇਲੇ ਵੀ ਤੇਰਾ ਭਲਾ ਹੋ ਜਾਏਗਾ। ਜਿਹੜਾ ਨਾਮ ਜਪਣ ਵਾਲਾ ਹੈ ਉਹ ਕਿਸੇ ਦੀ ਪਰਵਾਹ ਨਹੀਂ ਜੇ ਕਰਦਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਮ ਗਵਾਵੇ। ਆਪਣਾ ਸੁਭਾਅ ਨਹੀਂ ਛੱਡਦਾ, ਜੋ ਕੁਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਰ ਕਮਾਵੇ। ਉਹਨੂੰ ਪਤਾ ਹੈ ਇਹਦੇ ਵਿੱਚ ਵੀ ਪਰਮਾਤਮਾ ਬੋਲ ਰਿਹਾ, ਹਰ ਆਪੇ ਹਿੰਮਤ ਦੇਵੇ ਸਵਾਮੀ ਹਰ ਆਪੇ ਬੋਲ ਬੁਲਾਵੇ। ਨੂੰ ਪਤਾ ਹੈ ਇੱਕ ਦਿਨ ਵਾਹਿਗੁਰੂ ਸਮਰਥ ਬਖਸ਼ੇਗਾ, ਗੁਰੂ ਸਮਰਥ ਬਖਸ਼ੇਗਾ, ਆਪਣੇ ਆਪ ਹੀ ਚੰਗੇ ਪਾਸੇ ਤੁਰ ਪਏਗਾ। ਜਨ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ। ਪਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਸਾਜੀ, ਜਨ ਨਾਨਕ ਸਤਿਗੁਰੂ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ। ਆਪ ਹੀ ਪਰਮਾਤਮਾ ਦੇ ਅੰਦਰ ਝਗੜੇ ਨਿੰਦਿਆ ਵਾਲਾ ਸੁਭਾਅ ਇੱਕ ਦਿਨ ਤੋਂ ਬਚਾ ਕੇ ਉਹਨੂੰ ਚੰਗੇ ਪਾਸੇ ਲਾ ਲੈਂਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਨਤ ਭੁੱਲਾਂ ਬਖਸ਼ ਦੇਣੀਆਂ ਜੀ। ਅਗਲਾ ਪ੍ਰੋਗਰਾਮ ਆਣ ਜੋ ਸਕੱਤਰ ਸਾਹਿਬ ਉਹਨਾਂ ਕੋਲੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੇ ਤਾਰ ਸਮੁੰਦ ਸਾਗਰ ਨੀਰ ਭਰਿਆ, तेते औगुण हमारे दया करो कुछ मेहरो पाओ हो डुबदे पत्थर तारे। धन धन साहिब गुरु ग्रंथ साहिब जी के पावन पवित्र लाहे दरबार दियां हाजरियां भर के लाहे गुण के कीर्तन ते कथा सरवण करके रजवें परे जीवन विचों कुछ पलां नूं सफल बना रही परम सत्कार जो सत्संग जीओ। वाहिगुरु जी का खालसा वाहिगुरु जी की फतेह। आपां फतेह करन लगे पता नहीं की गल हो जांदी मैनू महसूस हुंदा मैनू शर्म आउंदी इह गल कहिंदिआं कि फतेह सांझी करनी भी कईआं नूं लगदा कि पता नहीं गौरमेंट ने सानूं फड़ लैणा हां जी हद हो गई है। ये तो मेरे गुरु की फतेह है फतेह हैगी जे गुरु की फतेह तो मेरी भी फतेह होगी इस जीवन च गुरु कृपा करे तो यह भी सोचिए आओ फिर फतेह मैं दोबारा क्यों कहना पैंदा मैं पता नहीं मेरी गलती है जां तां फिर यह मैं हटदा नहीं कहणो यह दोबारा फिर करिए करियो कृपा इस नमाने से सांझी करिए जी। वाहेगुरु जी का खालसा वाहेगुरु जी की फतेह। धन्यवाद जी। सूचनावां सवेरे भी कीतियां फिर दोबारा दोहरा रहे हैं मंदिर की नॉर्थ ते साउथ हार वास्ते आपां नूं माया चाहीदी आ वध तों वध संबंध कढ के गुरु दीआं बख्शां लओ जी। दूसरी सहज पाठ करी रख के अगे नहीं रखे तो रख लो गुरु की बख्श लै लो ये बख्शा उहदी कृपा नाल मिल जाणी आ पर आपां भी कोशिश करिए अरदास करिए। सो रख के ते नाल सूचना मैनूं दे दिओ अगे चलिए जी। अज की गल कर लईए और साढ़े पास संत रणजीत सिंह जी खालसा पिंडा वाले आए ने टंटियां वाले तो अद्धे मिनट में आप साझी करना चाहना गल एक कोई प्रशंसा नहीं किसी की वड्याई जान के नहीं कर लगा उन्होंने रात जो प्रसंग सुनाया सानू सारा कुछ मैनू बहुत ही चंगा लगा किस तरह नाल अपने मन नू गुरु नाल जोड़ना कमाल दी गल सी कमाल दी गल सी। कोई भी हिलिया नहीं इथों जिहड़ा बैठ गया वह बैठा ही रह गया ते एकाग्रता बख्श दित्ती गुरु ने ते उहदे नाल गुरु दा जो चल रहा सी शब्द भी उहदे नाल मन जुड़ जांदा ते बड़ी बख्श हो जांदी गुरु दी। कोशिश करिए आपां भी इस तरह बैठ के यह नहीं कि आए मत्था टेक लिया तो प्रसाद लै लिया तो लंगर छक लिया तो घर में चले गए बड़े किसी के खिलाफ नहीं मैं कह रहा मैं भी इदा ही हाँ जी आप इदा ना करिए बैठिए सुनीए सुने दिया पौड़ियाँ जपजी साहब है चार आप ध्यान कर लीए हम अगे चलीए जी। 17 अगस्त संगरांद हैगी हाँ 16 हेल्थ फेयर लग रहा जी फ्री गुरु घर सैनों से हार्दिक धन्यवाद साड़ी सारी कमेटी का जिहड़ा कर रहे ने प्रबंध ते मैं काफ़ी दूर की गल कर लवां हूँ 11-12-13 पत्ती राग दरबार हो जा रहा जी। सो उसलिए भी आप कैलेंडर राखवां रखिए बाकी सूचनावां छड़ जाणी पर पार्किंग की गल कर लवां चैन जिहड़ा सिख गुरद्वारा एवेन्यू हैगी आ जां गुरद्वारा एवेन्यू अपनी है उहदे नाल नाल आपां पार्क कर सकते हैं अज्ज दा दिन तक परमिट हैगा साडे कोल। आओ हुण साढ़े दो जथे इस वेले आत्मरस कीर्तन करनगे जब तक संत रणजीत सिंह जी खालसा नहीं आउंदे ओ हाँ जी भाई साहब परशपाल सिंह जी ते भाई साहब हरसनाम सिंह जी। वाहेगुरु जी का खालसा वाहेगुरु जी की फतेह।

ਅੱਜ ਤੱਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਮਹਾਨ ਅਵਤਾਰ ਦਿਹਾੜਾ ਮਨਾਉਂਦੇ ਹੋਇਆਂ ਸਤਿਗੁਰੂ ਜੀ ਦੀ ਬਾਣੀ ਦੇ ਕੀਰਤਨ ਸ਼ਬਦ ਪੜ੍ਹਦਿਆਂ ਗੁਣ ਗਾਉਂਦਿਆਂ ਦਾਸਾਂ ਦੇ ਜਥੇ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਸਤਿਗੁਰੂ ਜੀ ਬਖਸ਼ ਲੈਣ, ਸਾਰੀਆਂ ਸੰਗਤਾਂ ਹਾਜ਼ਰੀ ਦਰ ਪ੍ਰਵਾਨ ਕਰਨ, ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਾਡੇ ਅਤਿ ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ ਨਾਲ ਸਾਨੂੰ ਜੋੜਨਗੇ ਜੀ। ਪਿਆਰ ਨਾਲ ਫਤਿਹ ਬੁਲਾਓ।

ਭਾਈ ਸਾਹਿਬ ਜੀ ਵੱਲੋਂ ਰੱਖੇ ਗਏ ਪ੍ਰਕਰਨ ਨੂੰ ਆਪਾਂ ਅੱਗੇ ਲੜੀਵਾਰ ਤੋਰਨ ਦਾ ਯਤਨ ਕਰਾਂਗੇ। ਆਓ ਪਿਆਰ ਸਾਹਿਤ ਸਾਰੀ ਸੰਗਤ ਕਰੋ ਕਿਰਪਾ, ਬੜੇ ਪਿਆਰ ਦੇ ਨਾਲ ਸੰਗਤਾਂ ਹੁਮ ਹੁਮ ਆ ਕੇ ਗੁਰੂ ਘਰ ਵਿਖੇ ਪਹੁੰਚ ਰਹੀਆਂ ਨੇ। ਜਿਵੇਂ ਆਪ ਜੀਆਂ ਨੂੰ ਸਟੇਜ ਵੱਲੋਂ ਦੱਸਿਆ ਗਿਆ ਹੈ ਕਿ ਅੱਜ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜੋ ਕਿ ਹੁਣੇ ਥੋੜੇ ਸਮੇਂ ਤੱਕ ਗੁਰੂ ਦਰਬਾਰ ਵਿਖੇ ਪਹੁੰਚ ਕੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਸੰਗਤਾਂ ਦੇ ਨਾਲ ਮਿਲ ਕਰਕੇ ਕਰਨਗੇ। ਸੋ ਆਓ ਪਿਆਰ ਦੇ ਨਾਲ ਸਾਰੀ ਸੰਗਤ ਮਿਲ ਕਰਕੇ ਅੰਮ੍ਰਿਤਮਈ ਬਾਣੀ ਦਾ ਕੀਰਤਨ, ਜਿਨ੍ਹਾਂ ਚਿਰ ਭਾਈ ਸਾਹਿਬ ਨਹੀਂ ਆਉਂਦੇ ਉਨ੍ਹਾਂ ਚਿਰ ਆਪਾਂ ਸਾਰੀਆਂ ਸੰਗਤਾਂ ਨੇ ਮਿਲ ਕਰਕੇ ਕੀਰਤਨ ਕਰਨਾ ਹੈ। ਆਓ ਪਿਆਰ ਦੇ ਨਾਲ ਜਪਣਾ ਕਰੋ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਜੁੜ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐ ਸਨ ਸਾਡੇ ਕੀਰਤਨੀ ਜਥੇ ਭਾਈ ਸਤਨਾਮ ਸਿੰਘ ਜੀ ਅਤੇ ਭਾਈ ਸੁਰਜੀਤ ਸਿੰਘ ਜੀ ਦੇ ਸੇਲਾ ਬੰਗਲਾ ਸਾਹਿਬ ਵਾਲੇ, ਜਿਨ੍ਹਾਂ ਨੂੰ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਦੋਨਾਂ ਹੀ ਜਥਿਆਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਭਾਈ ਰਣਜੀਤ ਸਿੰਘ ਜੀ ਅਤੇ ਉਹਨਾਂ ਦਾ ਅਗਾਹੋ ਜਥਾ ਇਸ ਟਾਈਮ ਕੀਰਤਨ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਬੇ ਏਰੀਆ ਇੰਡੀਅਨ ਨਰਸਿਸ ਐਸੋਸੀਏਸ਼ਨ ਦੇ ਜਿਹੜੇ ਨਰਸਿਸ ਹੈਗੇ ਆ, ਉਹ ਸਾਡੇ ਨਾਲ ਆਪ ਜੀ ਦੇ ਨਾਲ ਇੱਕ ਹੈਲਥ ਫੇਅਰ ਲਗਾਉਣ ਜਾ ਰਹੇ ਹੈ, ਜਿਹਦੇ ਵਿੱਚ ਬਲੱਡ ਪ੍ਰੈਸ਼ਰ, ਸਕਿਨਿੰਗ, ਡਾਇਟ ਔਰ ਨਿਊਟ੍ਰੀਸ਼ਨ ਦੇ ਉੱਤੇ ਇਨਫੋਰਮੇਸ਼ਨ, ਸਟ੍ਰੋਕ ਇਨ ਐਜੂਕੇਸ਼ਨ, ਮੈਂਟਲ ਹੈਲਥ, ਕੋਲਨ ਸਕਰੀਨਿੰਗ ਐਂਡ ਇਨਫੈਕਸ਼ਨ ਕੰਟਰੋਲ, ਐਮਰਜੈਂਸੀ ਦੇ ਜਿਹੜੇ ਐਜੂਕੇਸ਼ਨ ਹੈ ਉਹਦੇ ਬਾਰੇ ਆਪ ਜੀ ਨਾਲ ਥੋੜੇ ਜਿਹੇ ਵਿਚਾਰ ਸਾਂਝੇ ਕਰਨਗੇ। ਸੋ ਉਹ 16 ਤਰੀਕ ਨੂੰ ਗੁਰੂ ਘਰ ਵਿੱਚ ਕੈਂਪ ਲਗਾਉਣ ਆ ਰਹੇ ਹੈ, ਤਾਂ ਆਪ ਜੀ ਜ਼ਰੂਰ ਉਸ ਨੂੰ ਅਟੈਂਡ ਕਰੋ। 17 ਤਰੀਕ ਨੂੰ ਪਾਦੋਂ ਦੀ ਸੰਗਰਾਂਦ ਹੈ ਅਤੇ 22 ਤਰੀਕ ਨੂੰ ਸਿੱਖ ਹੈਰੀਟੇਜ ਨਾਈਟ ਮਨਾਈ ਜਾ ਰਹੀ ਹੈ ਅਰਥਕੁਏਕਸ ਦੇ ਨਾਲ 7:30 ਵਜੇ। ਸੋ ਆਪ ਸੀ ਜੀ ਨੂੰ ਬੇਨਤੀ ਹੈ ਕਿ ਆਪ ਜ਼ਰੂਰ ਜ਼ਿਆਦਾ ਤੋਂ ਜ਼ਿਆਦਾ ਕੁਆਂਟਿਟੀ ਦੇ ਵਿੱਚ ਉੱਥੇ ਜਾ ਕੇ ਪਹੁੰਚੋ ਅਤੇ ਸਿੱਖੀ ਦਾ ਪ੍ਰਚਾਰ ਕਰੀਏ। 27 ਤਰੀਕ ਨੂੰ ਜਨਮ ਦਿਨ ਭਾਈ ਦਿਆ ਸਿੰਘ ਜੀ ਦਾ ਹੈ ਅਤੇ 31 ਤਰੀਕ ਨੂੰ ਸੰਪੂਰਨਤਾ ਦਿਵਸ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਅਤੇ ਸਤੰਬਰ 11 ਤੋਂ 13 ਤੱਕ ਰਾਗ ਕੀਰਤਨ ਦਰਬਾਰ ਗੁਰੂ ਘਰ ਵਿੱਚ ਹੋਣ ਜਾ ਰਿਹਾ ਹੈ ਅਤੇ ਸਤੰਬਰ 12 ਨੂੰ ਹੀ ਪਹਿਲਾ ਪ੍ਰਕਾਸ਼ ਪੁਰਬ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਇੰਨੀਆਂ ਹੀ ਸੂਚਨਾ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Guru. Narayan Narpat Namishkare.

ਆਓ ਆਓ ਗੁਰਮੁਖੋ, ਸਾਰੇ ਰਲ ਕੇ ਗੁਰਬਾਣੀ ਕੀਰਤਨ ਕਰਦੇ ਹਾਂ। ਕੋਈ ਰਸਨਾ ਵਾਲੀ ਨਾ ਰਵੇ, ਆਪਾਂ ਸਾਰੇ ਸਾਥ ਦਿਓ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਆਪਾਂ ਪੜ੍ਹਦੇ ਹਾਂ। ਬੇਨਤੀ ਹੈ, ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਣਾ, ਸਜਿਓ ਤੇ ਸਜੇ ਰਹਿਣਾ। ਜਦੋਂ ਸਾਰੀ ਸੰਗਤ ਵਿੱਚ ਇਕਾਗਰਤਾ ਵੀ ਹੋਵੇ, ਟਿਕ ਕੇ ਬੈਠੇ ਹੋਈਏ, ਬੜਾ ਮਾਹੌਲ ਦਾ ਅਸਰ ਪੈਂਦਾ। ਉਸ ਮਾਹੌਲ ਦੇ ਵਿੱਚੋਂ ਕਈਆਂ ਦੀ ਜ਼ਿੰਦਗੀ ਬਣ ਜਾਂਦੀ ਹੈ, ਲਾਈਫ ਵਿੱਚ ਟਰਨਿੰਗ ਪੁਆਇੰਟ ਆ ਜਾਂਦਾ, ਲਾਈਫ ਬਦਲ ਜਾਂਦੀ। ਤੇ ਸਾਰੇ ਰਲ ਕੇ ਮਾਹੌਲ ਬਣਾਓ, ਮਨ ਜੋੜ ਕੇ ਬੈਠੋ, ਪੜ੍ਹੋ ਨਾਲ ਗਾਓ, ਤੇ ਟਿਕ ਕੇ ਬੈਠਣ ਦਾ ਮਨ ਬਣਾਓ ਕਿ ਆਪਾਂ ਹਾਜ਼ਰ ਹੋ ਕੇ ਬਹਿਣਾ ਹੈ। ਥੋੜੇ ਮਿੰਟ ਕੀਰਤਨ ਕਰਦੇ ਹਾਂ, ਫਿਰ ਕੁਝ ਵਿਚਾਰਾਂ ਕਰਦੇ ਹਾਂ, ਸਾਥ ਦੇਣਾ ਹੈ। ਜਿਹੜੇ ਜਿਹੜੇ ਆਪਣੇ ਗੁਰੂ ਜੀ ਨੂੰ ਪਿਆਰ ਕਰਦੇ ਹੋ, ਪਹਿਲਾਂ ਇਹ ਮਹਿਸੂਸ ਕਰੋ, ਜੇ ਤੁਹਾਡੇ ਅੰਦਰ ਕੋਈ ਸਪਿਰਚੁਅਲ ਬਖਸ਼ਿਸ਼ ਹੋਈ ਹੈ, ਕੋਈ ਰੂਹਾਨੀਅਤ, ਕੋਈ ਅਧਿਆਤਮਿਕਤਾ ਦਾ ਕੋਈ ਰਸ ਬਣਿਆ, ਤਾਂ ਆਪਣੇ ਗੁਰੂ ਜੀ ਨੂੰ ਸ਼ੁਕਰਾਨਾ ਕਰਦਿਆਂ ਇਹ ਸ਼ਬਦ ਗਾਓ। ਚਾਹੇ ਬਾਹਰਲੀ ਮਟੀਰੀਅਲ ਕਰਕੇ, ਅਸੀਂ ਪੈਸੇ ਕਰਕੇ, ਸੁੱਖ ਸਹੂਲਤਾਂ ਕਰਕੇ ਸੈਟਲ ਹੋਏ ਹਾਂ, ਕੋਈ ਵੀ ਬਖਸ਼ਿਸ਼ ਜ਼ਿੰਦਗੀ 'ਚ ਹੋਈ ਹੈ, ਉਹਨੂੰ ਲਿਆਓ ਸਾਹਮਣੇ, ਅਤੇ ਫਿਰ ਸ਼ੁਕਰਾਨੇ ਦਾ ਭਾਵ ਮਨ ਵਿੱਚ ਪੈਦਾ ਕਰੋ। ਉਸ ਇਮੋਸ਼ਨ ਦੇ ਵਿੱਚ ਗਾਈਦਾ, ਫੀਲ ਵਿੱਚ ਗਾਈਦਾ। ਇਮੋਸ਼ਨ ਬਿਨਾਂ ਕੋਈ ਕੀਰਤਨ ਨਹੀਂ ਹੁੰਦਾ, ਨਾ ਸੁਣਨ ਦਾ ਨਾ ਸੁਣਾਉਣ ਦਾ। ਕੀਰਤਨ ਦਾ ਮਤਲਬ ਹੀ ਉਹ ਇਮੋਸ਼ਨ ਪੈਦਾ ਹੋਵੇ, ਫੀਲ ਬਣੇ। ਫੀਲ ਬਣਾਓ, ਯਤਨ ਕਰੋ। ਜੇ ਅਸੀਂ ਸਤਿਗੁਰੂ ਦੀਆਂ ਦਿੱਤੀਆਂ ਦਾਤਾਂ ਨੂੰ ਧਿਆਨ ਵਿੱਚ ਲੈ ਆਵਾਂਗੇ, ਤਾਂ ਬੜਾ ਆਨੰਦ ਬਣ ਜਾਂਦਾ। ਜਾਂ ਜਿਹੜੇ ਗੁਰਸਿੱਖੀ 'ਚ ਆ ਗਏ, ਉਹ ਸ਼ੁਕਰ ਹੈ ਟੁੱਟੇ ਫਿਰਦੇ ਸੀ, ਦਰ ਦਰ 'ਤੇ ਫਿਰਨਾ ਸੀ, ਅਸੀਂ ਵੀ ਸ਼ੁਕਰ ਹੈ ਸੱਚੇ ਪਾਤਸ਼ਾਹ।

ਮੈਨੂੰ ਭੁੱਲੇ ਨੂੰ ਜਿਹਨੇ ਮਾਰਗ ਦਾ ਦੱਸਿਆ, ਰਾਹ ਦੱਸਿਆ, ਵੱਡੇ ਭਾਗਾਂ ਨਾਲ ਮੈਂ ਐਸਾ ਗੁਰੂ ਪ੍ਰਾਪਤ ਕੀਤਾ।

I hear blue. Vahe Guru, Vahe Guru. ਅੱਖਾਂ ਬੰਦ ਕਰਕੇ ਮਨ ਜੋੜ ਕੇ ਬੈਠੋ, ਵਾਹੇ

ਨਹੀਂ ਸੰਗਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਬਾਬਾ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਗੁਰੂ ਗੁਰ ਕਰ ਮਨ ਮੋਰ ਹੇ ਗੁਰੂ ਗੁਰੂ ਵਾਹਿਗੁਰੂ।

0: ਵਾਹਿ
1: ਗੁਰ ਚਰਣੀ ਦਾ ਕਾਮ ਸਾਗੇ
0: ਗੁਰੂ ਵਾਹਿ ਗੁਰੂ।

0: गुरु वाहे गुरु
1: जिस गुर के जपी सोनी
0: वाहे गुरु वाहे गुरु।

0: ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੀ ਗਿਣਤੀ ਵਿੱਚ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਆਪ ਪਹੁੰਚੇ ਹੋ। ਬਹੁਤ ਵੱਡਾ ਇਕੱਠ ਹੈ ਗੁਰੂ ਜੀ ਕੀ ਸੰਗਤ ਦਾ। ਸਤਿਗੁਰ ਦੇ ਵੱਡੇ ਵੱਡੇ ਦਰਬਾਰ ਸੰਗਤਾਂ ਦੇ ਨਾਲ ਹੀ ਸੋਭਦੇ ਹਨ। ਘੋੜ ਬਿਨਾ ਨਾਹੀਂ ਅਸਵਾਰ, ਸਾਧੂ ਬਿਨ ਨਾਹੀਂ ਦਰਬਾਰ। ਗੁਰੂ ਦੇ ਪਿਆਰਿਆਂ ਨਾਲ ਹੀ ਦਰਬਾਰ ਸੋਹਣੇ ਲੱਗਦੇ ਹਨ। ਸੋ ਬੜੇ ਪਿਆਰ ਨਾਲ ਆਪ ਜੀ ਨੇ ਹਾਜ਼ਰੀ ਭਰੀ ਹੈ, ਭਰ ਰਹੇ ਹੋ। ਪ੍ਰਬੰਧਕਾਂ ਨੇ, ਇੱਥੋਂ ਦੀ ਕਮੇਟੀ ਨੇ, ਇੱਥੋਂ ਦੀ ਸੇਵਾਦਾਰਾਂ ਨੇ ਇਲਾਕੇ ਵਾਸਤੇ ਤੀਰਥ ਬਣਾ ਦਿੱਤਾ ਔਰ ਬਹੁਤ ਉਤਸ਼ਾਹ ਪਿਆਰ ਨਾਲ ਸੰਗਤਾਂ ਇੱਥੇ ਦੂਰੋਂ ਦੂਰੋਂ ਆ ਕੇ ਹਾਜ਼ਰੀਆਂ ਭਰਦੀਆਂ ਹਨ। ਇਹ ਪ੍ਰਬੰਧਕ ਅੱਜ ਵਧਾਈ ਦੇ ਪਾਤਰ ਨਹੀਂ ਹਨ, ਇਹ ਜਦੋਂ ਤੱਕ ਦੁਨੀਆ ਹੈ ਉਹਨਾਂ ਚਿਰ ਹੀ ਵਧਾਈ ਦੇ ਪਾਤਰ ਰਹਿਣਗੇ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਇੰਨਾ ਸੁੰਦਰ ਸਥਾਨ ਇੱਥੇ ਬਣਾਇਆ। ਸੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਅੱਜ ਆਪਾਂ ਤੀਸਰੇ ਔਰ ਸਾਡੇ ਜਥੇ ਦੀ ਜਿਹੜੀ ਸੇਵਾ ਤਿੰਨ ਦਿਨ ਦੀ ਸੀ, ਕੀਰਤਨ ਦੀ ਸੇਵਾ, ਲਾਸਟ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਸਮਾਗਮ ਦੀਵਾਨ ਇੱਥੇ ਚੱਲਦੇ ਰਹੇ ਨੇ, ਚੱਲਦੇ ਰਹਿਣੇ, ਰੌਣਕਾਂ ਲੱਗ ਰਹੀਆਂ ਨੇ, ਰੋਜ਼ ਲੱਗਦੀਆਂ ਹੀ ਰਹਿਣੀਆਂ। ਸਾਡੇ ਵਰਗੇ ਬੜੇ ਆਏ, ਬੜੇ ਚਲੇ ਗਏ, ਚਲੇ ਜਾਣਾ ਹੈ ਸਭ ਨੇ, ਪਰ ਗੁਰੂ ਦੇ ਦਰਬਾਰ ਤੇ ਸਦਾ ਹੀ ਰੌਣਕਾਂ ਹੁੰਦੀਆਂ ਹੀ ਰਹੀਆਂ ਨੇ। ਬੜੇ ਕੀਰਤਨੀਏ ਆਏ, ਬੜੇ ਗਏ। ਸੋ ਜਿੰਨੀ ਕੁ ਸੇਵਾ ਸਤਿਗੁਰੂ ਜੀ ਨੇ ਸਾਨੂੰ ਬਖਸ਼ੀ ਹੈ, ਸਾਡੇ ਵੱਸ ਦੀ ਗੱਲ ਨਹੀਂ ਹੈ। ਬੰਦੇ ਭੁਲੇਖੇ ਵਿੱਚ ਹੀ ਤੁਰਿਆ ਫਿਰਦਾ ਹੈ, ਮੈਂ ਆ ਗਿਆ। ਸੱਚ ਇਹ ਗੁਰਮੁਖੋ ਆਏ ਨਹੀਂ ਹਾਂ, ਕੋਈ ਸਾਨੂੰ ਲੈ ਕੇ ਆਇਆ, ਅਸੀਂ ਨਹੀਂ ਆਏ। ਮੇਰਾ ਸਵਾਲ ਹੈ, ਬੋਲ ਕੇ ਜਵਾਬ ਦਿਓ। ਸਾਡੇ ਘਰ ਵਿੱਚ ਅਮਰੀਕਾ ਚ ਰਹਿੰਦੇ ਹੋ, ਇਹਨਾਂ ਦੇਸ਼ਾਂ ਚ ਦੱਸ ਦਿਓ, ਸਾਡੀ ਆਗਿਆ ਤੋਂ ਬਿਨਾਂ ਕੋਈ ਸਾਡੇ ਘਰ ਚ ਆ ਸਕਦਾ ਜੀ? ਗੱਜ ਕੇ ਦੱਸੋ, ਇਹ ਘਰ ਕਿਹਦਾ, ਸਾਡਾ ਕਿ ਗੁਰੂ ਦਾ ਹੈ? ਬੋਲੋ। ਤੇ ਗੁਰੂ ਜੀ ਦੀ ਘਰ ਦੇ ਵਿੱਚ ਜੇ ਆ ਗਏ ਹਾਂ ਤੇ ਗੁਰੂ ਦੀ ਆਗਿਆ ਹੋਈ ਹੈ ਤਾਂ ਹੀ ਵੜੇ ਆ। ਜਿਨ੍ਹਾਂ ਨੂੰ ਆਗਿਆ ਨਹੀਂ ਹੈ, ਕੰਧ ਨਾਲ ਕੰਧ ਹੋਣੀ ਹੈ, ਮੱਥਾ ਹੀ ਨਹੀਂ ਕਦੀ ਟੇਕਿਆ, ਨੇੜੇ ਹੀ ਹੋਣਾ, ਕੋਈ ਨਹੀਂ ਕਦੇ ਆਏ। ਜੇ ਆਏ ਹੋ ਤੇ ਲਿਆਂਦੇ ਗਏ ਹੋ, ਜੇ ਆਏ ਹੋ ਤੇ ਬੂਹਾ ਖੋਲਿਆ, ਕਿਸੇ ਨੇ ਦਰਵਾਜ਼ਾ ਖੋਲਿਆ, ਆ ਜਾ, ਪ੍ਰੇਰਣਾ ਬਣਦੀ ਹੈ ਤੇ ਇਹ ਸਾਰਾ ਕੁਝ ਹੋ ਜਾਂਦਾ। ਬੰਦਾ ਪਹੁੰਚਦਾ ਪਹੁੰਚਦਾ ਪਹੁੰਚ ਜਾਂਦਾ ਹੈ, ਮੈਂ ਕੀਰਤਨ ਕਰ ਨਹੀਂ ਰਿਹਾ, ਉਹਨੇ ਕਰਵਾ ਲਿਆ। ਵੇਖੋ, ਮੈਂ ਇੰਡੀਆ ਤੋਂ, ਅਸੀਂ 8-10 ਜਣੇ ਆਏ, 5-6 ਜਣੇ ਕੈਨੇਡਾ ਆਏ, ਇੱਕ ਨਾਲ ਮੇਰੇ ਸਿੰਘ ਇੰਡੀਆ ਤੋਂ ਆਇਆ, ਮੈਂ ਇੱਥੇ ਅਮਰੀਕਾ ਇਕੱਲਾ, ਮੇਰੇ ਨਾਲ ਇੱਕ ਸਿੰਘ ਆਇਆ। ਪਰ ਤੁਸੀਂ ਹਿਸਾਬ ਲਾ ਲਓ, ਜਦੋਂ ਬੀਬੀ ਜੀ ਨੇ ਅੱਜ ਅਨਾਊਂਸ ਕੀਤਾ ਕਿ ਭਾਈ ਰਣਜੀਤ ਸਿੰਘ ਹੋਣਾ ਦਾ ਜਥਾ ਕੀਰਤਨ ਕਰੇਗਾ, ਮੈਂ ਆਖਿਆ ਮੈਂ ਤੇ ਇਕੱਲਾ ਹੀ ਆਇਆ ਸੀ, ਜੇ ਜਥਾ ਬਣਾਇਆ ਤੇ ਇਹ ਗੁਰੂ ਸਾਹਿਬ ਨੇ ਆਪੇ ਹੀ ਬਣਾ ਦਿੱਤਾ, ਮੈਂ ਨਹੀਂ ਬਣਾਇਆ, ਮੈਂ ਤੇ ਇਕੱਲਾ ਹੀ ਹਾਂ, ਮੇਰੇ ਨਾਲ ਇੱਕ ਹੀ ਸਿੰਘ ਆਇਆ। ਪਰ ਕਿਧਰੋਂ ਕੋਈ ਢੋਲਕ ਵਜਾਉਣ ਵਾਲਾ ਸਿੰਘ ਹੈ, ਉਹ ਟੈਕਸੀ ਚਲਾਉਂਦਾ ਤੇ ਉਹ ਮੇਰੇ ਨਾਲ ਢੋਲਕ ਵਜਾ ਰਿਹਾ ਵੀ ਗੁਲਾਬ ਸਿੰਘ। ਜਤਿੰਦਰ ਸਿੰਘ ਮੇਰੇ ਨਾਲ ਰਹਿੰਦਾ ਰਿਹਾ, ਉਹ ਆ ਗਿਆ ਚਿਮਟੇ ਤੇ ਮੈਂ ਬਹਿੰਦਾ। ਪਰਮਿੰਦਰ ਸਿੰਘ ਇੱਥੇ ਆਇਆ ਟਰੱਕ ਚਲਾਉਂਦਾ, ਮੈਂ ਨਾਲ ਲੱਗ ਜਾਂਦਾ। ਆ ਇੰਨਾ ਸੋਹਣਾ ਗਾ ਰਿਹਾ ਅੰਗਰੇਜ਼ ਸਿੰਘ, ਉਹ ਵੀ ਟਰੱਕ ਚਲਾਉਂਦਾ ਤੇ ਉਹ ਵੀ ਕਹਿੰਦਾ ਮੈਂ ਨਾਲ ਲੱਗ ਜਾਂਦਾ। ਆ ਗੁਰਪ੍ਰੀਤ ਸਿੰਘ ਮਾਈਕ 'ਚ ਬੋਲ ਰਿਹਾ, ਜਸ਼ਨ ਸਿੰਘ ਹੈ, ਸਾਰੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਜੰਮੇ ਪਲੇ ਇੱਥੋਂ ਦੇ, ਤੇ ਸਾਰੇ ਹੀ ਆ ਗਏ, ਇਕੱਠੇ ਹੋ ਗਏ, ਬਹਿ ਗਏ ਆਪੇ ਹੀ ਗੁਰੂ ਜੀ ਸਾਨੂੰ ਸੱਦ ਕੇ ਬਿਠਾ ਲਿਆ, ਆਪੇ ਹੀ ਗੁਰੂ ਜੀ ਜਸ ਆਪਣਾ ਕਰਾ ਲਿਆ, ਅਸੀਂ ਕੀ ਕਰ ਸਕਦੇ ਹਾਂ? ਸੋਚੀ ਜਾਈਦਾ ਜਥਾ ਸਿੰਘ ਸਾਜੀ, ਇਹਨਾਂ ਬਿਨਾਂ ਕਿੱਥੇ ਗੱਲ ਬਣਨੀ ਹੈ? ਪਰ ਜਦੋਂ ਕਰਾਉਣ ਵਾਲਾ ਕੋਈ ਹੋਵੇ ਫਿਰ ਸਾਡੇ ਬਸ ਦੀ ਗੱਲ ਨਹੀਂ ਰਹਿੰਦੀ, ਵਿਧ ਬਣ ਜਾਂਦੀ, ਬਹਾਨੇ ਬਣ ਜਾਂਦੇ। ਇਸੇ ਤਰ੍ਹਾਂ ਤੁਸੀਂ ਸਾਰੇ, ਆਪਾਂ ਸਾਰੇ ਜਿੱਥੋਂ ਕਿਤੋਂ ਵੀ, ਇਹ ਵਿਧ ਬਣਦੀ ਹੈ। ਆਪੇ ਹੀ ਪ੍ਰੇਰਣਾ ਅੰਦਰ, ਕਿਸੇ ਦੇ ਅੰਦਰ ਪ੍ਰੇਰਣਾ ਹੀ ਬਣਦੀ ਹੈ ਵੀ ਆ ਜਾ ਕਰ ਲੈ, ਚੱਲ ਨਾਲ ਚੱਲੀਏ, ਚੱਲ ਲੱਗੀਏ, ਚੱਲ ਗਾਈਏ। ਤੇ ਜਿੱਦਣ ਹੁਕਮ ਨਾ ਹੋਇਆ ਤੁਸੀਂ ਜ਼ੋਰ ਲਾਈ ਜਾਣਾ, ਤੁਹਾਡਾ ਗਲਾ ਹੀ ਨਹੀਂ ਚੱਲਣਾ, ਜ਼ੋਰ ਲਾਈ ਜਾਣਾ, ਤੁਹਾਡੇ ਹੱਥ ਹੀ ਨਹੀਂ ਚੱਲਣੇ, ਤੁਸੀਂ ਜ਼ੋਰ ਲਾਈ ਜਾਣਾ, ਤੁਹਾਡੇ ਤੋਂ ਗੱਡੀ ਇੱਧਰ ਮੁੜਨੀ ਹੀ ਨਹੀਂ। ਬਸ ਸਾਨੂੰ ਇਹ ਭਾਵਨਾ ਬਣਾ ਕੇ ਰੱਖਣੀ ਹੈ। ਤੁਸੀਂ ਕਹੋਗੇ ਭਾਈ ਰਣਜੀਤ ਸਿੰਘ ਜੀ ਜਮਾਂ ਹੀ ਥੱਲੇ ਆਪਾਂ ਗਿਰ ਜਾਂਦੇ ਹਾਂ, ਇੱਦਾਂ ਦੀਆਂ ਗੱਲਾਂ ਕਰਦੇ ਹਾਂ। ਨਹੀਂ ਭਾਈ, ਇਹ ਇਸ ਲਈ ਕਰਦੇ ਹਾਂ ਵੀ ਕਿਨਕਾ ਵੀ ਮਾਣ ਨਾ ਸਾਡੇ ਮਨ 'ਚ ਆਵੇ ਵੀ ਮੈਂ ਆ ਗਿਆ ਇੱਥੇ, ਮੈਂ ਸੇਵਾ ਕਰਦਾ, ਮੈਂ ਕੀਰਤਨ ਕਰਦਾ, ਮੈਂ ਗੁਰਦੁਆਰੇ ਜਾਂਦਾ, ਮੈਂ ਆਹ ਕਰਤਾ, ਮੈਂ ਆਹ ਕਰਤਾ, ਮੈਂ ਹਰ ਐਤਵਾਰ ਜਾਂਦਾ, ਮੈਂ ਹਰ ਰੋਜ਼ ਮੱਥਾ ਟੇਕ ਲੈਂਦਾ। ਕਦੇ ਵੀ ਨਾ ਆਖਿਆ ਕਰੋ ਤੂੰ ਲੈ ਆਉਂਦਾ ਮੈਂ ਆ ਜਾਂਦਾ। ਮੈਂ ਇੱਕ ਦਿਨ ਬੰਜੀ 'ਤੇ ਬੈਠੇ ਨੇ ਸੋਚਣਾ ਮੈਂ ਜਾਵਾਂ, ਮੇਰੇ ਤੋਂ ਉੱਦਣ ਨਹੀਂ ਜਾਇਆ ਜਾਣਾ, ਇਹ ਤੂੰ ਲਿਆ ਰਿਹਾ ਅਤੇ ਆ ਜਾਂਦੇ, ਇਹ ਸਭ ਤੇਰੀ ਕਿਰਪਾ ਹੈ, ਇਹ ਸਾਨੂੰ ਰੱਖਣਾ ਹੀ ਪੈਣਾ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗਾ ਮੇਰਾ, ਇਹ ਸਭ ਤੇਰਾ। ਇਹ ਸਾਨੂੰ ਭਾਵਨਾ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਭਾਵਨਾ ਨਾਲ ਅਸੀਂ ਹੰਕਾਰ ਤੋਂ ਬਚਦੇ ਹਾਂ, ਅਸੀਂ ਈਗੋ ਤੋਂ ਬਚਦੇ ਹਾਂ। ਨਹੀਂ ਤਾਂ ਬੜੀ ਛੇਤੀ ਮਾਨ ਮੁਨੀ ਮੁਨਿਵਰ ਗਲੇ, ਵੱਡੇ ਵੱਡੇ ਮੁਨੀ ਗਲ ਗਏ, ਮਾਨ ਸਭੇ ਕੋ ਖਾਏ, ਵੱਡਿਆਂ ਵੱਡਿਆਂ ਨੂੰ ਮਾਨ ਖਾ ਜਾਂਦਾ, ਹੰਕਾਰ ਆ ਜਾਂਦਾ, ਆਕੜ ਆ ਜਾਂਦੀ ਹੈ। ਗੁਰੂ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਆ ਸ਼ਬਦ ਸੁਣਦੇ ਹਾਂ ਨਾਲ ਨਾਲ, ਚਲੋ ਕਥਾ ਤੇ ਕਰ ਹੀ ਰਿਹਾ। ਸੱਚ ਤੇ ਇਹ ਹੈ ਕਿ ਮੈਂ ਰਾਤ ਵੀ ਬੋਲਿਆ, ਸਾਨੂੰ ਮੈਨੂੰ ਕਥਾ ਕਰਨੀ ਪੈਂਦੀ ਹੈ, ਸੱਚੀ ਦੱਸਾਂ ਬੋਲਣ ਦਾ ਮਨ ਨਹੀਂ ਹੁੰਦਾ। ਜਦੋਂ ਇੱਦਾਂ ਕੀਰਤਨ ਦਾ ਰਸ ਬਣਿਆ ਹੋਵੇ ਦਿਲ ਕਰਦਾ, ਇੱਦਾਂ ਹੀ ਘੰਟਾ ਲੰਘ ਗਿਆ, ਘੰਟਾ ਹੋਰ ਲੰਘਾ, ਗੱਲ ਕਰਨ ਦਾ ਦਿਲ ਹੀ ਨਹੀਂ ਕਰਦਾ। ਪਰ ਚਲੋ ਗੱਲ ਵੀ ਕਰਨੀ ਪੈਂਦੀ ਹੈ, ਬੋਲਣਾ ਵੀ ਪੈਂਦਾ, ਵਿਚਾਰ ਕਰਨੀ ਪੈਂਦੀ ਹੈ, ਨਹੀਂ ਤੇ ਮਨ ਨਹੀਂ ਕਰਦਾ। ਕੀਰਤਨ ਕਰ ਰਹੇ ਹਾਂ ਤੇ ਕੀਰਤਨ ਕਰੀ ਚੱਲੀਏ। ਇੱਕ ਟਾਈਮ ਆਉਂਦਾ ਜਦੋਂ ਵਿਚਾਰਾਂ ਦੀ ਲੋੜ ਨਹੀਂ ਪੈਂਦੀ ਗੁਰਮੁਖੋ, ਜਦੋਂ ਬੰਦਾ ਲੱਗਾ ਰਹਿੰਦਾ ਲੱਗਾ ਰਹਿੰਦਾ ਲੱਗਾ ਰਹਿੰਦਾ, ਬਸ ਫਿਰ ਜਦੋਂ ਸਭ ਸਮਝਾਂ ਆ ਗਈਆਂ, ਜੀਵਨ ਬਦਲ ਜਾਂਦਾ, ਫਿਰ ਕੀਰਤਨ ਹੀ ਸਭ ਕੁਛ ਹੋ ਜਾਂਦਾ। ਫਿਰ ਸਮਝਾਉਣ ਸਮਝਣ ਸਮਝਾਉਣ ਦੀ ਗੱਲ ਨਹੀਂ ਰਹਿੰਦੀ, ਪਤਾ ਲੱਗ ਜਾਂਦਾ, ਬਸ ਫਿਰ ਰਸ ਹੀ ਬਣਿਆ ਰਹਿੰਦਾ, ਫਿਰ ਕੀਰਤਨ ਦੀ ਲੋੜ ਪੈਂਦੀ। ਗੱਲਾਂ ਬਾਤਾਂ ਸਭ ਖਤਮ ਹੋ ਜਾਂਦੀਆਂ ਨੇ, ਕਿਉਂਕਿ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ ਹਾਂ, ਮਨਹੋਂ ਕੁਸੁੱਧਾ ਕਾਲੀਆਂ ਬਾਹਰ ਚਿਟਕੀਆਂ ਹਾਂ। ਇਸ ਕਰਕੇ ਮਿੱਟੀ ਦੇ ਪੁਤਲੇ ਆ ਤੇ ਨੱਚਦੇ ਫਿਰਦੇ, ਮਿੱਟੀ ਦਾ ਬਣਾਇਆ ਪੁਤਲਾ ਵੇਖੋ ਕਿਵੇਂ ਕਿਵੇਂ ਫਿਰੇ ਨੱਚਦਾ। ਇਹ ਮਿੱਟੀ ਦਾ ਪੁਤਲਾ ਹੈ, ਭਗਤ ਜੀ ਦਾ ਬਚਨ ਆਪਾਂ ਸਾਰੇ ਇੱਕ ਵਾਰੀ ਗਾ ਕੇ ਪੜ੍ਹ ਲੈਂਦੇ ਹਾਂ, ਫਿਰ ਥੋੜਾ ਜਿਹਾ ਆਨੰਦ ਬਣ ਜਾਂਦਾ ਸ਼ਬਦ ਦਾ। ਲਓ ਇੱਕ ਵਾਰੀ ਸਾਰੇ ਗਾਓ ਜਰਾ।
1: ਮਾਟੀ ਕੋ ਪੁੱਤਰਾ ਕੈਸੇ ਨਚਤ
0: ਹੈ, ਕੀ ਆ ਜਰਾ ਕੁ ਵੇਖੋ, ਵੇਖੋ ਵੀਰੋ, ਮਿੱਟੀ ਹੈ, ਮਿੱਟੀ ਹੈ ਆ ਸਰੀਰ। ਜਿੱਦਣ ਮਰ ਗਏ 48 ਘੰਟਿਆਂ ਚ ਬੰਦਾ ਕਾਲਾ ਹੋ ਜਾਂਦਾ। ਸਾਡੇ ਅੰਦਰਲੇ ਜਿਹੜੇ ਅੰਦਰਲੇ ਕੀੜੇ ਨੇ, ਜਿਹੜੇ ਅੰਦਰੀ ਨੇ, ਉਹਨਾਂ ਨੂੰ ਜਦੋਂ ਬਾਹਰੋਂ ਖੁਰਾਕ ਮਿਲਣੋਂ ਬੰਦ ਹੋ ਜਾਂਦੀ, ਫਿਰ ਬਾਡੀ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ। ਆ ਰੰਗ ਰੂਪ ਚਮਕ ਸਭ ਖਤਮ ਹੋ ਜਾਂਦੀ ਹੈ। ਕਿਵੇਂ ਨੱਚਦਾ ਫਿਰਦਾ? ਕਹਿੰਦੇ ਮਿੱਟੀ ਦਾ ਪੁਤਲਾ ਦੇਖੇ ਦੇਖੇ ਸੁਣੈ ਬੋਲੇ, ਦੌੜਿਓ ਫਿਰਤ ਹੈ, ਦੌੜਿਆ ਹੀ ਫਿਰਦਾ ਦਿਨ ਰਾਤ। ਮਾਇਆ ਦੇ ਚੱਕਰਾਂ ਚ ਪਿਆ, ਪਹਿਲਾਂ ਪੈਸਾ ਲੱਭਦਾ ਰਹਿੰਦਾ, ਮੁੜ ਕੇ ਨੇਮ ਤੇ ਫੇਮ ਦੇ ਮਗਰ ਲੱਗਾ ਰਹਿੰਦਾ। ਪਹਿਲਾਂ ਪੈਸਾ ਪੈਸਾ ਪੈਸਾ ਪੈਸਾ, ਜਦੋਂ ਪੈਸੇ ਆ ਜਾਣ ਚਾਰ, ਫਿਰ ਹੁਣ ਮੇਰਾ ਨਾਮ ਤੇ ਬਣੇ, ਲੋਕੀ ਜਾਣ ਤੇ ਲੈਣ ਮੈਨੂੰ, ਫਿਰ ਨੇਮ ਤੇ ਫੇਮ ਦਾ ਚੱਕਰ ਪੈ ਜਾਂਦਾ। ਸਾਰੀ ਜ਼ਿੰਦਗੀ ਇਹਦੇ 'ਚ ਹੀ ਲੱਗਾ ਰਹਿੰਦਾ। ਗੁਰੂ ਜੀ ਨਹੀਂ ਝੂਠ ਬੋਲਦੇ, ਅਸੀਂ ਝੂਠੇ ਆ ਜਿਹੜੇ ਸੱਚ ਨਹੀਂ ਸਮਝ ਸਕੇ ਤੇ ਸੱਚ ਇਹ ਹੋਈ ਹੈ ਇਹ ਸ਼ਬਦ ਕਿਤੇ ਸਾਡੇ ਰੋਮ ਰੋਮ ਵਿੱਚ ਸਾਡੇ ਰੂਵੇਂ ਰੂਵੇਂ ਵਿੱਚ ਵਸੇ ਤੇ ਸਾਡੀ ਜ਼ਿੰਦਗੀ ਬਦਲੇ ਵੇਖੋ ਜਰਾ ਬਚਨ ਪੜ ਕੇ ਹਾਂਜੀ ਮਾ

0: ਬੱਲੇ ਬੱਲੇ ਬੱਲੇ ਮੈਂ 10,000 ਕਮਾਉਣ ਲੱਗ ਗਿਆ। ਇੰਡੀਆ ਦਾ 9 ਲੱਖ ਬਣ ਗਿਆ ਹੈ। ਇੰਡੀਆ ਵਿੱਚ 10,000 ਨਹੀਂ ਸੀ ਬਣਦਾ, ਇੱਥੇ 10 ਲੱਖ ਕਮਾ ਲੈਂਦਾ ਮਹੀਨੇ ਦਾ। ਮੈਂ 20,000 ਕਮਾਉਂਦਾ, ਮੈਂ 18 ਲੱਖ ਕਮਾ ਲੈਂਦਾ ਮਹੀਨੇ ਦਾ। ਜਦੋਂ ਕੁਝ ਮਿਲ ਜਾਂਦਾ ਫਿਰ ਬੜਾ ਮਾਣ ਕਰਦਾ, ਚੌੜਾ ਹੋ ਹੋ ਕੇ ਫੋਨ ਕਰ ਦੱਸਦਾ, ਆਹ ਕਮਾ ਲਿਆ, ਆਹ ਬਣਾ ਲਿਆ, ਆਹ ਬਣਾ ਲਿਆ। ਤੇ ਜਿੱਦਣ ਕੁਝ ਘਾਟਾ ਪੈ ਜਾਵੇ ਫਿਰ ਰੋਣ ਬਹਿ ਜਾਂਦਾ, ਫਿਰ ਰੋਂਦਾ, ਹਾਏ ਘਾਟੇ ਪੈ ਗਏ, ਹਾਏ ਹੁਣ ਉਨੀ ਕਮਾਈ ਨਹੀਂ ਰਹੀ, ਹੁਣ ਡਾਊਨ ਹੋ ਗਿਆ ਕੰਮ। ਆਹੀ ਚੱਲਦਾ, ਥੋੜਾ ਜਿਹਾ ਮਿਲ ਗਿਆ ਤੇ ਚੌੜਾ ਹੋ ਜਾਂਦਾ, ਫੁੱਲ ਜਾਂਦਾ। ਜਦੋਂ ਕੋਈ ਮਾੜਾ ਜਿਹਾ ਢਿੱਲਾ ਪੈ ਜੇ ਕੰਮ ਥੱਲੇ ਨੂੰ ਡਿੱਗ ਪੈਂਦਾ, ਰੋਣ ਬਹਿ ਜਾਂਦਾ। ਹਾਂਜੀ,
1: ਮਾਇਆ ਗਈ ਸਭ ਰੋਵਣ ਲਗਤ ਹੈ।
0: ਦੋਨੇ ਪੰਕਤੀਆਂ ਫੇਰ ਇਕੱਠੀਆਂ ਪੜੋ।

0: मन करके वचन करके कर्म करके रसां च ही फसिया रहिंदा। मन करके भी सोचता है तां वी मटीरियल नेम ते फेम, जीव तो बोलता है तां वी मन बच कर्म बच वचन ते कर्म कम रसां दे विच ही फसिया रहिंदा सारी जिंदगी, लोभ च ही फसिया रहिंदा। किवें दिन रात मिट्टी का पुतला दौड़िया रहिंदा है, ते बाजियां नाल नहीं बाजियां पाउण वाले नाल कहिंदे मेरा ते प्यार पै गया है। लोग भगत जी कहिंदे है लोग बाजी नाल जुड़े है, खेड नाल जुड़े है, पर मैं बाजियां पाउण वाले नाल जुड़िया, मैं खिडारी नाल जुड़िया, खेड नाल नहीं, जिहड़ा खेड रहा है, जिहड़ा बाजीगर है, जिहड़ा बाजियां पा रहा है, जिहड़ा इह खेडां खेड रहा है, भगत जी कहिंदे मैं ते उहदे नाल जुड़िया होया। इस करके मैं कल भी आख्या, मैं अगे भी बेनती की है, गुरमुखो परिवार पालना है, आपां बच्चे पालने ने, भज भज काम करिया करो, पर मन अपना गुरु के चरणा च टका के रखिए, कम नहीं छड़ने। सतगुरु गुरु हरगोबिंद सच्चे पातशाह के चरणा के विच सेवा दास आया, लंबे सफर किते, लंबे सफर करके सतगुरु के चरणा के विच पहुंचया, मन बेचैन सी जिवें अजकल साडा रहिंदा ही है। गुरु जी कहिंदे वड्डे वड्डे जो दीस हैं लोग, तिन को व्यापै चिंता रोग। सियाणे कहिंदे ने जिड्डा वड्डा सिर ओडी वड्डी पीड़। सानू लगदा बंदा वड्डा है, बंदा वड्डा है, वड्डे बंदियां दीयां प्रॉब्लमां भी ते वड्डियां हुंदियां ने, मुश्किलां भी ते वड्डियां हुंदियां। मैं इंडिया विच गल करदा हुन्ना कई वारी, भाई रणजीत सिंह जी तुसी ते बड़े नज़ारे च रहिंदे हो, मैं कहिंदा तेरा 5000 बिल आउंदा, मैनू 15 लाख का फिक्र हुंदा भी बिल 15 लाख भरना पैणा, तैनू 5 दा फिक्र है, साडा ओडा वड्डा फिक्र है। ਇਹ ਲੱਗਦਾ ਹੀ ਹੁੰਦਾ ਹੈ ਕਿ ਬੜੀ ਜੀ ਆਹ ਜੀ ਬੜੀ ਮਤਲਬ ਵਧੀਆ ਹੈ, ਇਹ ਤੇ ਮਨ ਦੀ ਖੇਡ ਹੈ ਸਾਰੀ। ਤੁਸੀਂ ਕਿਸੇ ਦੀਆਂ ਚੜ੍ਹਾਈਆਂ ਨੂੰ ਉਹਨਾਂ ਦੀਆਂ ਗੱਡੀਆਂ ਨਾਲ ਨਹੀਂ ਵੇਖ ਸਕਦੇ, ਉਹਨਾਂ ਦੀਆਂ ਕੋਠੀਆਂ ਉਹਨਾਂ ਦੀਆਂ ਜਾਇਦਾਦਾਂ ਨਾਲ ਨਹੀਂ ਵੇਖ ਸਕਦੇ। ਬੰਦਾ ਕਿੰਨਾ ਚੜ੍ਹਦੀ ਕਲਾ 'ਚ ਹੈ ਇਹ ਤੇ ਮਨ ਦੀ ਅਵਸਥਾ ਹੈ, ਦੂਜਾ ਬੰਦਾ ਕਦੇ ਨਹੀਂ ਜਾਣ ਸਕਦਾ। मन बंदे दा किन्ना क शांत है, पीस ऑफ माइंड है जेड़ा, ये ते मन नूं ही पता है, दूजे नूं की पता है, बाहर आले नूं क्या पता है। चढ़दी कला किन्नी क है ये परसनल मैटर है, दूजा बंदा नहीं समझ सकता। किन्नियां गल्लां नूं चढ़दी कला समझना है, तू चढ़दी कला इहनूं समझदा कि बंदा सैटल है जी, इहदे कोले 10 मिलियन की प्रॉपर्टी है, ये सिटीजन हो गया, ये बड़ा सैटल है, इत्थों कोई नहीं पता लगता बंदा सैटल है, ਇੱਥੋਂ ਨਹੀਂ ਪਤਾ ਲੱਗਦਾ, ਇਹ ਤੇ ਮਟੀਰੀਅਲ ਹੈ, ਬਾਹਰਲਾ ਸਿਸਟਮ ਹੈ। ਬੋਲ ਕੇ ਦੱਸਣਾ ਹੈ ਆਪ ਜੀ ਨੇ, ਦੱਸਿਓ ਗੁਰਮੁਖੋ ਆਗਰੇ ਵਾਲਾ ਕਿਲ੍ਹਾ ਕਿੱਡਾ ਵੱਡਾ ਹੈ, ਘੋੜਿਆਂ ਦਾ ਕਮੀ ਕੋਈ ਨਹੀਂ ਔਰੰਗਜ਼ੇਬ ਦੇ ਕੋਲ, ਨਾ ਘੋੜਿਆਂ ਦੀ ਕਮੀ, ਨਾ ਹਾਥੀਆਂ ਦੀ ਕਮੀ, ਨਾ ਫੌਜਾਂ ਦੀ ਕਮੀ, ਨਾ ਪੈਸੇ ਦੀ ਕਮੀ, ਨਾ ਮਹਿਲਾਂ ਦੀ ਕਮੀ। ਅਗਲੇ ਦੀਆਂ ਇਹ ਵੱਡੇ ਵਡੇਰੇ ਇਹਨਾਂ ਦੇ ਸ਼ਾਹਜਹਾਨ ਵਰਗਿਆਂ ਦੀਆਂ ਰਾਣੀਆਂ ਦੀਆਂ ਕਬਰਾਂ ਨੇ, ਤਾਜ ਮਹਿਲ ਅਜੂਬਾ ਜਿਹਨੂੰ ਦੁਨੀਆ ਕਹਿੰਦੀ ਹੈ ਉਹ ਹੈ ਕੀ ਹੈ ਜੀ, ਇੱਕ ਕਬਰ। ਅਗਲੇ ਆਪਣੀਆਂ ਰਾਣੀਆਂ ਦੀਆਂ ਕਬਰਾਂ ਤਾਜ ਮਹਿਲ ਬਣਾਉਂਦੇ ਸੀ, ਐਡੇ ਪੈਸੇ ਵਾਲੇ ਸੀ। ਬੜੀ ਚੜ੍ਹਦੀ ਕਲਾ ਲੱਗਦਾ ਤੇ ਇੱਦਾਂ ਹੀ ਹੈ, ਪਰ ਚੜ੍ਹਦੀ ਕਲਾ ਮਨ ਦਾ ਵਿਸ਼ਾ ਹੈ। ਕਲਗੀਆਂ ਵਾਲੇ ਨਾ ਘੋੜਾ ਨਾ ਜੋੜਾ ਨਾ ਬੱਚੇ, ਕੰਡਿਆਂ ਦੀ ਸੇਜ ਵਿਛਾਈ ਪਈ ਹੈ, ਪਜਾਮੀ ਪਾਟੀ ਪਈ ਹੈ, ਚੋਲਾ ਪਾਟਿਆ ਪਿਆ, ਚਰਨਾਂ ਦੇ ਵਿੱਚ ਕੰਡੇ ਵੱਜਦੇ ਹੈ, ਖੂਨ ਲੱਗਿਆ, ਖੂਨ ਚੱਲ ਰਿਹਾ ਹੈ, ਚਿੱਕੜ ਨਾਲ ਚਰਨ ਲਿਬੜੇ ਪਏ ਆ, ਆਨੰਦਪੁਰ ਗਿਆ, ਬੱਚੇ ਗਏ, ਪਰਿਵਾਰ ਗਿਆ, ਪਿਤਾ ਬਚਪਨ 'ਚ ਗਿਆ, ਇੱਦਾਂ ਪਏ ਹੈ। ਹੁਣ ਬੋਲ ਕੇ ਦੱਸੋ ਚੜ੍ਹਦੀ ਕਲਾ ਕੀ ਹੈ, ਕਿਹਦੀ ਹੈ ਇਹਨਾਂ ਦੋਨਾਂ ਦੇ ਵਿੱਚੋਂ? ਜੇ ਬਾਹਰਾ ਤੁਸੀਂ ਮਟੀਰੀਅਲ ਵੇਖਦੇ ਹੈ, ਬਾਹਰੀ ਤੁਸੀਂ ਚੜ੍ਹਦੀ ਕਲਾ ਵੇਖਦੇ ਹੋ, ਤੁਹਾਨੂੰ ਲੱਗਣਾ ਔਰੰਗਜ਼ੇਬ ਚੜ੍ਹਦੀ ਕਲਾ 'ਚ ਹੈ, ਪਰ ਸੱਚ ਇਹ ਹੈ ਉਹ ਮਹਿਲਾਂ ਵਿੱਚ ਬੈਠਾ ਵੀ ਰੋਂਦਾ, ਕਲਗੀਆਂ ਵਾਲੇ ਕੰਡਿਆਂ ਦੀ ਸੇਜ 'ਤੇ ਵੀ ਹੱਸਦੇ ਨੇ, ਚੜ੍ਹਦੀ ਕਲਾ 'ਤੇ ਇਹਨੂੰ ਕਹਿੰਦੇ। ਕੀ ਆਖੋਗੇ ਜਹਾਂਗੀਰ ਬਾਦਸ਼ਾਹ ਨੂੰ? ਉਹ ਕਿੰਨੇ ਨਜ਼ਾਰੇ 'ਚ ਬੈਠਾ, ਪਰ ਮਹਿਲਾਂ ਦੇ ਵਿੱਚ ਆਰਾਮ ਨਾਲ ਸੁੱਤਾ ਹੈ, ਗੁਰੂ ਅਰਜਨ ਦੇਵ ਤੱਤੀ ਤਵੀ 'ਤੇ ਬੈਠੇ ਹੈ, ਪਰ ਚੜ੍ਹਦੀ ਕਲਾ ਵਿੱਚ ਨੇ। ਚੜ੍ਹਦੀ ਕਲਾ ਤੇ ਮਨ ਦਾ ਵਿਸ਼ਾ ਹੈ। ਇਹ ਕਿੰਨੇ ਕਹਿਤਾ, ਬਾਹਰ ਵੇਖ ਕੇ ਬੰਦੇ ਦੀ ਚੜ੍ਹਦੀ ਕਲਾ ਚਮਕ ਦਮਕ ਤੋਂ ਪਤਾ ਲੱਗ ਜਾਂਦਾ ਬੰਦੇ ਦੀ ਚੜ੍ਹਦੀ ਕਲਾ। ਚੜ੍ਹਦੀ ਕਲਾ ਤੇ ਪਰਸਨਲ ਮੈਟਰ ਹੁੰਦਾ ਹੈ, ਇਹ ਤੇ ਮਨ ਦਾ ਵਿਸ਼ਾ ਹੁੰਦਾ ਹੈ। ਤੇ ਦੁਨੀਆ ਪੁੱਛਦੀ ਹੈ ਮੈਨੂੰ, ਕਈ ਪੁੱਛ ਲੈਣਗੇ ਭਾਈ ਸਾਹਿਬ ਇਹ ਦੌੜ ਖਤਮ ਕਿੱਥੇ ਹੋਏਗੀ ਪੈਸੇ ਦੀ, ਬੰਦਾ ਰੱਜੇਗਾ ਕਿੱਥੇ? ਇਹਨਾਂ ਦੇਸ਼ਾਂ 'ਚ ਖਾਸ ਪੁੱਛ ਲੈਣਗੇ ਬੰਦਾ ਇਹ ਗੱਲ ਖਤਮ ਕਿੱਥੇ ਹੋਣੀ ਹੈ। ਤੇ ਮੈਂ ਆਮ ਇਹ ਗੱਲ ਕਰਦਾ ਹੁੰਦਾ ਗੁਰਮੁਖਾ, ਲਾਈਫ ਕਿੱਥੇ ਸੈੱਟ ਹੈ? ਜਿੱਥੇ ਮਾਇੰਡ ਸੈੱਟ ਹੈ। ਜਿੱਥੇ ਮਾਇੰਡ ਸੈੱਟ ਕਰ ਲਏਗਾ ਲਾਈਫ ਉੱਥੇ ਹੀ ਸੈੱਟ ਹੋ ਜਾਏਗੀ, ਬਾਹਰ ਕੋਈ ਐਂਡ ਨਹੀਂ ਇਹਦਾ। ਮਾਇੰਡ ਸੈੱਟ ਕਰੋ ਲਾਈਫ ਸੈੱਟ ਹੋ ਜਾਂਦੀ ਹੈ। ਰਜਾ ਲੈ ਲੱਖ ਤੇ ਰਜਾ ਲੈ, ਨਾ ਰਜਾਈ ਭਾਵੇਂ ਬਿਲੀਅਨ ਵੀ ਕਮਾ ਲੈ, ਤੂੰ ਰੱਜਿਆ ਹੀ ਨਹੀਂ ਤੇ ਫਿਰ ਉਹਦਾ ਕੀ ਬਣ ਕਰ ਸਕਦਾ ਕੋਈ। ਮਨ ਦਾ ਰੱਜਣਾ ਹੁੰਦਾ ਹੈ, ਮਨ ਦੀ ਚੜ੍ਹਦੀ ਕਲਾ ਹੁੰਦੀ ਹੈ। ਤੇ ਜਿਹੜੇ ਗੁਰੂਆਂ ਦੇ ਬੱਚੇ ਹਾਂ ਅਸੀਂ, ਜਿਨ੍ਹਾਂ ਦੇ ਪੁੱਤ ਪੋਤਾਂ ਅਸੀਂ, ਪੁੱਤ ਪੋਤੇ ਹਾਂ, ਉਹ ਅੰਦਰੋਂ ਰੱਜੀਆਂ ਰੂਹਾਂ ਸੀ। ਅਸੀਂ ਬਾਹਰਲਾ ਮਟੀਰੀਅਲ ਦਾ ਕੋਈ ਵਿਰੋਧ ਨਹੀਂ ਸਿੱਖਾਂ ਦੇ ਵਿੱਚ, ਵੀ ਸਿੱਖ ਕੋਈ ਮਟੀਰੀਅਲ ਦਾ ਵਿਰੋਧ ਕਰਦੇ ਨੇ, ਹੋਣਾ ਚਾਹੀਦਾ। ਰੱਜ ਰੱਜ ਕਮਾਓ, ਰੱਜ ਰੱਜ ਖਾਓ, ਪਰ ਚੜ੍ਹਦੀ ਕਲਾ ਮਨ ਦਾ ਵਿਸ਼ਾ, ਇਹ ਗੁਰੂ ਦਿੰਦਾ ਹੈ, ਇਹ ਗੁਰੂ ਜੀ ਬਖਸ਼ਿਸ਼ ਕਰਦੇ ਹੈ, ਇਹ ਗਿਆਨ ਤੋਂ ਆਉਂਦੀ ਹੈ। ਯਾਦ ਰੱਖਿਓ, ਬੰਦਾ ਕਹਿੰਦਾ ਮੈਂ ਦੁਖੀ ਹਾਂ, ਤੇ ਦੁਖੀ ਕਿਉਂ ਆ? ਸੁਣਨਾ, ਮੈਂ ਦੁਖੀ ਤਾਂ ਆ ਮੇਰੇ ਕੋਲ ਪੈਸਾ ਹੈ ਨਹੀਂ, ਮੈਂ ਦੁਖੀ ਤਾਂ ਆ ਮੇਰੇ ਕੋਲ ਆਪਣਾ ਘਰ ਹੈ ਨਹੀਂ, ਮੈਂ ਦੁਖੀ ਤਾਂ ਆ ਮੇਰੇ ਕੋਲ ਗੱਡੀ ਹੈ ਨਹੀਂ, ਮੈਂ ਕੰਗਾਲ ਹਾਂ, ਮੈਂ ਦੁਖੀ ਹਾਂ, ਮੈਂ ਕੰਗਾਲ ਹਾਂ ਗਰੀਬੀ ਕਰਕੇ। ਪਰ ਸੱਚ ਇੱਥੋਂ ਪਤਾ ਲੱਗ ਗਿਆ, ਜੇ ਤੂੰ ਆਪਣੇ ਦੁੱਖ ਦਾ ਕਾਰਨ ਗਰੀਬੀ ਸਮਝਦਾ, ਆਪਣਿਆਂ ਦੁੱਖਾਂ ਦਾ ਕਾਰਨ ਜੇ ਤੂੰ ਗਰੀਬੀ ਸਮਝਦਾ, ਸੱਚ ਇਹ ਹੈ ਤੂੰ ਬੌਧਿਕ ਪੱਖੋਂ ਵੀ ਕੰਗਾਲੀ ਹੈ, ਅਕਲ ਵਾਲੇ ਪਾਸਿਓਂ ਵੀ ਤੂੰ ਕੰਗਾਲੀ ਹੈ, ਦਿਮਾਗ ਵਾਲਾ ਪਾਸਾ ਵੀ ਤੇਰਾ ਗਿਆ ਹੀ ਹੈ। ਜੇ ਤੂੰ ਸਮਝਦਾ ਵੀ ਗਰੀਬੀ ਕਾਰਨ ਹੈ ਮੈਂ ਤਾਂ ਦੁਖੀ ਹਾਂ, ਸਾਰਿਆਂ ਅਮੀਰਾਂ ਨੂੰ ਪੁੱਛ ਲਓ ਜਾ ਕੇ ਵੀ ਸੁਖੀ ਹੋ ਗਏ ਉਹ ਸਾਰੇ ਨਹੀਂ, ਵੱਡੇ ਵੱਡੇ ਜੋ ਬੋਲੋ, ਵੱਡੇ ਵੱਡੇ ਜੋ ਜਿਸ ਹੈ ਲੋਕ ਤਿੰਨ ਕੋ ਵਿਆਪੈ, ਕੌਣ ਵੱਡਾ ਮਾਇਆ ਵਡਿਆਈ? ਗੁਰੂ ਜੀ ਨੂੰ ਸਵਾਲ ਹੈ ਇਹ, ਕੌਣ ਵੱਡਾ ਮਾਇਆ ਵਡਿਆਈ? ਕਹਿੰਦੇ ਨਹੀਂ, ਸੋ ਵੱਡਾ ਜਿਨ ਰਾਮ ਲਿਵ ਲਾਈ, ਉਹ ਨੇ ਵੱਡੇ ਜਿਨ੍ਹਾਂ ਦੀ ਲਿਵ ਲੱਗੀ ਕਿਤੇ। ਭੂਮੀਆਂ ਭੂਮ ਉੱਪਰ ਨਿਤ ਲੂਝਾ ਬੰਦਾ, ਜ਼ਮੀਨ ਪਿੱਛੇ ਮਰਦਾ ਰਹਿੰਦਾ, ਭੂਮੀ ਪਿੱਛੇ ਭੂਮੀਏ ਜ਼ਮੀਨਾਂ ਵਾਲੇ ਲੜਦੇ ਰਹਿੰਦੇ ਹੈ। ਭੂਮੀਆਂ ਭੂਮ ਉੱਪਰ ਨਿਤ ਲੂਝੈ, ਛੋਟ ਚੱਲੇ ਤ੍ਰਿਸ਼ਨਾ ਨਹੀਂ ਬੂਝੈ, ਰੱਜਦਾ ਹੀ ਨਹੀਂ। ਕਹੋ ਨਾਨਕੇ ਤੱਤ ਵਿਚਾਰਾ, ਤੱਤ ਕੱਢ ਕੇ ਦੱਸਦੇ ਆ, ਬਿਨ ਹਰ ਭਜਨ ਨਾ ਹੀ ਛੁਟਕਾਰਾ, ਭਜਨ ਬਿਨਾਂ ਛੁਟਕਾਰਾ ਨਹੀਂ ਬੰਦੇ ਦਾ, ਗੁਰੂ ਬਿਨਾਂ ਗਤ ਨਹੀਂ। ਮਨ ਦੀ ਸ਼ਾਂਤੀ ਗੁਰੂ ਜੀ ਤੋਂ ਮਿਲਦੀ ਹੈ। ਆ ਇੱਥੇ ਬੈਠੇ ਹਾਂ, ਥੋੜਾ ਚਿਰ ਵਾਹਿਗੁਰੂ ਕੀਤਾ ਹੈ, ਦੱਸ ਦਿਓ ਵੀਰੋ ਕਿੰਨੇ ਕੁ ਦੁੱਖ ਰਹਿ ਗਏ ਨੇ ਜ਼ਿੰਦਗੀ 'ਚ? ਆ ਹੁਣ ਘੰਟਾ ਤੇ ਦੁੱਖ ਨਹੀਂ ਨਾ ਕੋਈ ਆਇਆ ਨੇੜੇ, ਸਭ ਭੁੱਲ ਹੀ ਗਏ ਸੀ ਨਾ ਆਪਾਂ, ਆ ਘੰਟਾ ਦੋ ਘੰਟੇ ਪਤਾ ਹੀ ਨਹੀਂ ਲੱਗਾ ਕਿੱਧਰ ਲੰਘ ਗਏ। ਤੇ ਇਹ ਇਹ ਗੁਰੂ ਦਾ ਗਿਆਨ, ਗੁਰੂ ਜੀ ਦੀ ਕਿਰਪਾ ਨਾਲ, ਗੁਰੂ ਦੇ ਕੀਰਤੀ ਕਰਨ ਦੇ ਨਾਲ ਮਨ ਇੱਧਰ ਨੂੰ ਲੱਗਦਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏ ਦਾਰਾ। ਇਸ ਕਰਕੇ ਗਾਵੀਐ ਸੁਣੀਐ ਮਨ ਰੱਖੀਐ, ਭਾਉ ਦੁੱਖ ਪਰ ਹਰ, ਅੱਗੇ ਬੋਲੋ ਸੁਖ ਘਰ ਲੈ ਜਾਏ, ਦੁੱਖ ਖਤਮ। ਨਾਨਕ ਭਗਤਾਂ ਸਦਾ ਵਿਗਾਸ, ਬੋਲੋ ਸੁਣਿਆ ਹੈ, ਫਿਰ ਹੋਰ ਪੜ੍ਹ ਲਓ, ਦੁੱਖ ਰੋਗ ਸੰਤਾਪ ਉਤਰੇ ਸੁਣੀ
1: ਸੱਚੀ ਬਾਣੀ,
0: ਰੋਜ਼ ਪੜ੍ਹਦੇ ਹਾਂ ਆਪਾਂ ਤਿਸ ਸਾਹਿਬ ਕੀ, ਬੋਲੋ ਨਾਨਕ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਹੋਰ ਪੜ੍ਹ ਲਓ, ਉਠਤ ਸੁਖੀਆ ਭਉ ਨਹੀਂ ਲਾਗੈ, ਰਾਖਾ ਏਕ ਸਗਲ ਘਟਾਂਕਾ,
1: ਅੰਤਰ
0: ਸੋਏ ਅਚਿੰਤਾ ਜਾਗ ਚਿੰਤ, ਜਹਾਂ ਕਹਾਂ ਪ੍ਰਭ
1: ਤੂੰ,
0: ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦਰੜਾ। ਤੇ ਬੰਦਾ ਜਦੋਂ ਚਿੰਤਾ ਦਾ ਮਾਰਿਆ ਹੋਵੇ, ਦੁੱਖਾਂ ਦਾ ਮਾਰਿਆ ਹੋਵੇ, ਤੇ ਉਹ ਆਸਰਾ ਲੈਂਦਾ ਚੱਲ ਮਨਾ ਕਿਤੇ ਚੱਲੀਏ। ਤੇ ਸੇਵਾਦਾਸ ਚੱਲਦਾ ਕਸ਼ਮੀਰ ਤੋਂ, ਬੜਿਆਂ ਗੁਰੂਆਂ ਪੀਰਾਂ ਨੂੰ ਲੱਭਿਆ, ਲੱਭਦਾ ਲੱਭਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ। ਤੇ ਬਾਣੀ ਦੀਆਂ ਆਵਾਜ਼ਾਂ ਆਉਂਦੀਆਂ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ ਨੇ,

ਨਿੱਕੇ ਹੁੰਦੇ ਸਾਂ ਮਹਾਂਪੁਰਖਾਂ ਦੇ ਦੀਵਾਨਾਂ ਤੇ ਟਰਾਲੀਆਂ 'ਚ ਜਾਣਾ, ਤੇ ਜਦੋਂ ਹੀ ਜਦੋਂ ਦੀਵਾਨ ਨੇੜੇ ਆ ਜਾਣਾ ਤੇ ਅਸੀਂ ਧਾਰਨਾ ਗਾਣੀ, ਦੀਵਾਨ ਤੇ ਪਹੁੰਚ ਜਾਣਾ ਨਾ ਵੀ ਉਹ ਪੰਡਾਲ ਲੱਗਿਆ ਤੇ ਅਸੀਂ ਗਾਣਾ

ਦੱਸੋ ਵੇਲਾ ਜਿੱਤ ਦਰਸ਼ਨ ਕਰਨਾ, ਹੋ ਬਲਿਹਾਰੀ ਸਤਿਗੁਰ ਚਰਨ। ਐਦਾਂ ਨਾ ਵੇਖੋ, ਅੱਧ ਸੱਚਖੰਡ ਹੀ ਬਣਿਆ ਨਾ ਵੇਖੋ, ਕਿੱਦਾਂ ਕਿੱਡਾ ਦਰਬਾਰ ਤੇ ਕਿੰਨਾ ਸੰਗਤ ਦਾ ਭਰਿਆ ਹੋਇਆ। ਐਦਾਂ ਤੁਸੀਂ ਬੈਠੋਗੇ, ਜਿਹਨੇ ਆਉਣਾ ਹੈ ਉਹਨੇ ਆਖਣਾ ਇੰਨੇ ਬੈਠੇ ਨੇ ਮੈਂ ਵੀ ਬਹਿ ਜਾ, ਚੱਲ ਮਨਾ ਬਹਿ। ਵੇਖ ਵੇਖ ਕੇ ਵੇਖ ਵੇਖ ਕੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ, ਤੇ ਜੇ ਬੈਠੋਗੇ ਨਹੀਂ ਪੰਜ ਮਿੰਟ ਬੈਠੋਗੇ, ਚੱਲੋ ਪੰਜ ਮਿੰਟ ਬੈਠੋ ਚੱਲੋ, ਜਿਹੜਾ ਆਏਗਾ ਉਹਨੇ ਇੱਦਾਂ ਹੀ ਕਰਨਾ। ਜਦੋਂ ਦੀਵਾਨ ਵਿੱਚ ਆਓ ਬੈਠੋ, ਤੇ ਅੱਜ ਸਾਡਾ ਹਾਲ ਹੈ ਸਾਨੂੰ ਵਾਸ਼ਨਾ ਲੰਗਰ ਦੀ ਆਵੇ। ਇੱਥੇ ਗੱਲਾਂ ਵੀ ਇਹ ਕਰਨਗੇ, ਉੱਥੇ ਤੇ ਰਾਤ ਛੋਲੇ ਪੂੜੀਆਂ ਸੀ, ਉੱਥੇ ਤੇ ਗੋਲ ਗੱਪੇ ਸੀ ਰਾਤ, ਉੱਥੇ ਤੇ ਕਚੋਰੀਆਂ ਵਰਤ ਰਹੀਆਂ ਸੀ, ਉੱਥੇ ਮਾਲ ਪੂੜੇ ਲੰਗਰ ਸੀ। ਲੰਗਰਾਂ ਦੀਆਂ ਗੱਲਾਂ ਹੀ ਕਰਨੀਆਂ, ਲੰਗਰ ਇੱਕ ਪਾਠ ਹੈ, ਵੱਡੀ ਗੱਲ ਇਹ ਹੈ ਸ਼ਬਦ ਕਿਹੜਾ ਸੁਣਿਆ, ਕਥਾ ਕਿਹੜੀ ਸੁਣੀ, ਵਿਚਾਰ ਕਿਹੜੀ ਹੋਈ, ਉੱਥੇ ਗੁਰਦੁਆਰੇ ਦੇ ਵਿੱਚ ਕਿਹੜੀਆਂ ਵਿਚਾਰਾਂ। ਉਹ ਗੱਲ ਤੇ ਉਹ ਕਰਨੀ ਹੁੰਦੀ ਹੈ, ਲੰਗਰ ਤੇ ਇੱਕ ਪਾਠ ਹੈ ਗੁਰਮੁਖੋ। ਹਾਲਾਂਕਿ ਗੁਰੂ ਕੇ ਲੰਗਰ ਵੀ ਸਾਦੇ ਹੁੰਦੇ ਸੀ, ਦਾਲ ਫੁਲਕਾ ਸਾਦਾ ਜਿਹਾ, ਸਤਸੰਗੀਆਂ ਦੇ ਖਾਣੇ ਹੋਰ ਨੇ, ਜਿਮ ਵਾਲਿਆਂ ਦੇ ਖਾਣੇ ਹੋਰ ਨੇ। ਸਤਸੰਗੀ ਬੰਦੇ ਨੂੰ ਸਤਸੰਗ ਵਾਲਾ ਖਾਣਾ ਦੇਣਾ ਪੈਂਦਾ, ਇਹ ਬਹਿ ਸਕੇ, ਇਹਦਾ ਦਿਲ ਲੱਗੇ, ਇਹਦਾ ਮਨ ਕਾਲਾ ਨਾ ਪਵੇ, ਇਹਦੇ ਐਸਿਡ ਨਾ ਬਣ ਜਾਏ, ਇਹਦੇ ਗੈਸਾਂ ਨਾ ਬਣ ਜਾਣ, ਇਹ ਸੰਗਤ ਵਿੱਚ ਬੈਠੇ ਟਿਕ ਕੇ। ਇਹ ਗੁਰਮੁਖਾਂ ਦਾ ਸਤਸੰਗ ਦਾ ਮਾਹੌਲ ਹੁੰਦਾ ਸੀ, ਪਰ ਅੱਜ ਕੱਲ੍ਹ ਤੇ ਜ਼ਮਾਨਾ ਹੀ ਬਦਲ ਗਿਆ। ਗੁਰਦੁਆਰੇ ਵਾਲੇ ਨਾ ਲੰਗਰ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਖਵਾਉਣਗੇ, ਅੱਧਿਆਂ ਨੇ ਹਟ ਜਾਣਾ ਹੁਣੋਂ। ਅੱਜ ਹਾਲਾਤ ਇਹ ਬਣ ਗਏ ਨੇ, ਮੈਂ ਦੋ ਚਾਰ ਥਾਵਾਂ ਤੇ ਬੋਲਿਆ, ਮੈਨੂੰ ਪ੍ਰਬੰਧਕਾਂ ਨੇ ਕਿਹਾ, ਕਹਿੰਦੇ ਭਾਈ ਸਾਹਿਬ ਨਾ ਬੋਲਿਆ ਕਰੋ, ਜਿਹੜੇ ਚਾਰ ਆਉਂਦੇ ਨੇ ਪਕੌੜਿਆਂ ਕਰਕੇ ਉਹਨਾਂ ਨੇ ਵੀ ਹਟ ਜਾਣਾ। ਇਹ ਤੇ ਪੂੜੀਆਂ ਤੇ ਪਕੌੜਿਆਂ ਦੀਆਂ ਖੇਡਾਂ ਰਹਿ ਗਈਆਂ ਨੇ। ਗੁਰੂ ਸਾਹਿਬ ਨਾਲ ਪਿਆਰ ਕਰਨ ਵਾਲੇ ਬਾਣੀ ਵਾਲੇ ਤੇ ਰਸੀਏ ਹੀ, ਤੁਹਾਨੂੰ ਰਸੀਆ ਲੱਭਦਾ ਕੋਈ? ਅੱਜ ਬਾਣੀ ਦਾ ਰਸੀਆ ਕੋਈ ਰਸਕ ਬੈਰਾਗੀ ਬੰਦੇ ਹੀ ਨਹੀਂ ਰਹੇ ਅੱਜ ਕੱਲ੍ਹ ਤੇ, ਲੱਭਦਾ ਹੀ ਕੋਈ। ਤੁਸੀਂ ਕੀਰਤਨ ਹੋ ਰਿਹਾ ਤਾਂ ਵੀ ਭੱਜੀ ਭੱਜੀ ਜਾਂਦਾ ਮਨ ਸਾਡਾ, ਨਾ ਸੁਣਨ ਵਾਲਿਆਂ ਦਾ ਮਨ ਟਿਕਦਾ ਨਾ ਸਾਡਾ ਹੀ ਟਿਕਦਾ, ਦੌੜਦਾ ਹੀ ਫਿਰਦਾ ਮਨ, ਇੱਕ ਸੈਕਿੰਡ ਲਈ ਮਨ ਨਹੀਂ ਟਿਕਦਾ। ਪਤਾ ਨਹੀਂ ਅਸੀਂ ਖੱਟਣਾ ਕੀ ਹੈ ਇਹਨਾਂ ਗੱਲਾਂ ਦੇ ਵਿੱਚੋਂ। ਗੁਰਮੁਖੋ ਸਾਡਾ ਪਿਆਰ ਹੋਣਾ ਚਾਹੀਦਾ, ਤੁਸੀਂ ਪੰਜ ਮਿੰਟ ਹੀ ਕਰੋ ਪਰ ਪਿਆਰ ਨਾਲ ਕਰੋ, ਅੰਦਰੋਂ ਕਰੋ, ਜੁੜ ਕੇ ਕਰੋ, ਆਓ ਤੇ ਅੰਦਰੋਂ ਆਓ, ਐਸੇ ਆਓ ਮੁੜ ਕੇ ਨਾ ਜਾਓ। ਸੇਵਾ ਦਾਸ ਆਇਆ, ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਨੇ ਦਰਸ਼ਨ ਕੀਤੇ, ਸਿੰਘਾਂ ਦੇ ਗੁਰੂ ਸਿੱਖਾਂ ਦੇ ਦੀਦਾਰ ਕਰਕੇ ਨਿਹਾਲ ਹੋ ਗਿਆ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਵਾਰੀ ਆਈ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਕਹਿੰਦੇ ਕੀ ਚਾਹੁੰਦਾ ਹੈ? ਆਪਾਂ ਵੀ ਕਹੀਏ ਕਲਗੀਆਂ ਵਾਲਿਓ ਮੇਰ

ਸਾਡੇ ਵਾਲਾ ਹਾਲ ਹੈ ਸੱਚੇ ਪਾਤਸ਼ਾਹ ਕਿਸੇ ਗੱਲ ਦੀ ਕਮੀ ਨਹੀਂ, ਮਨ ਨਹੀਂ ਸ਼ਾਂਤ, ਮਨ ਨਹੀਂ ਟਿਕਦਾ, ਮਨ ਦਾ ਕੀ ਕਰਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇੱਥੇ ਜਿੱਦਣ ਦਾ ਆਇਆ ਟਿਕ ਗਿਆ, ਕਹਿੰਦਾ ਟਿਕਿਆ, ਕੋਈ ਦੁੱਖ ਨਹੀਂ ਰਿਹਾ। ਸਵੇਰੇ ਉੱਠਦਾ ਭਜਨ ਹੁੰਦਾ ਸਾਰਿਆਂ ਨਾਲ ਕਰਦਾ, ਆਸਾ ਦੀ ਵਾਰ ਦਾ ਕੀਰਤਨ ਸੁਣਦਾ, ਸਾਰਾ ਦਿਨ ਸੇਵਾ ਕਰਦਾ, ਗੁਰੂ ਗੁਰੂ ਜਪਦੇ ਰਹੀਦਾ। ਸਾਰੇ ਸਿੱਖ ਬੜੇ ਪਿਆਰ ਵਾਲੇ ਹੈ, ਸ਼ਾਮ ਨੂੰ ਬਾਣੀ ਪੜ੍ਹਦੇ ਹਾਂ, ਪਾਣੀ ਪੜ੍ਹਦਿਆਂ ਪੜ੍ਹਦਿਆਂ ਸੌਂ ਜਾਈਦਾ, ਮਹੀਨਾ ਲੰਘ ਗਿਆ ਪਤਾ ਹੀ ਨਹੀਂ ਲੱਗਾ। ਮਹਾਰਾਜ ਕਹਿੰਦੇ ਤੂੰ ਤੁਰ ਜਾ, ਮਨ ਇੱਥੇ ਹੀ ਦੇ ਜਾ, ਮੁੜ ਜਾ, ਕੰਮ ਕਾਰ ਕਰਨੇ ਪੈਣੇ ਨੇ, ਬੱਚੇ ਪਾਲਣੇ ਪੈਣੇ ਨੇ, ਸਾਂਭ ਜਾ ਕੇ ਆਪਣਾ ਪਰਿਵਾਰ, ਤੇ ਗੁਰੂ ਗੁਰੂ ਜਿਵੇਂ ਇੱਥੇ ਜਪਿਆ ਇੱਦਾਂ ਹੀ ਘਰ ਜਪਦਾ ਰਹੀ, ਹੱਥੀਂ ਪੈਰੀਂ ਕੰਮ ਕਰੀ, ਨਾਮਾ ਕਹਿਤ ਲੋਚਨਾ, ਮੁਖ ਤੇ ਰਾਮ ਸਮਾਲ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਲਾ ਕੇ ਰੱਖੀ ਤੇ ਆਪਣੇ ਕੰਮ ਕਾਰ ਕਰ ਜਾ ਕੇ ਮੁੜ ਗਿਆ, ਵਾਪਸ ਗਿਆ ਤੇ ਬਦਲ ਗਿਆ। ਹੁਣ ਬਹੁਤਾ ਬੋਲਦਾ ਨਹੀਂ ਭਗਤਾਂ ਕੀ, ਬੋਲੋ ਭਗਤਾਂ ਕੀ ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਹੁਣ ਮਾਇਆ ਦੀਆਂ ਗੱਲਾਂ ਨਹੀਂ ਬੋਲਦਾ, ਬਹੁਤਾ ਬੋਲਣਾ ਮਤਲਬ ਮਟੀਰੀਅਲ ਦੀ ਗੱਲ ਹੀ ਛੱਡਤੀ। ਗੁਰੂ ਸਾਹਿਬ ਗੁਰੂ ਸਾਹਿਬ ਗੁਰੂ ਸਾਹਿਬ ਸਾਰਾ ਦਿਨ ਉਹਨਾਂ ਦੀਆਂ ਗੱਲਾਂ ਕਰੇ, ਸੋਚ ਹੀ ਬਦਲ ਗਈ, ਆਨੰਦ ਬਣ ਗਿਆ, ਰਸ ਆ ਗਿਆ, ਮਨ ਟਿਕ ਗਿਆ। ਪਰਿਵਾਰ ਵਾਲੇ ਵੇਖ ਵੇਖ ਹੈਰਾਨ ਹੁੰਦੇ ਨੇ, ਇਹ ਤੇ ਬਹੁਤਾ ਬੋਲਦਾ ਹੀ ਨਹੀਂ, ਕੀ ਚੇਂਜ ਆ ਗਿਆ ਇਹਦੇ ਵਿੱਚ। ਬੁੱਲ ਜੇ ਫਰਕਦੇ ਰਹਿੰਦੇ ਨੇ, ਪਤਾ ਨਹੀਂ ਕੀ ਹੋ ਗਿਆ, ਕਦੇ ਕਦੇ ਵਿਰਾਗ ਆ ਜਾਂਦਾ, ਕਦੇ ਕਦੇ ਅਥਰੂ ਆ ਜਾਂਦੇ ਨੇ, ਚਿਹਰਾ ਖਿੜਿਆ ਖਿੜਿਆ ਮਸਤ ਹੈ। ਗੱਲ ਰੰਗ ਦੀ ਨਹੀਂ ਹੁੰਦੀ, ਗੱਲ ਨੂਰ ਦੀ ਹੁੰਦੀ ਹੈ। ਜਿਹੜੇ ਪਿਆਰ ਵਾਲੇ ਹੋਣਗੇ ਉਹਨਾਂ ਦੇ ਚਮਕ ਹੁੰਦੀ, ਮਾਸੂਮੀਅਤ ਹੁੰਦੀ ਚਿਹਰਿਆਂ ਤੇ, ਬੱਚਿਆਂ ਵਾਲੀ ਮਾਸੂਮੀਅਤ ਉਹਨਾਂ ਦੇ ਚਿਹਰਿਆਂ ਤੇ ਹੁੰਦੀ, ਤੇ ਪਰਿਵਾਰ ਵੇਖ ਵੇਖ ਹੈਰਾਨ ਹੁੰਦਾ। ਹੁਣ ਲੋਕੀ ਕੀ ਸਮਝਣ ਸਤਿਗੁਰ ਦੀਆਂ ਗੁਜੀਆਂ ਰਮਜਾਂ ਨੂੰ, ਬੇਸਮਝ ਜ਼ਮਾਨਾ ਕੀ ਜਾਣ। ਇੱਥੇ ਇੱਕ ਬਸ ਥੋੜ੍ਹੀਆਂ ਲਾਈਨਾਂ।

0: ਬੇਸਮਝ ਜਮਾ
1: ਜ਼ਿਆਦਾ ਉੱਚੀ ਥੋੜਾ ਥੱਲੇ ਕਰ ਲੈ ਇੱਥੇ ਕਾ ਹੁਣ ਗਾ

0: ਆ ਲਾਈਨਾਂ ਬਹੁਤ ਜ਼ਰੂਰੀ ਨੇ ਸੁਣਨ ਵਾਲੀਆਂ। ਸਫਰੀ ਸਭ ਝਗੜਾ ਅੰਦਰ ਦਾ, ਸਫਰੀ ਸਭ ਝਗੜਾ ਅੰਦਰ ਦਾ। ਭੱਜ ਭੱਜ ਮੰਦਰ ਮਸੀਤੀ ਵੜਦਾ, ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ। ਆਪਣੇ ਅੰਦਰ ਵੜ ਕੇ ਵੇਖ। ਬੁੱਲੇ ਸ਼ਾਹ ਨਿੱਤ ਉੱਡਦੀਆਂ ਫੜਦਾ, ਜਿਹੜਾ ਘਰ ਬੈਠਾ ਹੈ ਉਹਨੂੰ ਫੜਿਆ ਹੀ। ਵੇਦ ਕਿਤੇ ਬਥੇਰੇ ਪੜ ਲਏ, ਕਦੇ ਆਪਣੇ ਆਪ ਨੂੰ। ਹੁਣ ਫੇਰ ਸੁਣੋ।
1: ਸਫਰੀ ਸਭ ਝਗੜਾ ਅੰਦਰ ਦਾ,

ਮਾਂ ਅਰਦਾਸਾਂ ਕਰਦੀ ਰਿਹਾ ਕਰ, ਅਰਦਾਸ ਕਰਿਆ ਕਰੇ, ਬੇਨਤੀ ਕਰਿਆ ਕਰੇ। ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਇੱਕ ਦਿਨ ਸਤਿਗੁਰੂ ਜੀ ਮਾਤਾ ਗੰਗਾ ਜੀ ਨੂੰ ਅਸੀਂ ਚੱਲੇ ਹਾਂ, ਕਿੱਥੇ ਜਾਣਾ ਹੈ? ਕਹਿੰਦੇ ਕਸ਼ਮੀਰ ਜਾਣਾ। ਇੱਕਦਮ ਹੀ ਪ੍ਰੋਗਰਾਮ ਬਣਾ ਲਿਆ, ਕਹਿੰਦੇ ਜਾਣਾ ਪੈਣਾ ਹੈ। ਕੋਈ ਸੱਦਦਾ ਹੈ, ਕੌਣ ਹੈ? ਕਹਿੰਦੇ ਆਪਣੇ ਹੀ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ, ਕਹਿੰਦੇ ਆਪਣੇ ਹੀ ਹੈ ਕੋਈ। ਕਹਿੰਦੇ ਜ਼ਰੂਰੀ ਹੈ ਜਾਣਾ? ਕਹਿੰਦੇ ਜਾਣਾ ਹੀ ਪੈਣਾ। ਕਿਉਂ? ਕਹਿੰਦੇ ਆਪਣੇ ਜੋ ਹੋਏ, ਆਪਣੇ ਨੇ, ਸੱਦਦੇ ਨੇ, ਜਾਣਾ ਹੀ ਪੈਣਾ। ਫਿਰ ਗੁਰਸਿੱਖਾਂ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਕਸ਼ਮੀਰ ਦੀ ਧਰਤੀ ਤੇ ਉਹ ਰੋਜ਼ ਨਾਲੇ ਸੂਤ ਕੱਤਿਆ ਕਰੇ, ਚਰਖਾ ਕੱਤ ਕੱਤ ਕੇ ਮਹਾਰਾਜ ਦੇ ਲਈ ਬਸਤਰ ਬਣਾਏ, ਆਸਣ ਲਾ ਲਿਆ, ਪਲੰਘਾ ਵਿਛਾਇਆ ਹੈ, ਆਪ ਥੱਲੇ ਚਾਦਰ ਵਿਛਾ ਕੇ ਮਾਤਾ ਭਾਗਪਰੀ ਪੈਂਦੀ ਥੱਲੇ। ਮਾਂ ਭਾਗਪਰੀ ਨਾਮ ਸੀ ਤੇ ਰੋਜ਼ ਮਹਾਰਾਜ ਨੂੰ ਯਾਦ ਕਰਦੀ ਸੀ। ਤੇ ਮਹਾਰਾਜ ਲੰਮੇ ਪੈਂਡੇ ਤੈਅ ਕਰਦੇ ਹੋਏ ਮੀਰੀ ਦੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਸ਼ਮੀਰ ਦੀ ਧਰਤੀ ਤੇ ਗਏ। ਘੋੜੇ ਦੀਆਂ ਪੌੜ ਚੱਲਣ ਦੀ ਆਵਾਜ਼ ਆਈ, ਸੇਵਾਦਾਸ ਭੱਜ ਕੇ ਬਾਹਰ ਆਇਆ, ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਕਰੀ ਤੇ ਬੇਸੁੱਧ ਹੋ ਗਿਆ ਵੇਖ ਕੇ। ਆਹ ਕੀ ਹੋ ਗਿਆ? ਮਹਾਰਾਜ ਕਿੱਦਾਂ ਆ ਗਏ? ਫਿਰ ਹੋਸ਼ ਵਿੱਚ ਆਇਆ, ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਮਹਾਰਾਜ ਨੂੰ ਘੋੜੇ ਤੋਂ ਲਾਇਆ। ਮਹਾਰਾਜ ਸਿੱਧਾ ਹੀ ਪੁੱਛਦੇ ਨੇ ਕਿੱਥੇ ਨੇ? ਮਾਤਾ ਜੀ ਅੰਦਰ ਨੇ ਸੱਚੇ ਪਾਤਸ਼ਾਹ, ਮੈਂ ਹੁਣੇ ਹੀ ਬੁਲਾਉਣਾ, ਮੇਰੀ ਮਾਂ ਤੇ ਖੁਸ਼ ਹੋ ਜਾਏਗੀ। ਮਹਾਰਾਜ ਕਹਿੰਦੇ ਰਹਿਣ ਦੇ, ਜਿਵੇਂ ਰਾਤ ਆਪਾਂ ਸੈਂਦੇ ਮਲਾਹ ਦਾ ਪ੍ਰਸੰਗ ਸੁਣਦੇ ਸੀ। ਕਹਿੰਦੇ ਰੁਕ ਜਾ ਸਹੀ ਆਪਣਾ। ਮਹਾਰਾਜ ਕਹਿਣ ਲੱਗੇ, ਸੇਵਾਦਾਸ ਤੂੰ ਰੁਕ ਜਾ, ਮੈਂ ਆਪੇ ਜਾਂਦਾ ਅੰਦਰ। ਪਲੰਘੇ ਤੇ ਬੈਠੇ, ਮਹਾਰਾਜ ਦਾ ਪਲੰਘਾ ਲਾਇਆ ਹੋਇਆ ਸੀ, ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠੀ ਸੀ। ਤੇ ਪੁੱਤ ਨੇ ਸਿਖਾਇਆ ਸੀ, ਮਾਂ ਬਾਹਰ ਵਾਲਾ ਆਸਣ ਨਾ ਲਾਈ, ਅੰਦਰ ਵੀ ਲਾਈ। ਮੈਂ ਸ਼ੁਰੂ ਚ ਇੱਕ ਧਾਰਨਾ ਗਾਈ, ਸਾਡੇ ਦਿਲ ਪਟਨੇ ਵਿੱਚ ਆਵੀ, ਪਟਨੇ ਚ ਆਉਣ ਵਾਲੇ, ਪਟਨੇ ਚ ਆਇਆ ਸਾਡੇ ਦਿਲ ਚ ਵੀ ਆ। ਕਦੇ ਕਦੇ ਯਾਦ ਆਵੇ ਤੇ ਸਮਝ ਲਓ ਆ ਗਿਆ। ਸਾਡੀ ਸੁਰਤ ਵਿੱਚ ਯਾਦ ਰੱਖਿਓ, ਸਾਡੇ ਅੰਦਰ ਤੇ ਉਹਨੇ ਯਾਦ ਚ ਹੀ ਆਉਣਾ ਹੈ ਨਾ। ਬਾਹਰ ਕੋਈ ਆਵੇ ਨਾ ਆਵੇ, ਸਾਡੇ ਅੰਦਰ ਯਾਦ ਆ ਗਈ ਜਦੋਂ, ਤੇ ਸਾਡੇ ਲਈ ਤੇ ਆ ਗਿਆ, ਸਾਡੇ ਅੰਦਰ ਪਿਆਰ ਬਣ ਗਿਆ। ਤੇ ਮਾਂ ਨੂੰ ਸਿਖਾਇਆ ਸੀ, ਮਾਂ

ਭਰੋਸਾ ਰੱਖੀ ਮਾਂ ਕਾਇਆਂ ਦੀ ਕੁੱਲੀ ਵਿੱਚ ਅਮੀਏ ਨਾਮ ਦੀ ਜੋਤ ਜਗਾ ਲੈ ਦਿਲ ਦੇ ਤਖ਼ਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਛਾ ਲੈ ਬਣ ਪ੍ਰੀਤਮ ਤੇਰੇ ਦਿਲ ਦੇ ਬੂਹੇ ਰੌਣਕ ਲਾਵੇਗਾ ਮੀਰੀ ਪੀਰੀ ਦਾ ਮਾਲਕ ਇੱਕ ਦਿਨ ਦਰਸ਼ ਦਿਖਾਵੇਗਾ ਪ੍ਰੇਮ ਦੀ ਜੋਤ ਅੰਦਰ ਜਗਾ ਲਈਦੀ ਹੈ ਤੇ ਅੱਜ ਮਹਾਰਾਜ ਆ ਗਏ ਬੜਾ ਖੁਸ਼ ਹੋ ਰਿਹਾ ਹੈ ਆਂਡੀਆਂ ਗਵਾਂਢੀਆਂ ਨੂੰ ਕਹਿੰਦਾ ਆ ਨੇ ਮੇਰੇ ਸੱਚੇ ਪਾਤਸ਼ਾਹ ਉਹ ਦੁਨੀਆਂ ਦੇ ਲੋਕੋ ਮੈਂ ਇਹਨਾਂ ਨਾਲ ਜੁੜਿਆ ਆਪਣੇ ਗੁਰੂ ਤੇ ਗੁਰੂਰ ਹੋਣਾ ਚਾਹੀਦਾ ਮਾਨ ਹੋਣਾ ਚਾਹੀਦਾ ਬੰਦੇ ਨੂੰ ਆਪਣੇ ਆਪ ਤੇ ਕਦੇ ਮਾਣ ਨਹੀਂ ਕਰਨਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਆਪ ਤੇ ਕਦੇ ਮਾਣ ਨਾ ਕਰੋ ਪਰ ਆਪਣੇ ਗੁਰੂ ਤੇ ਮਾਣ ਕਰਿਆ ਕਰੋ ਅਸੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੱਖ ਮੇਰੇ ਕਲਗੀਆਂ ਵਾਲੇ ਸਾਡਾ ਇਤਿਹਾਸ ਵੇਖੋ ਸਾਡੀ ਹਿਸਟਰੀ ਵੇਖੋ ਸਾਡੇ ਪਾਤਸ਼ਾਹ ਦੀ ਜੀਵਨੀ ਵੇਖੋ ਆਪਣੇ ਗੁਰੂ ਤੇ ਰੱਜ ਕੇ ਮਾਣ ਕਰਿਆ ਕਰੋ ਗੁਰਸਿੱਖੋ ਆਪਣੇ ਆਪ ਤੇ ਨਾ ਕਰਿਆ ਕਰੋ ਗੁਰੂ ਤੇ ਮਾਣ ਕਰਿਆ ਕਰੀਏ ਬੜੇ ਮਾਣ ਨਾਲ ਕਹੀਦਾ ਸਾਡੇ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ ਗੋਬਿੰਦ ਸਿੰਘ ਸਾਡੀਆਂ ਜ਼ਬਾਨਾਂ ਥੱਕਣੀਆਂ ਨਹੀਂ ਚਾਹੀਦੀਆਂ ਪਾਤਸ਼ਾਹ ਦੀਆਂ ਸਿਫਤਾਂ ਕਰ ਕਰਕੇ ਗੁਣ ਗਾ ਗਾ ਕੇ ਉਹ ਲੋਕੋ ਵੇਖੋ ਮੈਂ ਇਹਨਾਂ ਦਾ ਸੇਵਕ ਹਾਂ ਕਹਿੰਦੇ ਸੀ ਨਾ ਕਿੱਥੇ ਜਾਂਦਾ ਮੈਂ ਇਹਨਾਂ ਕੋਲ ਜਾਂਦਾ ਸੀ ਲੋਕ ਕਹਿੰਦੇ ਸੀ ਕਿਹਦਾ ਦੀਵਾਨਾ ਹੋ ਗਿਆ ਮੈਂ ਇਹਨਾਂ ਦਾ ਦੀਵਾਨਾ ਹੋਇਆ ਸੀ ਵੇਖੋ ਮੈਂ ਸੱਚੀ ਐਵੇਂ ਨਹੀਂ ਕਹਿੰਦਾ ਸੀ ਆ ਕੇ ਦਰਸ਼ਨ ਕਰੋ ਮੇਰੇ ਘਰ ਮਹਾਰਾਜ ਆਏ ਮੇਰੇ ਘਰ ਪਾਤਸ਼ਾਹ ਆਏ ਲਓ ਜੀ ਮਹਾਰਾਜ ਇਕੱਲੇ ਗਏ ਸੀ ਕੁਟੀਆ ਦੇ ਵਿੱਚ ਪਲੰਘਾ ਵਿਛਾਇਆ ਸੀ ਤੇ ਮਾਤਾ ਅੱਖਾਂ ਬੰਦ ਕਰਕੇ ਬੈਠੀ ਰਹਿੰਦੀ ਸੀ ਮਹਾਰਾਜ ਆਪੇ ਪਲੰਘੇ ਤੇ ਬਹਿ ਗਏ ਜਾ ਕੇ ਚੌਂਕੜਾ ਲਾ ਲਿਆ ਉਹ ਅੱਖਾਂ ਅੱਗੇ ਬੰਦ ਕਰ ਉਹਨੇ ਅੱਖਾਂ ਹੀ ਨਹੀਂ ਖੋਲੀਆਂ ਬੇਬੇ ਨੇ ਤੇ ਮਹਾਰਾਜ ਨੇ ਲਿਖੀ ਭਾਈ ਵੀਰ ਸਿੰਘ ਨੇ ਲਿਖਿਆ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਾਹਮਣੇ ਬਹਿ ਕੇ ਮਾਤਾ ਵੱਲ ਵੇਖ ਕੇ ਕਹਿੰਦੇ ਨੇ ਤੱਕੋ ਤੇ ਸਹੀ ਇਹ ਲਿਖਿਆ ਤੱਕੋ ਤੇ ਸਹੀ ਤੇ ਮਾਂ ਅੱਖਾਂ ਬੰਦ ਹੋਰ ਜ਼ੋਰ ਨਾਲ ਘੁੱਟ ਲੀਆਂ ਹੋਰ ਜ਼ੋਰ ਨਾਲ ਖੋਲੀਆਂ ਹੀ ਨਹੀਂ ਮਹਾਰਾਜ ਕਹਿੰਦੇ ਤੱਕੋ ਤੇ ਸਹੀ ਅੱਖਾਂ ਖੋਲੋ ਮਾਤਾ ਮਾਤਾ ਜੀ ਅੱਖਾਂ ਖੋਲੋ ਕਹਿੰਦੀ ਨਾ ਅੱਖਾਂ ਖੋਲਦੀਆਂ ਫਿਰ ਚਲੇ ਜਾਂਦੇ ਹੋ ਅੱਖਾਂ ਬੰਦ ਕਰਦੀਆਂ ਫਿਰ ਹੀ ਦਿਸਦੇ ਹੋ ਮਾਂ ਨੇ ਪੁੱਛਿਆ ਸੀ ਨਾ ਕਿਵੇਂ ਦੇ ਨੇ ਪੁੱਤ ਨੇ ਜਿਵੇਂ ਜਿਵੇਂ ਦੀ ਛਵੀ ਦੱਸੀ ਉਹ ਪਿਕਚਰ ਬਣਾ ਲਈ ਉਹ ਪਿਕਚਰ ਬਣਾ ਕੇ ਦਿਮਾਗ 'ਚ ਬੈਠ ਜਾਂਦੀ ਸੀ ਅੱਖਾਂ ਬੰਦ ਕਰ ਲਿਆ ਕਰੇ ਤੇ ਮਹਾਰਾਜ ਕਹਿੰਦੇ ਵੇਖ ਅੱਖਾਂ ਖੋਲ ਕਹਿੰਦੀ ਅੱਖਾਂ ਖੋਲਾਂਗੀ ਚਲੇ ਜਾਓਗੇ ਮਹਾਰਾਜ ਕਹਿੰਦੇ ਮਾਤਾ ਵੇਖ ਨਹੀਂ ਅੱਖਾਂ ਖੋਲਦੀ ਫਿਰ ਸਿਰ ਤੇ ਹੱਥ ਰੱਖਿਆ ਜਿਵੇਂ ਬੱਚੇ ਦਾ ਆਪਾਂ ਚਿਹਰਾ ਇੱਦਾਂ ਕਰਦੇ ਹਾਂ ਨਾ ਮਾਂ ਦਾ ਚਿਹਰਾ ਇੱਦਾਂ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ ਇੱਦਾਂ ਫੜ ਲਿਆ ਚਿਹਰਾ ਖੋਲ ਮਾਤਾ ਅੱਖਾਂ ਫਿਰ ਅੱਖਾਂ ਖੋਲੀਆਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਦੀਦਾਰ ਕਰਕੇ ਨਿਹਾਲ ਹੋ ਗਿਆ ਮਨ ਪੜ੍ਹਦੇ ਹੁੰਦੇ ਕਦੇ ਕਦੇ

ਸਾਰੇ ਕਹਿੰਦੇ ਮਾਤਾ ਇੱਛਾ ਕੀ ਹੈ, ਕਈ ਦਿਨ ਰਹੇ ਤੇ ਇੱਕੋ ਇੱਛਾ ਰੱਖੀ। ਲਾਸਟ ਲਾਈਨ ਗਾ ਰਹੇ ਹਾਂ, ਸਾਰੇ ਗੱਜ ਕੇ ਬੋਲਿਓ, ਆਖਰੀ ਇੱਛਾ ਮੇਰੀ ਕੀ, ਅੱਧਾ ਅੱਧਾ ਬੋਲੋ ਮੇਰਾ।

ਮੇਰੀ ਜਦੋਂ ਜਾਨ ਨਿਕਲੇ ਸਿਰ ਤੁਹਾਡੇ ਚਰਨਾਂ ਚ ਹੋਵੇ। ਤੇ ਇਹੋ ਹੀ ਪੂਰੀ ਹੋਈ। ਮਹਾਰਾਜ ਉੱਥੇ ਸਨ, ਮੱਥਾ ਟੇਕਣ ਲੱਗੀ ਨੇ, ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਐਸਾ ਮੱਥਾ ਟੇਕਿਆ ਸਿਰ ਹੀ ਨਹੀਂ ਚੁੱਕਿਆ। ਹੁੰਦਾ ਨਾ ਕਦੇ ਕਦੇ ਕਿ ਕੋਈ ਕੀਰਤਨ ਕਰਦਾ ਕਰਦਾ, ਇੱਦਾਂ ਦੇ ਸਿੰਘ ਵੀ ਇੱਥੇ ਵੀਡੀਓ ਨੈੱਟ ਤੇ ਹੁੰਦੀਆਂ, ਇੱਦਾਂ ਕੀਰਤਨ ਕਰਦਾ ਕਰਦਾ ਵਾਜੇ ਤੇ ਹੀ ਟਿਕ ਗਿਆ, ਉੱਥੇ ਹੀ ਜਾਨ ਨਿਕਲ ਗਈ। ਕਈ ਗੁਰੂ ਸਾਹਿਬ ਨੂੰ ਮੱਥਾ ਟੇਕਣ ਲੱਗੇ, ਇੱਦਾਂ ਉੱਥੇ ਹੀ ਜਾਨ ਨਿਕਲ ਗਈ। ਕੋਈ ਇੱਦਾਂ ਕੀਰਤਨ ਸੁਣਦਾ ਸੁਣਦਾ ਹੀ ਉੱਥੇ ਹੀ ਜਾਨ ਨਿਕਲ ਗਈ। ਇਹ ਆਈ ਗੁਰੂ ਸਾਹਿਬ ਨੂੰ ਮਾਤਾ ਨੇ ਮੱਥਾ ਟੇਕਿਆ, ਸਿਰ ਚੁੱਕਿਆ ਹੀ ਨਾ, ਜਦੋਂ ਇੱਦਾਂ ਹਿਲਾਇਆ ਤੇ ਵਿੱਚ ਕੁਛ ਵੀ ਨਾ, ਪ੍ਰਾਣ ਪੰਖੇਰੂ ਉੱਡ ਗਏ। ਫਿਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਖੁਦ ਮਾਤਾ ਭਾਗ ਪਰੀ ਦਾ ਅੰਤਮ ਸੰਸਕਾਰ ਕੀਤਾ ਤੇ ਕਸ਼ਮੀਰ ਦੀ ਸੰਗਤ ਨੂੰ ਭਾਗ ਲੱਗ ਗਏ। ਕਸ਼ਮੀਰ ਵਿੱਚ ਛੇਵੇਂ ਪਾਤਸ਼ਾਹ ਦਾ ਉਹ ਅਸਥਾਨ, ਜਦੋਂ ਤੁਸੀਂ ਲੋਕ ਕਸ਼ਮੀਰ ਘੁੰਮਣ ਜਾਂਦੇ ਹੈ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਉਸ ਅਸਥਾਨ ਦੇ ਵੀ ਦਰਸ਼ਨ ਕਰਦੇ ਹੈ। ਮਾਤਾ ਭਾਗ ਪਰੀ ਦੇ ਇੱਕ ਦੇ ਪਿਆਰ ਕਰਕੇ ਗੁਰੂ ਸੱਚੇ ਪਾਤਸ਼ਾਹ ਗਏ ਤੇ ਕਿੰਨੀਆਂ ਸੰਗਤਾਂ ਦਾ ਭਲਾ ਹੋਇਆ ਤੇ ਅੱਜ ਤੱਕ ਹੋ ਰਿਹਾ। ਤੇ ਇੱਕ ਬੱਚਾ ਹੀ ਸੀ, ਪੁੱਤ ਸੀ, ਜਿਹੜਾ ਮਨ ਦੀ ਸ਼ਾਂਤੀ ਲੱਭਦਾ ਆਇਆ, ਐਸਾ ਜੁੜਿਆ, ਪਰਿਵਾਰ ਜੁੜੇ ਤੇ ਅੱਜ ਤੱਕ ਜੁੜ ਰਹੇ ਨੇ। ਗੁਰਮੁਖੋ, ਮਨ ਦੀ ਸ਼ਾਂਤੀ ਲੱਭਣ ਤੁਰਦੇ ਹੋ, ਲੀਕਰ ਸਟੋਰ ਵੱਲ ਨਾ ਤੁਰ ਪਿਆ ਕਰੋ। ਮਨ ਦੀ ਸ਼ਾਂਤੀ ਲੱਭਣ ਤੁਰਦੇ ਹੋ, ਪੱਬ ਕਲੱਬ ਨਾ ਤੁਰ ਪਿਆ ਕਰੋ। ਮਨ ਦੀ ਸ਼ਾਂਤੀ ਲੱਭਣ ਤੁਰਦੇ ਹੋ ਤੇ ਗੁਰੂ ਵਾਲੇ ਪਾਸੇ ਤੁਰਿਆ ਕਰੋ। ਇੱਥੋਂ ਲੱਭਣੀ ਹੈ, ਹੋਰ ਨਹੀਂ ਕਿਤੋਂ ਲੱਭਣੀ, ਹੋਰ ਤੇ ਗਵਾਚ ਜਾਂਗੇ ਅਸੀਂ। ਪਰ ਜੇ ਮਨ ਦੀ ਸ਼ਾਂਤੀ ਲੱਭਣੀ ਹੈ ਤੇ ਗੁਰੂ ਘਰ ਚੋਂ ਲੱਭਣੀ ਹੈ, ਬਾਣੀ ਨਾਲ ਜੁੜ ਕੇ ਮਿਲੇਗੀ, ਸਤਿਗੁਰ ਦੇ ਦਰ ਕਰਨ ਨਾਲ। ਕਮਾਈਆਂ ਕਰੋ, ਮਿਹਨਤਾਂ ਕਰੋ, ਥੋੜਾ ਜਿਹਾ ਇੱਧਰ ਲੱਗੇ ਰਹੋਗੇ, ਬੈਲੈਂਸ ਬਣਿਆ ਰਹਿੰਦਾ, ਬ੍ਰੇਨ ਹੀਟ ਨਹੀਂ ਹੁੰਦਾ, ਹੀਟ ਹੋ ਗਏ ਨੇ ਬ੍ਰੇਨ ਇੱਥੋਂ ਦੇ ਬੰਦਿਆਂ ਦੇ, ਮੈਂ ਵੇਖਦਾ ਇੰਨਾ ਕੰਮ ਕੀਤਾ ਦਿਮਾਗ ਹੀਟ ਹੋ ਗਿਆ, ਜਿਵੇਂ ਗੱਡੀ ਗਰਮ ਨਹੀਂ ਹੋ ਜਾਂਦੀ ਭੱਜ ਭੱਜ ਕੇ, ਇੱਦਾਂ ਗਰਮ ਹੋਏ ਫਿਰਦੇ ਨੇ ਦਿਮਾਗ, ਜ਼ਿਆਦਾ ਹੀ ਹੀਟ ਹੋਏ ਫਿਰਦੇ। ਇਸ ਕਰਕੇ ਆਪਾਂ ਥੋੜ੍ਹਾ ਜਿਹਾ ਠੰਡਾ ਪਾਣੀ ਬਾਣੀ ਵਾਲਾ ਪਾ ਲਿਆ ਕਰੋ ਉੱਤੇ, ਜਿਵੇਂ ਉਹ ਜਦੋਂ ਗਰਮ ਹੋ ਜਾਏ ਗੱਡੀ ਫਿਰ ਠੰਡਾ ਪਾਣੀ ਪਾ ਲੈਂਦੇ, ਇੰਡੀਆ 'ਚ ਇੱਦਾਂ ਹੀ ਕਰਦੇ ਸੀ ਨਾ, ਬੋਨਟ ਜਿਹਾ ਚੱਕ ਕੇ ਫਿਰ ਬਹੁਤ ਠੰਡਾ ਪਾਣੀ ਪਾ ਉੱਤੇ, ਫਿਰ ਉਹ ਠੰਡਾ ਹੋ ਜਾਂਦਾ ਸੀ ਖਾਣਾ। ਇਹ ਬਾਣੀ ਵਾਲਾ ਪਾਣੀ ਪਾਉਂਦੇ ਰਿਹਾ ਕਰੋ ਤਾਂ ਜੋ ਠੰਡੇ ਰਹੀਏ, ਗੁਰੂ ਘਰ ਨਾਲ ਜੁੜੇ ਰਹਿਣਾ। ਸਿਮਰਨ ਅੱਧਾ ਪੌਣਾ ਘੰਟਾ ਘੰਟਾ ਰੋਜ਼ ਲਾਇਆ ਕਰੋ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਦੋ ਤਿੰਨ ਬੇਨਤੀਆਂ ਜ਼ਰੂਰੀ ਕਰਨੀਆਂ। ਪਹਿਲੀ ਤਾਂ ਇਹ ਕਿ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਇੱਦਾਂ ਬਹਿਣਾ ਹੈ। ਮੇਰੀ ਗਰੰਟੀ ਹੈ 45 ਮਿੰਟ ਤੱਕ ਲੈ ਜਾ ਬਹਿਣਾ ਆਪਣਾ, 45 ਮਿੰਟ ਤੱਕ ਅੱਖਾਂ ਬੰਦ ਕਰਕੇ ਇੱਦਾਂ ਬਹਿਣਾ ਜਿਵੇਂ ਨਾ ਗੁਰਮੁਖੋ ਪੱਥਰ ਦੀ ਮੂਰਤੀ ਹੋਵੇ, ਪੱਥਰ ਦੀ ਮੂਰਤੀ ਬਣ ਕੇ ਬਹਿ ਜਾ ਕਰੋ। ਐ ਬਹਿ ਜਾਣਾ, ਢਿੱਲਾ ਜਾ ਸਰੀਰ ਛੱਡ ਕੇ ਬੈਕ ਸਿੱਧੀ ਕਰ ਲੈਣੀ ਹੈ, ਅੱਖਾਂ ਬੰਦ ਕਰ ਲੈਣੀਆਂ, ਆਉਂਦਾ ਜਾਂਦਾ ਸਾਹ ਵੇਖਦੇ ਰਹੋ, ਮਨ ਭੱਜਣਾ ਹੈ, ਕਾਲੇ ਨਹੀਂ ਪੈਣਾ ਮੇਰਾ ਮਨ ਕਿਉਂ ਭੱਜਦਾ, ਭੱਜਦਾ ਹੀ ਹੁੰਦਾ। ਅੱਧੇ ਘੰਟੇ ਵਿੱਚ ਵੀ ਜੇ ਅੱਧਾ ਮਿੰਟ ਵੀ ਮਨ ਟਿਕ ਗਿਆ ਬਹੁਤ ਹੈ, ਬਹੁਤ ਹੈ, ਇੰਨਾ ਹੀ, ਅੱਧਾ ਮਿੰਟ ਵੀ ਟਿਕ ਗਿਆ ਪਰ ਬਹਿਣਾ ਹੀ ਬਹਿਣਾ, ਏਦਾਂ ਸਰੀਰ ਟਿਕਾ ਕੇ ਬਹਿ ਜਾ ਕਰੋ, ਹਿੱਲਣਾ ਨਹੀਂ। ਅੱਛਾ, ਜੇ ਸਾਹ ਨਹੀਂ ਵੇਖਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪਣਾ ਇੰਨਾ। ਅੱਛਾ, ਫਿਰ 6 ਮਹੀਨੇ ਬੋਲ ਬੋਲ ਕੇ ਕਰੋ, 6 ਮਹੀਨਿਆਂ ਬਾਅਦ ਆਪੇ ਹੀ ਚੁੱਪ ਹੋ ਜਾਣਾ, ਬੋਲਣ ਨੂੰ ਮਨ ਨਹੀਂ ਕਰਨਾ, ਰਸ ਬਣ ਜਾਂਦਾ, ਫਿਰ ਕੀਰਤਨ 'ਚ ਵੀ ਰਸ ਆਉਣ ਲੱਗ ਜਾਏਗਾ, ਕਥਾ 'ਚ ਵੀ ਆਏ, ਦਿਲ ਲੱਗੇ, ਹਿੱਲਣਾ ਨਹੀਂ। ਜਦੋਂ ਕਦੇ ਗੁਰਦੁਆਰੇ ਆਉਂਦੇ ਹਾਂ, ਇੱਥੇ ਕੀਰਤਨ ਦਰਬਾਰ 'ਚ ਹੁੰਦਾ ਹੀ ਹੈ, ਇੱਥੇ ਬਸ ਇੱਦਾਂ ਬਹਿ ਜਾ ਕਰੋ ਵੀ ਨਾ ਗੋਡਾ ਹਿਲਾਉਣਾ, ਨਾ ਮੋਢਾ ਹਿਲਾਉਣਾ, ਨਾ ਸਿਰ ਹਿਲਾਉਣਾ, ਬਸ ਐਂ ਬਹਿ ਜਾਣਾ ਪੱਥਰ ਦੀ ਮੂਰਤੀ ਬਣ ਕੇ। ਤਜਰਬਾ ਕਰਕੇ ਵੇਖਣਾ, 15 ਮਿੰਟ ਬਹਿਣਾ, ਕੱਲ੍ਹ ਨੂੰ ਵੇਖ ਲਿਓ, ਪੱਥਰ ਬਣ ਕੇ ਬਹਿ ਜਾਣਾ, ਇੱਦਾਂ 15 ਮਿੰਟ ਬਾਅਦ ਮਨ ਟਿਕਣ ਲੱਗ ਜਾਏਗਾ। ਤੁਸੀਂ ਕਹਿਣਾ ਜਿਹੜਾ ਅੱਜ ਕੀਰਤਨ ਸੁਣਨ ਦਾ ਰਸ ਆਇਆ ਕਦੇ ਨਹੀਂ ਆਇਆ, ਕਿਉਂਕਿ ਟਿਕ ਕੇ ਬਹਿ ਗਏ ਨਾ, ਮਨ ਜੋੜ ਕੇ ਬਹਿਣਾ। ਇਹ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਵੀ ਰੋਜ਼ ਅੱਧਾ ਘੰਟਾ ਬਹਿਣਾ ਹੈ, ਪਹਿਲਾਂ 5 ਮਿੰਟ ਤੋਂ ਸ਼ੁਰੂ ਕਰਨਾ, 5 ਕੁ ਮਿੰਟ ਚੌਂਕੜਾ ਮਾਰ ਕੇ ਬਹਿਣਾ ਬਿਨਾਂ ਹਿੱਲੇ, ਫਿਰ ਹੌਲੀ ਹੌਲੀ 7 ਮਿੰਟ, ਫਿਰ 10 ਮਿੰਟ, ਫਿਰ 15 ਮਿੰਟ, ਆਪਾਂ ਮਹੀਨੇ ਕੁ ਦੇ ਵਿੱਚ ਇਹਨੂੰ 40-45 ਮਿੰਟ ਦੇ ਲੈ ਜਾਓ, 40-45 ਮਿੰਟ ਆਪਾਂ ਟਕਾ ਨਾਲ ਬਹਿਣਾ ਹੈ, ਫਿਰ
ਹੌਲੀ ਹੌਲੀ ਆਦਤ ਪੱਕ ਜਾਏਗੀ, ਆਸਣ ਜੰਮ ਜਾਏਗਾ। ਆਸਣ ਜਦੋਂ ਜੰਮ ਜਾਂਦਾ ਫਿਰ ਦੋ ਘੰਟੇ ਪਤਾ ਥੋੜਾ ਲੱਗਦਾ, ਇੰਨਾ ਗੋਡਾ ਮੋਢਾ ਹਿੱਲਦਾ ਹੀ ਨਹੀਂ। ਫਿਰ ਇਹ ਧਿਆਨ ਰੱਖਣਾ। ਪਹਿਲੀ ਬੇਨਤੀ ਇਹ ਹੈ ਵੀ ਰੋਜ਼ ਦਸ ਪੰਜ ਦਸ ਮਿੰਟ ਬਹਿਣਾ, ਇੰਨਾ ਰਸ ਬਣਦਾ ਗੁਰਮੁਖੋ, ਕੀਰਤਨ ਕਰੋਗੇ ਸੁਣੋਗੇ ਤੁਹਾਡਾ ਵੈਰਾਗ ਬਣੇਗਾ, ਪਿਆਰ ਬਣੇਗਾ, ਇਹ ਬਹਿਣ ਕਰਕੇ ਬਣਦਾ। ਜੇ ਕੋਈ ਬੰਦਾ ਮੈਨੂੰ ਪੁੱਛੇ ਵੀ ਰਸ ਕਿਵੇਂ ਬਣਦਾ, ਵਿਰਾਗ ਕਿਵੇਂ ਬਣਦਾ, ਬਹਿਣ ਕਰਕੇ ਬਣਦਾ। ਜਿਹੜਾ ਬੰਦਾ ਬਹਿੰਦਾ ਨਹੀਂ ਉਹਦਾ ਨਹੀਂ ਬਣਦਾ, ਚੌਂਕੜਾ ਮਾਰ ਕੇ ਬਹਿਣਾ ਹੀ ਬਹਿਣਾ, ਫਿਰ ਵਿਰਾਗ ਬਣਦਾ। ਤੁਸੀਂ ਤਜਰਬਾ ਤੇ ਕਰੋ, ਦੋ ਤਿੰਨ ਮਹੀਨੇ ਲਾਓ ਤੇ ਸਹੀ। ਹੁਣ ਸਾਡੇ ਜਿਮ 'ਚ ਜਾਓਗੇ, ਜਿਮ 'ਚ ਜਾ ਕੇ ਦੋ ਦਿਨਾਂ 'ਚ ਕਹਿੰਦੇ ਮੇਰੇ ਤੇ ਮਸਲ ਹੀ ਨਹੀਂ ਬਣਦੇ, ਮਸਲ ਦੋ ਦਿਨਾਂ 'ਚ ਹੀ ਬਣਨੇ, ਦੋ ਮਹੀਨਿਆਂ 'ਚ ਮਾੜੇ ਮਾੜੇ ਸ਼ੁਰੂ ਹੋਣਗੇ, ਛੇ ਮਹੀਨਿਆਂ 'ਚ ਬਣਨਗੇ, ਸਾਲ ਲੱਗੇਗਾ ਫਿਰ ਮਸਲ ਬਣਨਗੇ। ਤੇ ਮਨ ਵਾਲੀ ਸਾਧਨਾ ਕਰਦਿਆਂ ਵੀ ਸਾਲ ਲੱਗਦਾ ਹੈ, ਇਹ ਮਿੰਟ ਦੋ ਮਿੰਟ ਦਾ ਦੋ ਦਿਨਾਂ ਦਾ ਕੰਮ ਨਹੀਂ ਹੁੰਦਾ, ਸਾਲ ਲਗਾਤਾਰ ਬਹਿਗਾ 45 ਮਿੰਟ ਫਿਰ ਜਾ ਕੇ ਰਸ ਬਣਨਾ ਸ਼ੁਰੂ ਹੁੰਦਾ। ਸਾਲ ਸਾਲ ਵੀ ਲੱਗ ਜਾਂਦਾ ਕਈ ਵਾਰੀ, ਤੇ ਅਸੀਂ ਦੋ ਦਿਨਾਂ 'ਚ ਹੀ ਥੱਕ ਜਾਂਦੇ ਹਾਂ ਵੀ ਸਾਡੀ ਦਾ ਮਨ ਟਿਕਦਾ ਨਹੀਂ। ਮਨ ਨਹੀਂ ਟਿਕਣਾ, ਇੰਨੇ ਸਾਲਾਂ ਦਾ ਖਿਲ ਰਿਹਾ ਫਿਰਦਾ, ਇਹਨੂੰ ਦੋ ਦਿਨਾਂ 'ਚ ਥੋੜਾ ਟਿਕਾ ਲਾਂਗੇ ਆਪਾਂ। ਲਗਾਤਾਰ ਸਾਲ ਸਾਲ ਬਹਿ ਜਾਈ ਬਹਿਣਾ ਪੈਂਦਾ। ਅਗਲੀ ਬੇਨਤੀ, ਜੇ ਮਨ ਨਾ ਟਿਕੇ, ਬਾਹਲਾ ਹੀ ਮਨ ਭੱਜੇ, ਫਿਰ ਤੁਸੀਂ ਮਦਦ ਲੈ ਸਕਦੇ ਹੋ, ਹੈਲਪ ਲੈ ਸਕਦੇ ਹੋ। ਗੁਰੂ ਸਾਹਿਬ ਦੀ ਕੋਈ ਤਸਵੀਰ ਲਾ ਲਓ, ਗੁਰੂ ਨਾਨਕ ਦੀ ਕੋਈ, ਗੁਰੂ ਗੋਬਿੰਦ ਸਿੰਘ ਦੀ, ਗੁਰੂ, ਜਿੱਥੇ ਤੇਰਾ ਮਨ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਤੇ ਜਿੱਥੇ ਖੜਦਾ ਹੈ, ਅੱਗੇ ਲਾ ਕੇ ਉਹਨੂੰ ਵੇਖ ਲਿਆ ਕਰ ਵਿੱਚ ਦੀ, ਪੰਜ ਕੁ ਮਿੰਟ ਮਨ ਟਿਕੇਗਾ ਥੋੜ੍ਹਾ ਥੋੜ੍ਹਾ। ਪਹਿਲਾਂ ਇੱਦਾਂ ਹੀ ਟਿਕਾਉਣਾ, ਇਹ ਟਿਕਾਉਣ ਦਾ ਸਾਧਨ ਹੈ। ਅਸੀਂ ਫੋਟੋਆਂ ਦੇ ਪੁਜਾਰੀ ਨਹੀਂ ਹਾਂ, ਅਸੀਂ ਸਿਰਫ ਹੈਲਪ ਲੈ ਰਹੇ ਹਾਂ। ਸਾਡਾ ਮਨ ਫੋਕਸ ਕਰੇ, ਫੋਟੋ ਨਾਲ ਜੁੜਨਾ ਨਹੀਂ, ਮੇਰਾ ਮਨ ਇਕੱਠਾ ਹੋ ਜਾਂਦਾ, ਜੁੜ ਜਾਂਦਾ, ਇੱਕ ਥਾਂ 'ਤੇ ਟਿਕ ਜਾਂਦਾ, ਛਵੀ ਨਾਲ, ਇਮੇਜ ਨਾਲ, ਫੋਟੋ ਨਾਲ ਮਨ ਛੇਤੀ ਜੁੜਦਾ। ਇਸ ਕਰਕੇ ਉਹ ਥੋੜ੍ਹਾ ਜਿਹਾ ਹੈਲਪ ਲੈ ਸਕਦੇ ਹਾਂ ਆਪਾਂ। ਦੂਜੀ ਗੱਲ, ਜਿਹੜਾ ਸ਼ਬਦ ਬੋਲ ਰਹੇ ਵਾਹਿਗੁਰੂ, ਉਹਦੀ ਸਾਊਂਡ ਦੇ ਵਿੱਚ, ਸ਼ਬਦ ਵਿੱਚ ਸੁਰਤ ਟਿਕਾਉਣ ਦੀ ਕੋਸ਼ਿਸ਼ ਕਰੋ, ਥੋੜ੍ਹਾ ਥੋੜ੍ਹਾ ਕਰਕੇ ਟਿਕ ਜਾਂਦਾ। ਦੂਜੀ ਬੇਨਤੀ, ਸਹਿਜ ਪਾਠ ਕਰਨਾ। ਇੱਥੇ ਭਾਈ ਬੈਨੀਵਾਲ ਜੀ ਇੱਥੇ ਸੰਗਤ 'ਚ ਬੈਠੇ ਨੇ, ਕੱਲ੍ਹ ਦੱਸਦੇ ਸੀ ਗੁਰਮੁਖ ਪਿਆਰੇ, ਧਰਮ ਪ੍ਰਚਾਰ ਕਮੇਟੀ ਦੇ ਉਹ ਸੇਵਾਦਾਰ ਨੇ, ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਹਿਜ ਪਾਠ ਆਰੰਭ ਜਿਹੜੇ ਕਰਦੇ ਨੇ ਉਹਨਾਂ ਨੂੰ ਪੋਥੀਆਂ ਮਿਲਦੀਆਂ ਨੇ। ਦੋ ਭਾਗ ਗੁਰੂ ਗ੍ਰੰਥ ਸਾਹਿਬ ਦੇ ਪੋਥੀ ਲੈ ਜਾਓ ਗੁਰਮੁਖੋ, ਚਾਰ ਅੰਗ ਰੋਜ਼ ਕਰੋਗੇ, ਚਾਰ ਅੰਗ 100 ਦਿਨਾਂ 'ਚ ਕਿੰਨੇ ਹੋ ਜਾਣਗੇ, ਬੋਲੋ ਬੋਲੋ ਜੀ, 400, ਚਾਰ ਅੰਗ ਰੋਜ਼, 200 ਦਿਨਾਂ 'ਚ ਕਿੰਨੇ ਹੋ ਜਾਣਗੇ, 800, ਅੱਛਾ 800, 300 ਦਿਨਾਂ 'ਚ ਕਿੰਨੇ ਹੋ ਜਾਣਗੇ, 1200, ਤੇ ਦਿਨ ਕਿੰਨੇ ਹੁੰਦੇ ਨੇ ਸਾਲ 'ਚ, 365, 365, ਤੁਹਾਡਾ ਸਾਲ ਤੋਂ ਪਹਿਲਾਂ ਪਹਿਲਾਂ ਭੋਗ ਪੈ ਜਾਏਗਾ ਸਹਿਜ ਪਾਠ ਦਾ। ਚਾਰ ਅੰਗ ਰੋਜ਼ ਕਰਨੇ ਨੇ, ਤੇ ਚਾਰ ਅੰਗ ਕਿੰਨੇ ਹੁੰਦੇ ਨੇ, ਜਪਜੀ ਸਾਹਿਬ 1 ਤੋਂ ਲੈ ਕੇ 8 ਅੰਗ ਤੱਕ ਹੈ, 1 ਅੰਗ ਤੋਂ ਲੈ ਕੇ 8 ਤੱਕ ਕੀ ਹੈ, ਜਪਜੀ ਸਾਹਿਬ। ਇਹਦਾ ਮਤਲਬ ਕਿੰਨਾ ਕਿੰਨਾ ਪਾਠ ਕਰਨਾ ਪਏਗਾ, ਅੱਧੇ ਜਪਜੀ ਸਾਹਿਬ ਜਿੰਨਾ, ਅੱਧੇ ਜਪਜੀ ਸਾਹਿਬ ਜਿੰਨਾ ਪਾਠ ਰੋਜ਼ ਕਰੋਗੇ, ਚਾਰ ਅੰਗ, ਤੇ ਸਹਿਜ ਪਾਠ ਦਾ ਭੋਗ ਸਾਲ ਵਿੱਚ ਪੈ ਜਾਏਗਾ। ਅੱਧਾ ਜਪਜੀ ਸਾਹਿਬ, ਵੱਧ ਤੋਂ ਵੱਧ ਤੁਹਾਡੇ 10 ਮਿੰਟ 12 ਮਿੰਟ ਲੱਗਣਗੇ, ਆਰਾਮ ਨਾਲ ਕਰੋਗੇ 15 ਮਿੰਟ ਲੱਗਣਗੇ, ਜ਼ਿਆਦਾ ਹੀ ਰੀਝ ਨਾਲ ਕਰੇਗਾ ਤੇ 20 ਮਿੰਟ ਲੱਗਣਗੇ। ਤੇ ਜੇ 20 ਮਿੰਟ ਰੋਜ਼ ਲਾਉਣ ਨਾਲ ਸਹਿਜ ਪਾਠ ਦਾ ਭੋਗ ਪੈਂਦਾ ਤੇ ਇਦੋਂ ਵਧੀਆ ਹੋਰ ਕੀ ਹੋ ਸਕਦਾ। ਹੋਰ 30 ਸਾਲ ਜਿਵਾਂਗੇ, ਰੋਜ਼ ਸਹਿਜ ਪਾਠ ਕਰਾਂਗੇ, 30 ਸਹਿਜ ਪਾਠ ਕਰ ਜਾਵਾਂਗੇ। ਅੱਛਾ, ਜੇ 8 ਅੰਗ ਕਰੋਗੇ ਫਿਰ 6 ਮਹੀਨਿਆਂ 'ਚ ਭੋਗ ਪੈ ਜਾਏਗਾ, ਬੋਲੋ। ਜੇ 16 ਅੰਗ ਕਰੋਗੇ ਫਿਰ ਕਿੰਨੇ ਚਿਰ 'ਚ ਭੋਗ ਪੈ ਜਾਏਗਾ, 3 ਮਹੀਨਿਆਂ 'ਚ। ਤੇ ਜੇ 32 ਅੰਗ ਕਰੋਗੇ ਫਿਰ ਕਿੰਨੇ ਚਿਰ 'ਚ ਭੋਗ ਪੈ ਜਾਏਗਾ, 1.5 ਮਹੀਨੇ 'ਚ। ਵੇਖੋ ਬਣ ਗਈ ਨਾ ਗੱਲ, ਕਿੰਨਾ ਸੌਖਾ ਹੈ। ਤੇ ਐਵੇਂ ਡਰਦੇ ਰਹਿੰਦੇ ਹਾਂ। ਬਾਕੀ ਰਹੀ ਗੱਲ, ਗੁਰਦੁਆਰਾ ਸਾਹਿਬ 'ਚ ਸੰਥਿਆ ਵੀ ਕਰਾਈ ਜਾਂਦੀ ਹੈ, ਸੰਥਿਆ ਕਰ ਲਓ। ਨਹੀਂ ਸੰਥਿਆ ਹੁੰਦੀ, ਹੌਲੀ ਹੌਲੀ ਸ਼ੁਰੂ ਕਰੋ, ਕਰਨਾ ਆ ਜਾਣਾ ਹੌਲੀ ਹੌਲੀ। ਫੋਨ ਹੱਥਾਂ 'ਚ ਆਏ ਨੇ, ਆਪੇ ਚਲਾਉਣੇ ਆ ਗਏ ਨੇ, ਜਾਚ ਸਿੱਖ ਜਾਂਦਾ ਬੰਦਾ। ਬਾਣੀ ਪੜ੍ਹਨੀ ਸ਼ੁਰੂ ਕਰੋ, ਹੌਲੀ ਹੌਲੀ ਜਾਚ ਸਿੱਖ ਜਾਂਗੇ। ਡਰੋ ਨਾ, ਘਬਰਾਓ ਨਾ, ਤੇ ਪਾਠ ਸ਼ੁਰੂ ਕਰੋ। ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ।
ਗੁਰਦੁਆਰੇ ਬਾਣੀ ਪੜ੍ਹੀ ਜਾਂਦੀ ਹੈ, ਸਹਿਜ ਪਾਠ ਕੀਤੇ ਜਾਂਦੇ ਨੇ, ਕਰਾਏ ਜਾਂਦੇ ਨੇ, ਕਰਦੇ ਰਹੋ, ਉਹ ਤੇ ਅਸੀਂ ਕਰਦੇ ਹੀ ਰਹਿਣਾ, ਪਰ ਆਪਣਾ ਵੀ ਸਹਿਜ ਪਾਠ ਪਰਸਨਲ ਜਿਹੜਾ ਉਹ ਆਪਣਾ ਸ਼ੁਰੂ ਰੱਖੋ। ਪਤੀ ਪਤਨੀ ਦੋਵੇਂ ਵੀ ਇੱਕ ਇੱਕ ਪਾਠ ਕਰ ਲੈਣ, ਇੱਕ ਬੇਟਾ ਇੱਕ ਬੇਟੀ ਤਾਂ ਦੋ ਬੱਚੇ, ਦੋਨਾਂ ਦਾ ਸਹਿਜ ਪਾਠ ਦਾ ਭੋਗ ਪਾ ਲਿਆ, ਨਾਲੇ ਜਨਮ ਦਿਨ ਮਨਾਇਆ ਗਿਆ, ਨਾਲੇ ਭੋਗ ਪੈ ਗਿਆ, ਅਗਲੇ ਸਾਲ ਲਈ ਫੇਰ ਕਰ ਲਓ। ਜੇ ਕਿਤੇ ਰਹਿ ਜੇ ਵਿਆਹ ਵਿੱਚ ਬਿਜੀ ਆ, ਦੋ ਚਾਰ ਦਿਨ ਨਹੀਂ ਹੋਇਆ, ਉਦੋਂ ਫਿਰ ਡਬਲ ਕਰ ਲਿਆ ਕਰੋ। ਤੇ ਆਪਾਂ ਸਹਿਜ ਪਾਠ ਕਰਦੇ ਰਹਿਣਾ, ਬਾਣੀ ਨਾਲ ਜੁੜੇ ਰਹਿਣਾ, ਬਾਣੀ ਪੜ੍ਹਨੀ ਹੈ, ਬਾਣੀ ਪੜ੍ਹਨੀ ਅਲੱਗ ਚੀਜ਼ ਹੈ, ਤੁਹਾਡਾ ਅੱਖਾਂ ਬੰਦ ਕਰਕੇ ਸਿਟਿੰਗ ਕਰਨੀ ਇਹ ਸਭ ਤੋਂ ਜ਼ਰੂਰੀ ਹੈ। ਜੇ ਤੁਸੀਂ ਅੱਧਾ ਘੰਟਾ ਚੌਂਕੜਾ ਮਾਰ ਕੇ ਬਾਡੀ ਨੂੰ ਬਿਨਾਂ ਹਿੱਲੇ ਬੈਠਦੇ ਹਾਂ, ਬਹੁਤ ਜ਼ਿਆਦਾ ਜ਼ਿੰਦਗੀ 'ਚ ਚੇਂਜ ਆਉਂਦੀ। ਅੱਧਾ ਘੰਟਾ ਬਹਿਣ ਲੱਗ ਜਾਓ, ਹਾਂ ਜੇ ਜ਼ਿਆਦਾ ਹੀ ਵਧੀਆ 40-45 ਮਿੰਟ ਤੱਕ ਹੋ ਜੇ ਤਾਂ ਕਮਾਲ ਹੋ ਜਾਂਦੀ। ਬਿਨਾਂ ਹਿੱਲੇ ਬਹਿਣਾ, ਬਿਨਾਂ ਹਿੱਲੇ ਬਹਿਣਾ, ਹਿੱਲਣਾ ਨਹੀਂ, ਗੋਡਾ ਮੋਢਾ ਨਹੀਂ ਹਿੱਲਣਾ ਚਾਹੀਦਾ। ਥੱਲੇ ਗੱਦੀ ਰੱਖ ਸਕਦੇ ਹੋ, ਛੋਟੀ ਲੱਤਾਂ ਥੱਲੇ ਰੱਖੋ, ਗੱਦੀ 'ਤੇ ਬਹਿ ਜਾਓ, ਛੋਟੀ ਜਿਹੀ ਗੱਦੀ ਰੱਖ ਲਓ। ਜਿਹੜੇ ਬੰਦੇ ਜ਼ਿਆਦਾ ਹੀ ਚੌਂਕੜਾ ਨਹੀਂ ਲਾ ਸਕਦੇ, ਕੁਰਸੀ 'ਤੇ ਬਹਿਣ, ਪਰ ਕੁਰਸੀ ਢੋ ਵਾਲੀ ਨਹੀਂ ਹੋਣੀ ਚਾਹੀਦੀ, ਉਹਦੇ 'ਤੇ ਬੈਠੋ ਜਿਹੜਾ ਸਟੂਲ ਹੁੰਦਾ, ਢੋ ਨਹੀਂ ਪਿੱਛੇ ਲੱਗਣੀ ਚਾਹੀਦੀ, ਬੈਕ ਸਿੱਧੀ ਰਹੇ, ਬੈਕ ਸਿੱਧੀ ਰੱਖ ਕੇ ਸਟੂਲ 'ਤੇ ਬਹਿ ਜਾਓ, ਲੱਤਾਂ ਥੱਲੇ ਕਰ ਲਓ। ਜੇ ਜ਼ਿਆਦਾ ਐਮਰਜੈਂਸੀ ਹੈ ਤਾਂ ਕੋਈ ਪ੍ਰੋਬਲਮ ਨਹੀਂ, ਅਤੇ ਬਹਿਣਾ ਜ਼ਰੂਰ ਹੈ, ਅੱਧਾ ਘੰਟਾ ਲਾਉਣਾ ਹੀ ਲਾਉਣਾ, ਲਾਉਣਾ ਹੀ ਲਾਉਣਾ, ਲਾਉਣਾ ਹੀ ਲਾਉਣਾ। ਜਿਹੜੇ ਵੀ ਪਾਤਸ਼ਾਹ ਨਾਲ ਪਿਆਰ ਕਰਦੇ, ਉਹਦੀ ਛਵੀ ਆਪਣੀ ਸੁਰਤ 'ਚ ਲਿਆਇਆ ਕਰ, ਇਮੇਜ ਲਿਆਇਆ ਕਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਾ। ਮੈਂ ਆਪਣਾ ਤਜਰਬਾ ਦੱਸਦਾ, ਮੈਨੂੰ ਕਿਸੇ ਦਾ ਨਹੀਂ ਪਤਾ, ਮੇਰਾ ਮਨ ਵਾਹਿਗੁਰੂ ਵਾਹਿਗੁਰੂ ਕਰਦਿਆਂ ਨਾ ਟਿਕੇ, ਫਿਰ ਮੈਂ ਵਿੱਚ ਦੀ ਕਰਦਾ ਹੁੰਦਾ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਕਲਗੀਆਂ ਵਾਲੇ, ਮੇਰਾ ਮਨ ਟਿਕ ਜਾਂਦਾ, ਮੇਰਾ ਮਨ ਜੁੜ ਜਾਂਦਾ ਉਹਨਾਂ ਨਾਲ, ਮੇਰਾ ਇੱਦਾਂ ਜੁੜਦਾ ਤੇਰਾ ਗੁਰੂ ਨਾਨਕ 'ਤੇ ਜੁੜਦਾ, ਉੱਥੇ ਜੁੜਦਾ ਗੁਰੂ ਤੇਗ ਬਹਾਦਰ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਜਿੱਥੇ ਜੁੜਦਾ ਜੋੜ ਲੈ, ਪਰ ਜੋੜ, ਮਨ ਜੋੜ, ਸਾਡਾ ਇਕੱਠਾ ਹੋਣਾ ਜ਼ਰੂਰੀ ਹੈ। ਕਿੱਥੇ ਹੁੰਦੇ ਹਾਂ ਇਹ ਵੇਖ ਲਓ, ਜਿੱਥੇ ਹੋਣਾ। ਇਹ ਦੋ ਗੱਲਾਂ ਹੋ ਗਈਆਂ। ਤੀਜੀ ਗੱਲ, ਸਿਹਤ ਦਾ ਧਿਆਨ ਬੜਾ ਜ਼ਰੂਰੀ ਹੈ। ਇੱਥੋਂ ਦਾ ਫੂਡ ਮੈਨੂੰ ਨਹੀਂ ਪਤਾ ਕੀ ਇਹਦੇ ਵਿੱਚ ਪੈਂਦਾ ਹੈ, ਜਿੱਦਾਂ ਐਡਾ ਕੁ ਸੇਬ ਐਡਾ ਬਣ ਜਾਂਦਾ, ਸਾਡੇ ਗੰਢੇ ਕਿੱਡੇ ਕਿੱਡੇ ਨੇ, ਪਿਆਜ ਐਡਾ ਐਡਾ, ਇੱਥੇ ਵਾਲਾ ਪਿਆਜ ਕਿੱਡਾ ਕਿੱਡਾ, ਐਡਾ ਐਡਾ, ਫਿਰ ਐਡਾ ਐਡਾ ਪਿਆਜ ਖਾ ਖਾ ਕੇ ਐਡੇ ਐਡੇ ਤੁਸੀਂ ਹੋਈ ਜਾਂਦੇ। ਅਤੇ ਆਪਾਂ ਸਿਹਤ ਦਾ ਧਿਆਨ ਰੱਖਣਾ ਗੁਰਮੁਖੋ, ਘਰ ਦਾ ਫੂਡ ਜਿਹੜਾ ਇੰਡੀਅਨ ਫੂਡ ਆਉਂਦਾ ਨਾ, ਸੁਣੋ, ਇੰਡੀਆ ਦੀਆਂ ਦਾਲਾਂ, ਇੰਡੀਆ ਦਾ ਫੂਡ ਜਿਹੜਾ ਆਉਂਦਾ ਉਹ ਘਰੇ ਬਣਾਇਆ ਕਰੋ, ਉਹਦੇ 'ਚ ਉਹ ਚੀਜ਼ਾਂ ਹੈ ਨਹੀਂ ਜਿਹੜੀਆਂ ਇੱਥੇ ਨੇ। ਫਾਸਟ ਫੂਡ ਖਾਂਦੇ ਹਾਂ ਬਾਹਰਲਾ, ਫਿਰ ਕੰਮ ਖਰਾਬ ਹੋ ਜਾਣਾ। ਥੋੜ੍ਹਾ ਜਿਹਾ ਸਿਹਤ ਦਾ ਧਿਆਨ ਰੱਖਣਾ ਆਪਾਂ, ਸਿਹਤ ਹੈ ਤਾਂ ਹੀ ਸਾਰਾ ਕੁਝ ਹੈ, ਫਿਰ ਗੋਡੇ ਮੋਢੇ ਚੱਲਣੇ ਨਹੀਂ, ਫਿਰ ਤੰਗ ਹੋਵਾਂਗੇ। ਜਿਹੜੇ ਜਿੰਮ ਜਾ ਸਕਦੇ ਆ, ਜਿੰਮ ਨਾ ਛੱਡਿਓ, ਯੋਗਾ ਕਲਾਸਾਂ ਅਟੈਂਡ ਕਰ ਸਕਦੇ ਹੋ, ਯੋਗਾ ਕਰਿਆ ਕਰੋ, ਫਲੈਕਸੀਬਿਲਿਟੀ ਆਉਂਦੀ ਸਰੀਰ 'ਚ, ਯੋਗਾ ਕਰਿਆ ਕਰੋ, ਫਟਾਫਟ ਸਰੀਰ ਖੁੱਲ੍ਹੇ ਮਾੜਾ ਜਿਹਾ, ਭੱਜੇ ਨੱਠੇ ਫਿਰਿਆ ਕਰੋ। ਆ ਮੈਂ ਤਾਂ ਅੱਜ ਵੇਖਦਾ ਸੀ, ਇਹਨਾਂ ਨੇ ਗੁਰਦੁਆਰੇ ਇੱਦਾਂ ਬਣਾਇਆ, ਬੰਦੇ ਦੀ ਵਾਹਵਾ ਐਕਸਰਸਾਈਜ਼ ਹੋ ਜਾਂਦੀ, ਗੱਡੀ ਉਹ ਉੱਥੇ ਲਾ ਕੇ ਪੂਰੀ ਪੜ੍ਹਾਈ ਪਹਾੜੀ ਚੜ੍ਹ ਕੇ ਆਉਣਾ ਪੈਂਦਾ। ਅਨੰਦਪੁਰ ਦਾ ਭੁਲੇਖਾ ਪਾ ਦਿੰਦੇ ਨੇ, ਚਲੋ ਅਨੰਦਪੁਰ ਅਤੇ ਅਨੰਦਪੁਰ ਹੀ ਉਹ ਤਾਂ ਬਣ ਨਹੀਂ ਜਾਣਾ ਕਿਸੇ ਨੇ, ਪਰ ਅਨੰਦਪੁਰ ਵਾਂਗੂ ਉੱਚਾ ਅਸਥਾਨ ਇਹ ਜਿਹੜਾ ਨਜ਼ਰ ਆਉਂਦਾ ਹੈ, ਮਹਾਰਾਜ ਦੀ ਕਿਰਪਾ, ਪਹਾੜੀ 'ਤੇ ਬਣਿਆ। ਅਤੇ ਆਪ ਜੀ ਨੇ ਸਿਹਤ ਦਾ ਜ਼ਰੂਰ ਧਿਆਨ ਰੱਖਣਾ, ਜਿੰਨੇ 40 ਟੱਪ ਗਏ ਉਹ ਮਿੱਠਾ ਬੰਦ ਕਰ ਦਿਓ, ਮਿੱਠਾ ਜੀਰੋ ਕਰ ਦਿਓ। ਮੈਂ 40 ਟੱਪ ਗਿਆ, ਮੈਨੂੰ ਸ਼ੂਗਰ ਹੈ ਨਹੀਂ, ਪਰ ਮੈਂ ਮਿੱਠਾ ਨਹੀਂ ਖਾਂਦਾ। ਆ ਇੱਕ ਦੋ ਵਾਰੀ ਅਮਰੀਕਾ 'ਚ ਆਇਆ, ਮੈਂ ਖਾਧਾ ਹੋਣਾ ਨਹੀਂ, ਤੇ ਚਾਹ ਵੀ ਫਿੱਕੀ, ਬਥੇਰਾ ਕੁਝ ਅੱਗੇ ਪਿਆ ਰਹਿੰਦਾ, ਚੱਕੀ ਦਾ ਹੀ ਨਹੀਂ ਖਾਂਦੇ। ਮੇਰੇ ਨਾਲ 22 ਜਣੇ ਆ ਸੀ ਪਰਮੇਸ਼ਰ ਦੁਆਰ 'ਚ, ਕੋਈ 32 ਸਾਲ ਦਾ, ਕੋਈ 34 ਦਾ, 22 ਜਣੇ ਅਸੀਂ ਹੱਥ ਨਹੀਂ ਲਾਉਂਦੇ ਮਿੱਠੇ, ਖਾਂਦੇ ਹੀ ਨਹੀਂ ਅਸੀਂ ਮਿੱਠਾ, ਫਿੱਕੀ ਚਾਹ ਪੀਂਦੇ। ਮਿੱਠਾ ਬਹੁਤ ਨੁਕਸਾਨ ਕਰਦਾ ਹੈ, ਜਿਹੜੇ ਜਿਹੜੇ ਘਟਾ ਸਕਦੇ ਘਟਾਓ, 40 ਤੋਂ ਬਾਅਦ ਤਾਂ ਮਿੱਠਾ ਬੰਦ ਕਰ ਦੇਣਾ ਚਾਹੀਦਾ, ਬਿਲਕੁਲ ਜ਼ੀਰੋ ਕਰ ਦਿਓ, ਸਿਹਤ ਸੈੱਟ ਹੋ ਜਾਏਗੀ, ਸਿਹਤ ਠੀਕ ਰੱਖੋ, ਮਾੜੀ ਕਾਇਮ ਰੱਖੋ। ਅਗਲੀ ਗੱਲ, ਬਾਣੀ ਪੜ੍ਹਦੇ ਰਹਿਣਾ, ਸਿਹਤ ਦਾ ਧਿਆਨ ਰੱਖਣਾ, ਬੈਠਣ ਦੀ ਆਦਤ ਨਹੀਂ ਛੱਡਣੀ, ਇਹ ਦੋ ਤਿੰਨ ਗੱਲਾਂ ਜ਼ਿਆਦਾ ਜ਼ਰੂਰੀ ਹੈ। ਇੰਡੀਆ ਕਦੇ ਆਓਗੇ, ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦਰਸ਼ਨ ਦੇਣੇ, 10,000 ਬੰਦੇ ਦਾ ਲੰਗਰ ਗੁਰੂ ਘਰ ਰੋਜ਼ ਬਣਦਾ, 10,000 ਬੰਦਾ, ਰਾਤ ਦੇ 2-2 ਵਜੇ ਤੱਕ ਵੀ ਲਾਈਨਾਂ ਲੱਗੀਆਂ ਰਹਿੰਦੀਆਂ। ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਸੁੰਦਰ ਅਸਥਾਨ ਬਣਿਆ,
ਬਣ ਰਿਹਾ ਹੈ, ਬਹੁਤ ਅੱਗੇ ਸੇਵਾ ਲਗਾਤਾਰ ਚੱਲ ਰਹੀ ਹੈ। 22 ਸਾਲ ਉੱਥੇ 26 ਸਾਲ ਦੇ ਮਿਸਤਰੀ ਆਏ ਆ, ਮੁੜ ਕੇ ਬਾਹਰ ਨਹੀਂ ਗਏ। ਜਿਹੜੇ ਰੰਗ ਕਰਨ ਵਾਲੇ ਆਏ ਆ ਉਹ ਰੰਗ ਕਰੀ ਹੋਈ ਜਾਂਦੇ, ਉਧਰੋਂ ਸ਼ੁਰੂ ਹੁੰਦੇ ਆ, ਦੂਜੇ ਪਾਸੇ ਪਹੁੰਚ ਜਾਂਦੇ, ਉਹਨਾਂ ਨੂੰ ਪਿੱਛੇ ਫੇਰ ਕਰਨ ਵਾਲਾ ਹੋ ਜਾਂਦਾ। ਏਦਾਂ ਹੀ ਚੱਲਦਾ ਰਹੀਦਾ। ਅਸੀਂ ਵਿਸਾਖੀ ਮਨਾਈ ਦੀ ਹੈ, ਵੱਡੇ ਅਸੀਂ ਉੱਥੇ 28 ਜਨਰੇਟਰ ਲੱਗੇ ਹੋਏ ਸੀ, ਵੱਡੇ ਜਨਰੇਟਰ। ਇੰਨਾ ਸੁੰਦਰ ਉਹ ਦ੍ਰਿਸ਼ ਹੁੰਦਾ ਕਿ ਭੁੱਲਦਾ ਨਹੀਂ, ਇੰਨਾ ਆਨੰਦ ਬਣਦਾ ਉੱਥੇ। ਆ ਵਿਸਾਖੀ ਆਪ ਜੀ ਨੈੱਟ 'ਤੇ ਔਨਲਾਈਨ ਵੇਖ ਦਿਓ, ਕਲਗੀਆਂ ਵਾਲੇ ਪਾਤਸ਼ਾਹ ਦੀ ਕਿਰਪਾ। ਦੁਨੀਆ ਭਰ ਦੇ ਵਿੱਚ ਦੀਵਾਨ ਦਿੱਤੇ ਹਨ, ਵੱਡਿਆਂ ਸ਼ਹਿਰਾਂ 'ਚ ਲੰਡਨ ਦੇ ਵਿੱਚ ਬਹੁਤ ਵੱਡਾ ਸਮਾਗਮ ਹੋਣਾ ਹੈ, ਹਰ ਵੱਡੇ ਸ਼ਹਿਰ ਵਿੱਚ, ਯੂਪੀ ਵਿੱਚ, ਹਰਿਆਣੇ ਵਿੱਚ, ਪੰਜਾਬ ਦੇ ਹਰ ਵੱਡੀਆਂ ਮੰਡੀਆਂ ਦੇ ਵਿੱਚ। ਮੈਂ ਅੱਗੇ ਸਾਰਿਆਂ ਸ਼ਹਿਰਾਂ 'ਚ ਦੀਵਾਨ ਦਿੱਤੇ ਹੈ, ਔਰ ਹਰ ਜਗ੍ਹਾ ਅਮਰ ਦਾ ਬਾਟਾ ਤਿਆਰ ਹੁੰਦਾ ਹੈ, ਅਤੇ ਬੜੀਆਂ ਸੰਗਤਾਂ ਸਤਿਗੁਰ ਦੇ ਦਰ ਘਰ ਨਾਲ ਜੁੜ ਰਹੀਆਂ। ਨੌਜਵਾਨ ਪੱਗਾਂ ਤੁਸੀਂ ਟੀਵੀ 'ਚ ਵੇਖਦੇ ਹੀ ਹੈ, 70% ਨੌਜਵਾਨ ਦੀਵਾਨਾਂ 'ਚ ਆਉਂਦੇ ਆ, ਪੱਗਾਂ ਬੰਨਦੇ ਆ, ਦਸਤਾਰਾਂ ਬੰਨ ਕੇ ਆਉਂਦੇ ਆ। ਇੱਕ ਬੇਨਤੀ ਹੋਰ ਕਰਦੇ ਹਾਂ, ਬੱਚਿਆਂ ਦੇ ਵਿਆਹ ਭਾਵੇਂ ਛੋਟੇ ਕਰੋ, ਪਰ ਬੱਚਿਆਂ ਦੀ ਦਸਤਾਰਬੰਦੀ ਜਿਹੜੀ ਹੈ ਉਹ ਪੂਰੀ ਧੂਮਧਾਮ ਨਾਲ ਕਰਨੀ। ਮੈਂ ਕੀ ਬੋਲਿਆ ਗੁਰਮੁਖੋ, ਤੁਹਾਡਾ ਬੱਚਾ 12-13 ਸਾਲਾਂ ਦਾ ਹੋਵੇਗਾ, ਬੱਚੇ ਦੀ ਦਸਤਾਰਬੰਦੀ ਵਿਆਹ ਤੋਂ ਵੀ ਵਧੀਆ ਪ੍ਰੋਗਰਾਮ ਕਰਕੇ ਕਰਨੀ ਹੈ, ਪੱਗ ਬਣਾਉਣੀ ਹੈ ਬੱਚਿਆਂ ਨੂੰ। ਦਸਤਾਰਬੰਦੀ ਕਰਨੀ ਸਾਡੇ ਨਾ ਨਾਭੇ ਪਿੱਛੇ ਜੇ ਵੇਖਿਆ ਨਾ, ਉਹਨਾਂ ਨੇ ਪੱਗ ਬਣਾਈ, ਮਹਾਰਾਜਾ ਹੀਰਾ ਸਿੰਘ ਦੇ ਪੜ ਪੋਤਰਾ। ਉਹ ਬੀਬੀ ਆਈ ਮਹਾਰਾਣੀ ਮੇਰੇ ਕੋਲ ਤੇ ਮੈਨੂੰ ਕਹਿੰਦੇ ਜੀ ਤੁਸੀਂ ਵੀ ਆਇਓ। ਜਾ ਤੇ ਨਹੀਂ ਮੇਰੇ ਤੋਂ ਹੋਇਆ, ਪਰ ਮੈਂ ਕਾਰਡ ਪੜਿਆ, ਉਹਦੇ 'ਤੇ ਲਿਖਿਆ ਨਾ ਸਾਡੇ ਕੁੰਵਰ ਦੀ ਦਸਤਾਰਬੰਦੀ ਹੈ। ਅਤੇ ਉਦਣ ਮੈਂ ਪੱਕਾ ਫੈਸਲਾ ਕੀਤਾ, ਮੈਂ ਹਰ ਸਟੇਜ 'ਤੇ ਬੋਲਣਾ ਹੀ ਬੋਲਣਾ ਵੀ ਬੱਚਿਆਂ ਦੀਆਂ ਪੱਗਾਂ ਦਸਤਾਰਬੰਦੀਆਂ ਬਣਾਓ, ਅਗਲਿਆਂ ਦਾ ਰਾਜਕੁਮਾਰ ਉਹ ਹੋਣਾ ਹੈ। ਸਾਡੇ ਤੇ ਸਾਡੇ ਹੀ ਰਾਜਕੁਮਾਰ ਨੇ, ਭਾਵੇਂ ਜਿਹੋ ਜਿਹੇ ਮਰਜ਼ੀ ਦੇ, ਕੋਈ ਕਾਲਾ ਕੋਈ ਪੀਲਾ, ਜਿਹੋ ਜਿਹਾ ਮਰਜ਼ੀ ਹੋਵੇ, ਸਾਡਾ ਤਾਂ ਰਾਜਕੁਮਾਰ ਉਹੀ ਹੈ ਨਾ। ਸਾਡਾ ਪੁੱਤ, ਧੀ, ਪੁੱਤ, ਪੋਤਾ ਸਾਡੇ ਲਈ ਰਾਜਕੁਮਾਰ ਹੈ, ਅਤੇ ਆਪਣੇ ਰਾਜਕੁਮਾਰਾਂ ਦੇ ਵਿਆਹ ਅਸੀਂ ਵਿਆਹਾਂ ਤੋਂ ਵਧੀਆ ਪੱਗਾਂ ਬਣਾਉਣੀਆਂ, ਦਸਤਾਰਬੰਦੀ ਕਰਾਉਣੀ ਹੈ ਆਪਣੇ ਬੱਚਿਆਂ ਦੀ। ਜਦੋਂ ਬੱਚਾ 12-13 ਸਾਲਾਂ ਦਾ ਹੋਵੇ ਉਦੋਂ ਕਰਨੀ, ਜਦੋਂ ਉਹਨੂੰ ਅਕਲ ਹੋ ਜੇ, ਸਮਝ ਹੋਵੇ। ਜਦੋਂ ਇੰਨੇ ਬੰਦਿਆਂ ਦੇ ਵਿੱਚ ਇੱਦਾਂ ਖੜ ਕੇ ਦਸਤਾਰ ਬਣਾਓਗੇ, ਬੱਚਾ ਦਸਤਾਰ ਦੀ ਵੈਲਿਊ ਪਾਉਂਦਾ, ਉਹਨੂੰ ਕਦਰ ਪੈਂਦੀ ਹੈ ਦਸਤਾਰ ਕੀ ਚੀਜ਼ ਹੈ। ਅਤੇ ਜੇ ਬੱਚਿਆਂ ਦੀਆਂ ਪੱਗਾਂ ਬਣਾਉਣੀਆਂ ਨੇ, ਪਿਓ ਨੂੰ ਵੀ ਤਾਂ ਬੰਨਣੀ ਪੈਣੀ ਨਾ, ਫਿਰ ਸਿਰ 'ਤੇ ਬੰਨਣੀ ਪੈਣੀ ਪੱਗ ਵੀ, ਪੁੱਤ ਦੀ ਬਣਾਉਣੀ ਦਸਤਾਰਬੰਦੀ, ਅਤੇ ਕਈਆਂ ਦੀਆਂ ਪੁੱਤਾਂ ਦੀਆਂ ਨਾਲ ਹੀ ਪਿਓ ਦੀ ਵੀ ਕਰਾਉਣੀ ਪੈਣੀ ਹੈ, ਵੀ ਪਿਓ ਪੁੱਤ ਦੀ ਪਰੇਡ ਇਹਨਾਂ ਦੀ ਵੀ ਕਰਾ ਦੇ ਨਾਲ ਹੀ, ਇੱਦਾਂ ਹੋ ਜਾਣਾ ਕਈਆਂ ਦਾ। ਪਰ ਆਪਾਂ ਬੱਚਿਆਂ ਦੀ ਪੱਗ ਬਣਾਈਏ। ਗੁਰਮੁਖੋ, ਇਹ ਮੇਰਾ ਵਿਸ਼ਾ ਨਹੀਂ, ਸਮਾਂ ਜ਼ਿਆਦਾ ਲੱਗ ਜਾਣਾ ਹੈ, ਪਰ ਸੱਚ ਇਹ ਹੈ ਅਮਰੀਕਾ 'ਚ ਕਾਮਯਾਬ ਹੋਣ ਆਏ ਹਾਂ, ਅਮਰੀਕਾ 'ਚ ਪੈਸਾ ਕਮਾਉਂਦੇ ਕਮਾਉਂਦੇ ਸਿੱਖੀ ਨਾ ਗਵਾ ਜਾਈਏ, ਕਿਤੇ ਪੱਗਾਂ ਨਾ ਗਵਾ ਜਾਈਏ, ਦਾੜੀਆਂ ਨਾ ਗਵਾ ਜਾਈਏ, ਪੰਜਾਬੀ ਨਾ ਗਵਾ ਜਾਈਏ। ਪੰਜਾਬੀ ਕਲਗੀਆਂ ਵਾਲੇ ਨੇ ਦਿੱਤੀ ਹੈ, ਗੁਰੂ ਗੋਬਿੰਦ ਸਿੰਘ ਨੇ ਦਿੱਤੀ ਹੈ ਪੰਜਾਬੀ, ਗੁਰੂ ਨਾਨਕ ਦੀ ਸਾਡੀ ਭਾਸ਼ਾ ਹੈ ਪੰਜਾਬ ਦੀ। ਪੱਗ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ, ਤੇ ਗੁਰੂ ਸਾਹਿਬ ਦੀ ਦਿੱਤੀ ਦਾਤ ਗਵਾ ਕੇ ਪੈਸਾ ਖੱਟਿਆ ਤੇ ਕੀ ਖੱਟਿਆ, ਦਸਤਾਰ ਗਵਾ ਕੇ ਅਸੀਂ ਕੀ ਖੱਟਿਆ, ਫਿਰ ਦਸਤਾਰ ਨਹੀਂ ਗਵਾਉਣੀ ਅਸੀਂ, ਅਸੀਂ ਇੱਥੇ ਗਵਾਚਣ ਸਿੱਖੀ ਗਵਾਉਣ ਆਏ ਸੀ। ਮੈਂ ਤੁਹਾਨੂੰ ਪੁੱਛਦਾ ਗੁਰਮੁਖੋ, ਪੈਸਾ ਕਮਾਉਣ ਆਏ ਸੀ ਇਹ ਤੇ ਸੱਚ ਹੈ, ਤੇ ਸਿੱਖੀ ਗਵਾਉਣ ਆਏ ਸੀ? ਨਹੀਂ। ਪੱਗਾਂ ਗਵਾਉਣ ਆਏ ਸੀ? ਨਹੀਂ। ਪੰਜਾਬੀ ਗਵਾਉਣ ਆਏ ਸੀ? ਨਹੀਂ। ਪੰਜਾਬੀ ਵੀ ਸਾਂਭਣੀ ਹੈ, ਪੱਗਾਂ ਵੀ ਸਾਂਭਣੀਆਂ ਨੇ, ਸਿੱਖੀ ਵੀ ਸਾਂਭਣੀ ਹੈ, ਇਹ ਸਾਡੀ ਪਛਾਣ ਹੈ। ਪੱਗ ਐਵੇਂ ਨਹੀਂ ਦਿੱਤੀ, ਪੱਗ ਗੁਰੂ ਗੋਬਿੰਦ ਸਿੰਘ ਨੂੰ ਦੇਣ ਲਈ ਬੱਚੇ ਨੀਹਾਂ 'ਚ ਚੜਵਾਉਣੇ ਪਏ ਆ। ਉਹਨਾਂ ਨੂੰ ਘਰ ਬਾਰ ਲਟਾਉਣਾ ਪਿਆ ਪੱਗ ਸਿਰ 'ਤੇ ਬੰਨਣ ਲਈ, ਨਾਂ ਨਾਲ ਸਿੰਘ ਲਾਉਣ ਲਈ। ਨਾਵਾਂ ਨਾਲੋਂ ਸਿੰਘ ਕੱਟਤਾ ਸੀ, ਹੁਣ ਬੱਚੇ ਰਜਿਸਟਰਡ ਕਰਾਉਣ ਵੇਲੇ ਸਿੰਘ ਹੀ ਨਹੀਂ ਲਾਉਂਦੇ, ਕੌਰ ਨਹੀਂ ਲਾਉਂਦੇ। ਸਿੰਘ ਤੇ ਕੌਰ ਦੇਣ ਦਾ ਤੇ ਮਸਲਾ ਸੀ, ਸਿੰਘ ਦਿੱਤਾ, ਕੌਰ ਦਿੱਤਾ, ਪੱਗ ਦਿੱਤੀ, ਦਸਤਾਰ ਦਿੱਤੀ, ਵੱਖਰੀ ਪਛਾਣ ਦਿੱਤੀ, ਤੇ ਵੱਖਰੀ ਪਛਾਣ ਦੇਣ ਵਾਸਤੇ ਤੇ ਉਹ ਕਹਿੰਦੇ ਔਰੰਗਜ਼ੇਬ ਮਗਰ ਕਿਹੜੀ ਗੱਲ ਤੋਂ ਪਿਆ ਸੀ, ਇਹ ਤੁਸੀਂ ਵੱਖਰੇ ਬਣ ਗਏ, ਇੱਥੇ ਮੁਸਲਮਾਨ ਹੋ ਸਕਦਾ, ਮੁਸਲਮਾਨ ਹੋ ਸਕਦਾ, ਤੂੰ ਕਿਹੜਾ ਨਵਾਂ ਪੈਦਾ ਹੋ ਗਿਆ? ਪਰ ਬਾਦਸ਼ਾਹ ਕਹਿੰਦੇ ਸੀ ਪੱਗ ਬੰਨਾਂਗਾ, ਮੇਰੇ ਸਿੰਘ ਵੀ ਬੰਨਣਗੇ, ਨਾਂ ਨਾਲ ਸਿੰਘ ਲਾਵਾਂਗਾ, ਮੇਰੇ ਸਿੰਘ ਵੀ ਲਾਉਣਗੇ। ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਤਾਹੀ, ਇਨ੍ਹੀਂ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ। ਤੇ ਇਹ ਦਾਤ ਹੈ, ਦਸਤਾਰ ਨਹੀਂ, ਇਹ ਦਸਤਾਰ ਹੈ, ਇਹ ਸਾਡੇ ਯਾਰ ਦਾ ਦਸਤ ਸਾਡੇ ਸਿਰ ਤੇ ਹੱਥ ਹੈ।
ਇਹ ਹੱਥ ਹੈ ਸਾਡੇ ਸਤਿਗੁਰ ਦਾ ਸਾਡੇ ਸਿਰ ਤੇ ਵੱਡੇ ਵੱਡੇ ਮਿਲੀਅਨੀਅਰ ਬਿਲੀਅਨੀਅਰ ਬਣੋ ਕਿੰਨੇ ਰੋਕਿਆ ਪਰ ਪੱਗ ਬੰਨ ਕੇ ਬਣੋ, ਇੱਥੋਂ ਦੇ MP ਬਣੋ ਪੱਗ ਬੰਨ ਕੇ ਬਣੋ, ਕਦੇ ਸਿੱਖ ਤੁਹਾਡਾ ਬੱਚਾ ਅਮੈਰੀਕਾ ਦਾ ਪ੍ਰੈਜੀਡੈਂਟ ਵੀ ਬਣੇ ਪੱਗ ਬੰਨ ਕੇ ਬਣੇ। ਪੱਗ ਨਹੀਂ ਗਵਾਉਣੀ, ਪੰਜਾਬੀ ਨਹੀਂ ਗਵਾਉਣੀ, ਜੇ ਪੰਜਾਬੀ ਗਈ ਪੱਗ ਗਈ ਮਾਫ ਕਰਨਾ ਸਿੱਖੀ ਗਈ ਅਮੀਰ ਹੋਵੋਗੇ, ਇਹ ਥੋੜਾ ਪੀੜ੍ਹੀਆਂ ਤੇ ਇੱਦਾਂ ਹੀ ਚੱਲੀ ਜਾਣਗੀਆਂ। ਪਰ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਪਿਆਰ ਫਿਰ ਕਿੱਧਰ ਗਿਆ, ਉਹਨਾਂ ਲਈ ਅਸੀਂ ਕੀ ਕੀਤਾ? ਤੇ ਗਵਾਇਓ ਨਾ, ਮੇਰੀ ਇਹ ਬੇਨਤੀ ਹੈ, ਦਸਤਾਰਾਂ ਨਾ ਗਵਾਇਓ, ਪੱਗਾਂ ਨਾ ਗਵਾਇਓ, ਇਹ ਸਾਂਭ ਕੇ ਰੱਖਿਓ, ਬਸ ਇੰਨੀ ਬੇਨਤੀ ਹੈ। ਕੋਈ ਫਰਕ ਨਹੀਂ ਪੈਂਦਾ ਗੁਰਮੁਖੋ, ਐਵੇਂ ਬਹਾਨੇ ਨਾ ਬਣਾਇਆ ਕਰੋ, ਮੇਰੇ ਤੋਂ ਭਾਰ ਲੱਗਦਾ, ਮੈਨੂੰ ਇੱਦਾਂ ਲੱਗਦਾ, ਮੈਨੂੰ ਬੁਲੀ ਕਰਦੇ ਨੇ। ਕੋਈ ਬੁਲੀ ਬਲੀ ਨਹੀਂ ਕਰਦਾ, ਇਹਨਾਂ ਦੇਸ਼ਾਂ 'ਚ ਪੱਗਾਂ ਵਾਲਿਆਂ ਦਾ ਰਾਜ ਹੈ, ਬੜੇ ਬੜੇ ਕਾਰੋਬਾਰ ਨੇ, ਗੋਰੇ ਤੇ ਤੁਹਾਡੇ ਨੌਕਰ ਬਣੇ ਫਿਰਦੇ ਨੇ ਕਈ ਥਾਵਾਂ ਉੱਤੇ। ਏਦਾਂ ਨਾ ਬਹਾਨੇ ਨਾ ਬਣਾਓ। ਆ ਕਨੇਡਾ ਵੀ ਵੇਖ ਕੇ ਆਇਆ ਮੈਂ, ਬੜੀ ਚੜ੍ਹਦੀ ਕਲਾ, ਪੱਗਾਂ ਵਾਲੇ ਬਹੁਤ ਉੱਪਰ ਤੱਕ ਗਏ ਹੈ, ਅੱਗੇ ਵੀ ਜਾਓਗੇ, ਪਰ ਦਸਤਾਰਾਂ ਨਾ ਛੱਡਿਓ। ਪੰਜਾਬੀ ਬੋਲਣੀ ਨਹੀਂ ਛੱਡਣੀ, ਘਰ 'ਚ ਪੰਜਾਬੀ ਹੀ ਬੋਲਣੀ ਹੈ। ਜੋ ਮਰਜ਼ੀ ਬੱਚੇ ਜ਼ੋਰ ਲਾ ਦੇਣ ਇੰਗਲਿਸ਼ ਬੋਲਣ, ਤੁਸੀਂ ਇੰਗਲਿਸ਼ ਨਹੀਂ ਜਵਾਬ ਨਹੀਂ ਦੇਣਾ, ਚੁੱਪ ਕਰ ਜਾਇਆ ਕਰੋ, ਮੈਨੂੰ ਨਹੀਂ ਅੰਗਰੇਜ਼ੀ ਆਉਂਦੀ, ਤੂੰ ਪੰਜਾਬੀ 'ਚ ਗੱਲ ਕਰ, ਬੱਚੇ ਆਪੇ ਪੰਜਾਬੀ ਬੋਲਣਗੇ। ਪੰਜਾਬੀ ਨਹੀਂ ਛੱਡਣੀ, ਇਹ ਛੱਡਣਾ ਨਹੀਂ ਗੁਰਮੁਖ। ਇਹ ਸਾਰੀਆਂ ਬੇਨਤੀਆਂ ਹੋ ਗਈਆਂ, ਬੱਚਿਆਂ ਦੀ ਦਸਤਾਰਬੰਦੀ ਕਰਨੀ ਕਰਨੀ, ਏਦਾਂ ਇੱਥੇ ਕਹਿਣ ਵਿਆਹ ਇਹਦਾ, ਵਿਆਹ ਇਹਦਾ, ਪੰਜ ਵਿਆਹ ਐਤਕੀ ਹਫ਼ਤੇ 'ਚ ਹੋਏ, ਅਤੇ ਪ੍ਰਬੰਧਕ ਕਹਿਣ ਹਫ਼ਤੇ ਵਿੱਚ ਪੰਜ ਦਸਤਾਰਬੰਦੀਆਂ ਹੋਈਆਂ, ਇਸ ਹਫ਼ਤੇ ਫਿਰ ਪੰਜ ਦਸਤਾਰਬੰਦੀਆਂ ਹੋਈਆਂ। ਇੱਦਾਂ ਹੋਣਾ ਚਾਹੀਦਾ, ਵੱਡੇ ਵੱਡੇ ਪ੍ਰੋਗਰਾਮ ਕਰਿਆ ਕਰੋ, ਚੜ੍ਹਦੀ ਕਲਾ ਨਾਲ ਧੂਮਧਾਮ ਨਾਲ ਕਰਿਆ ਕਰੋ। ਅਤੇ ਬਾਕੀ ਜਿਹੜੀਆਂ ਬੇਨਤੀਆਂ ਨੇ ਕਮੇਟੀ ਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸੋਹਣਾ ਇਹਨਾਂ ਨੇ, ਮੈਂ ਤੇ ਇਹ ਪਹਿਲਾਂ ਵੀ ਕਿਹਾ, ਤੁਹਾਨੂੰ ਇਹਨਾਂ ਨੇ ਤੀਰਥ ਬਣਾ ਦਿੱਤਾ ਆ, ਇਹ ਰਹਿੰਦੀ ਦੁਨੀਆ ਤੱਕ, ਨਾ ਅਸੀਂ ਰਹਿਣਾ ਨਾ ਪ੍ਰਬੰਧਕਾਂ ਨੇ ਰਹਿਣਾ, ਜਿਨ੍ਹਾਂ ਨੇ ਗੁਰਦੁਆਰਾ ਬਣਾਇਆ ਸੀ ਉਹਨਾਂ ਨੇ ਵੀ ਤੁਰ ਤਰ ਜਾਣਾ, ਗੁਰਮੁਖੋ ਤੁਰ ਅਸੀਂ ਸਭ ਨੇ ਜਾਣਾ, ਪਰ ਇਹ ਰਹਿੰਦੀਆਂ ਪੀੜ੍ਹੀਆਂ ਤੱਕ ਯਾਦ ਰਹਿਣਾ ਵੀ ਇੰਨਾ ਸੁੰਦਰ ਅਸਥਾਨ ਜਿਹੜਾ ਪ੍ਰਬੰਧਕਾਂ ਨੇ ਇੱਥੇ ਬਣਾਇਆ, ਤੁਹਾਡੇ ਲਈ ਬਣਾਇਆ, ਸੰਗਤਾਂ ਦੀਆਂ ਸਹੂਲਤਾਂ ਲਈ ਬਣਾਇਆ। ਬਹੁਤ ਸੋਹਣਾ ਉਪਰਾਲਾ ਇਹ ਪ੍ਰਬੰਧਕ ਕਮੇਟੀ ਦਾ ਹੈ। ਇੱਕ ਤੇ ਆਪਾਂ ਸਾਰਿਆਂ ਨੇ ਅਰਦਾਸ ਵਿੱਚ ਸ਼ਾਮਿਲ ਹੋਣਾ, ਪਹਿਲਾਂ ਨਹੀਂ ਜਾਣਾ, ਤੇ ਇੱਕ ਇਹ ਵੀ ਬੇਨਤੀ ਹੈ ਕਿ ਪ੍ਰਬੰਧਕ, ਮੈਂ ਪਹਿਲੇ ਦਿਨ ਵੀ ਕਿਹਾ ਸੀ, ਇਹ ਇੱਦਾਂ ਦੇ ਕਾਇਮ ਨੇ ਕਿ ਇਹਨਾਂ ਨੂੰ ਗੁਰੂ ਘਰ ਵਿੱਚੋਂ ਖਾਣ ਦੀ ਲੋੜ ਨਹੀਂ ਪੈਂਦੀ, ਇਹ ਗੁਰੂ ਘਰ ਦੇਣ ਵਾਲੇ ਨੇ ਸਾਰੇ ਹੀ ਪ੍ਰਬੰਧਕ ਨੇ ਜਿਹੜੇ ਇੱਥੇ। ਇੱਦਾਂ ਨਹੀਂ ਵੀ ਆਹ ਬੰਦਾ ਪੈਸਾ ਖਾ ਗਿਆ, ਗੋਲਕ ਖਾ ਗਿਆ, ਇੱਦਾਂ ਨਹੀਂ, ਇੱਥੇ ਖਾਣ ਵਾਲੇ ਨਹੀਂ, ਇਹ ਤੇ ਗੁਰੂ ਘਰਾਂ ਨੂੰ ਦੇਣ ਵਾਲੇ ਨੇ, ਤੇ ਸਾਰੇ ਹੀ ਬੜੇ ਤਕੜੇ ਪੈਸੇ ਵਾਲੇ ਨੇ, ਤੇ ਗੁਰੂ ਘਰ ਦੀ ਸੇਵਾ ਲਈ ਲੱਗੇ ਹੋਏ ਆ। ਤੇ ਆਪ ਸਾਰਿਆਂ ਨੂੰ ਬੇਨਤੀ ਹੈ, ਪਰਮੇਸ਼ਰ ਦੁਆਰ ਵਾਸਤੇ ਨਾ ਮੈਂ ਅੱਜ ਤੱਕ ਕਦੇ ਬੇਨਤੀ ਕੀਤੀ ਹੈ, ਨਾ ਕਰਨੀ ਪਵੇ, ਪਰ ਇੱਥੋਂ ਵਾਸਤੇ ਮੈਂ ਕੱਲ੍ਹ ਵੀ ਕਿਹਾ, ਮੈਂ ਪਰਸੋਂ ਵੀ ਕਿਹਾ ਕਿ ਬਾਹਰ ਦੋ ਹੌਲ ਵੱਡੇ ਬਣਾ ਰਹੇ ਨੇ ਸੰਗਤਾਂ ਵਾਸਤੇ, ਕਿੰਨੇ ਸੁੰਦਰ ਹੌਲ ਤਿਆਰ ਕੀਤੇ ਜਾ ਰਹੇ। ਬਾਬ ਢਿੱਲੋਂ ਜੀ ਬਹੁਤ ਗੁਰਮੁਖ ਪਿਆਰੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਨ, ਸਰਦਾਰ ਪ੍ਰੀਤਮ ਸਿੰਘ ਜੀ ਗਰੇਵਾਲ, ਉਹ ਵੀ ਗੁਰਮੁਖ ਪਿਆਰੇ, ਸਾਰੇ ਹੀ ਬੜੇ ਪਿਆਰ ਵਾਲੇ ਨੇ। ਇਸੇ ਤਰ੍ਹਾਂ ਜੋ ਕਿ ਸਰਦਾਰ ਹਰਦੁੰਮਣ ਸਿੰਘ ਜੀ ਬਿੱਲਾ ਸੰਘੇੜਾ ਨਵੇਂ ਕਮੇਟੀ ਮੈਂਬਰ ਬਣੇ ਨੇ, ਉਹ ਵੀ ਬੜੇ ਪਿਆਰ ਵਾਲੇ ਸੱਜਣ, ਮੈਂ ਕੱਲ੍ਹ ਮਿਲਿਆ ਉਹਨਾਂ ਨੂੰ, ਬਹੁਤ ਉਹਨਾਂ ਨੇ ਪਿਆਰ ਸਤਿਕਾਰ ਦਿੱਤਾ ਹੈ। ਸਾਰੀਆਂ ਕਮੇਟੀਆਂ, ਸਾਰੇ ਮੈਂਬਰ ਸਹਿਬਾਨਾਂ ਦਾ, ਜਿੰਨੇ ਇੱਥੋਂ ਦੇ ਮੈਂਬਰ ਸਹਿਬਾਨ ਨੇ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ। ਤਕੜੇ ਹੋ ਕੇ ਇਸੇ ਤਰ੍ਹਾਂ ਇਹ ਕਮੇਟੀ ਕੰਮ ਕਰਦੀ ਰਹੇ, ਤੁਸੀਂ ਇਹਨਾਂ ਦਾ ਤਕੜੇ ਹੋ ਕੇ ਸਾਥ ਦਿੰਦੇ ਰਹੋ, ਫਿਰ ਅਗਲੇ ਸਾਲ ਆਪਾਂ ਜਿਉਂਦੇ ਰਹੇ। ਕੱਲ੍ਹ ਮੈਨੂੰ ਕਹਿੰਦੇ ਸੀ ਅੰਮ੍ਰਿਤ ਸੰਚਾਰ ਰੱਖੀਏ, ਅਤੇ ਮੈਂ ਇਹਨਾਂ ਨੂੰ ਕਹਿੰਦਾ ਸੀ ਕਿ ਆਪਾਂ ਤਿੰਨ ਦੀ ਬਜਾਏ ਚਾਰ ਦੀਵਾਨ ਰੱਖਾਂਗੇ, ਅਤੇ ਨਾਲ ਫਿਰ ਅੰਮ੍ਰਿਤ ਦਾ ਬਾਟਾ ਵੀ ਤਿਆਰ ਕਰਾਂਗੇ, ਅਤੇ ਅਗਲੇ ਸਾਲ ਜਿਉਂਦੇ ਰਹੇ ਆਪਾਂ ਤਿੰਨ ਚਾਰ ਦਿਨ ਦਾ ਪ੍ਰੋਗਰਾਮ ਰੱਖਾਂਗੇ। ਹਮੇਸ਼ਾ ਸਾਡਾ ਇਸ ਕਮੇਟੀ ਨੇ ਬੜਾ ਸਾਥ ਦਿੱਤਾ ਹੈ, ਬਹੁਤ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਖੜ੍ਹੇ ਰਹੇ ਹੈ, ਦੁੱਖ ਦੀ ਘੜੀ ਵਿੱਚ ਵੀ ਮੇਰਾ ਇਹਨਾਂ ਨੇ ਸਾਥ ਨਹੀਂ ਛੱਡਿਆ। ਪ੍ਰਬੰਧਕ ਕਮੇਟੀ ਨੇ ਬਹੁਤ ਸੋਹਣਾ ਸਾਥ ਦਿੱਤਾ, ਸਰਦਾਰ ਪ੍ਰੀਤਮ ਸਿੰਘ ਗਰੇਵਾਲ ਜੀ ਨੇ, ਸੋ ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਅਤੇ ਆਪਾਂ ਸਾਰਿਆਂ ਨੇ ਗੁਰੂ ਜੀ ਨੂੰ ਵਿਦਾਇਗੀ ਦੇ ਕੇ, ਮਾਫ਼ ਕਰਨਾ, ਅਰਦਾਸ ਅਤੇ ਹੁਕਮਨਾਮਾ ਸੁਣ ਕੇ ਫਿਰ ਆਪਾਂ ਘਰੋਂ ਕਰੀ ਜਾਣਾ ਹੈ। ਤਕਰੀਬਨ ਪੂਰੇ 2.5 ਘੰਟੇ ਤੋਂ ਉੱਪਰ ਸਮਾਂ ਹੋ ਗਿਆ, ਤੁਸੀਂ ਬਹੁਤ ਟਕਾ ਨਾਲ ਬੈਠੇ ਹਾਂ, ਹੁਣ ਆਪਾਂ ਆਨੰਦ ਸਾਹਿਬ 'ਚ ਬੋਲਾਂਗੇ, ਫਿਰ ਅਰਦਾਸ ਹੋਏਗੀ, ਫਿਰ ਪਾਤਸ਼ਾਹ ਜੀ ਦੇ ਮੁੱਖ ਵਾਕ ਸੁਣਾਂਗੇ,
ਫਿਰ ਆਪਾਂ ਸਾਰੇ ਘਰੋ ਕਰੀ ਚਾਲਾ ਪਾਵਾਂਗੇ। ਬਹਾਨਾ ਨਾ ਬਣਾਇਓ ਵੀ ਬਿਲਡਿੰਗ ਆ, ਇਹਦੇ ਤੇ ਲਿਖਿਆ ਕੀਰਤਨ ਸੇਵਾ, ਆ ਜਿਹੜਾ ਡੱਬਾ ਜਿਹਾ ਪਿਆ ਇੱਥੇ ਇਹਦੇ ਤੇ ਲਿਖਿਆ ਕੀਰਤਨ ਸੇਵਾ, ਪਰ ਇਹ ਕੀਰਤਨ ਸੇਵਾ ਨਹੀਂ, ਇਹ ਸਾਰੀ ਸੇਵਾ ਬਿਲਡਿੰਗ ਸੇਵਾ। ਅਸੀਂ ਇਹ ਲੈ ਕੇ ਨਹੀਂ ਜਾਣੀ, ਨਾ ਮੈਂ ਕੱਲ੍ਹ ਨਾ ਪਰਸੋਂ ਨਾ ਅੱਜ, ਇਹ ਸਾਰੀ ਸੇਵਾ ਇੱਥੇ ਹੀ ਦੇਣੀ। ਅਤੇ ਆਪ ਸਾਰਿਆਂ ਨੂੰ ਬੇਨਤੀ ਹੈ, ਬਾਹਰ ਜਿਹੜੇ ਹੌਲ ਬਣ ਰਹੇ ਨੇ ਬਹੁਤੇ ਖੁਸ਼ ਲੱਗਦੇ ਨਹੀਂ, ਮੈਨੂੰ ਲੱਗਦਾ ਬਹੁਤਾ ਹੀ ਢਿੱਲਾ ਜਕਾਰਾ ਛੱਡਿਆ। ਤੇ ਬਾਹਰ ਵੱਡੇ ਬਾਹਰ ਵੱਡੇ ਹਾਲ ਬਣ ਰਹੇ ਨੇ, ਤੁਸੀਂ ਬਹਿਣਾ ਹੈ, ਤੁਹਾਡੇ ਕੰਮ ਆਉਣੇ ਨੇ। ਸੈਨ ਹੋਜੇ ਵਾਲਿਆਂ ਦਾ ਇਹਦਾ ਬੜਾ ਲਾਭ ਲੈਣਾ, ਸੰਗਤਾਂ ਨੇ ਪੁੱਤ ਪੋਤਿਆਂ ਨੇ ਲਾਭ ਲੈਣਾ, ਆਪ ਜੀ ਨੇ ਉਹਦੇ ਵਿੱਚ ਸਹਿਯੋਗ ਦੇਣਾ। ਇਹ ਕੋਈ ਬਿਲਡਿੰਗਾਂ 10-20 ਸਾਲਾਂ ਲਈ ਨਹੀਂ ਹੁੰਦੀਆਂ, ਇਹ ਸੈਂਕੜੇ ਸਾਲਾਂ ਲਈ ਬਿਲਡਿੰਗਾਂ ਰਹਿਣੀਆਂ, ਸੈਂਕੜੇ ਸਾਲਾਂ ਲਈ ਇਹ ਹਾਲ ਰਹਿਣੇ ਨੇ। ਅਤੇ ਆਪ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪ ਜੀ ਨੇ ਇਹਦਾ ਬਿਲਡਿੰਗਾਂ ਦੇ ਵਿੱਚ ਹਿੱਸਾ ਪਾਉਣਾ। ਜਿਨ੍ਹਾਂ ਨੇ ਨਹੀਂ ਪਾਇਆ, ਆਪਣੇ ਵੱਲੋਂ ਬਣਦਾ ਬਣਦਾ 100-100, 200-200 ਡਾਲਰ ਇਹ ਬਿਲਡਿੰਗ ਵਿੱਚ ਹਿੱਸਾ ਇੱਥੇ ਆਪ ਜੀ ਨੇ ਕੀਰਤਨ ਸੇਵਾ ਵਾਲੇ ਥਾਂ 'ਤੇ ਪਾ ਦੇਣਾ, ਸਾਰਾ ਇੱਥੋਂ ਦੀ ਕਮੇਟੀ ਦੇ ਵਿੱਚ ਸੇਵਾ ਦੇ ਵਿੱਚ ਲੱਗ ਜਾਣਾ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਲਿਪੀ ਐਪ ਇੱਕ ਇੰਟਰਨੈੱਟ ਦੇ ਉੱਤੇ ਅਸੀਂ ਚਲਾਈ ਹੈ ਇੰਡੀਆ ਤੋਂ, ਡਾਊਨਲੋਡ ਕਰ ਲਓ ਫੋਨਾਂ ਦੇ ਵਿੱਚ ਲਿਪੀ, ਉਹਦਾ ਨਾਂ ਹੈ ਲਿਪੀ ਐਪ, ਅਤੇ ਉਹ ਫਿਰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਕੰਮ ਆਵੇਗੀ। ਬੱਚੇ ਗੇਮ ਖੇਡਦੇ ਖੇਡਦੇ ਪੰਜਾਬੀ ਸਿੱਖ ਜਾਂਦੇ ਹੈ, ਉੱਥੇ ਕਲਾਸਾਂ ਵੀ ਲੱਗਦੀਆਂ, ਟਿਊਸ਼ਨ ਬੱਚੇ ਪੜ੍ਹ ਸਕਦੇ ਹੈ, ਅਤੇ ਉਹ ਆਪ ਜੀ ਆਪਣੇ ਬੱਚਿਆਂ ਲਈ ਲਾਭ ਲੈ ਸਕਦੇ ਹੋ ਲਿਪੀ ਐਪ। ਸਾਰੀਆਂ ਸੰਗਤਾਂ ਦਾ ਧੰਨਵਾਦ। ਬਾਬਾ ਨਰਿੰਦਰ ਸਿੰਘ ਜੀ ਅਲਹੌਰਾਂ ਵਾਲੇ ਰਾੜਾ ਸਾਹਿਬ ਤੋਂ ਸਪੈਸ਼ਲ ਆਏ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਨੰਦ ਸਾਹਿਬ 'ਚ ਗੱਜ ਕੇ ਬੋਲਾਂਗੇ, ਅਰਦਾਸ 'ਚ ਜੁੜਾਂਗੇ, ਮੁੱਖ ਵਾਕ ਸੁਣਾਂਗੇ, ਫਿਰ ਆਪਾਂ ਚਾਲਾ ਪਾਵਾਂਗੇ। ਸਰਦਾਰ ਅਮਰਜੀਤ ਸਿੰਘ ਜੀ ਮਡੈਸਟੋ ਵਾਲੇ ਆਏ ਬੈਠੇ ਹੈ, ਸਰਦਾਰ ਸਰਜਨ ਸਿੰਘ ਲੋਇਰ ਵੀ ਹਨ ਫਰਿਜਨੋ ਤੋਂ ਗੁਰਮੁਖ ਪਿਆਰੇ, ਸਰਦਾਰ ਮਹਿਲ ਸਿੰਘ ਜੀ ਸਾਡੇ ਪਰਿਵਾਰਕ ਮੈਂਬਰ ਨੇ, ਦਿਨ ਰਾਤ ਇੱਕ ਕਰਕੇ ਨਾਲ ਲੱਗੇ ਹੈ। ਸਰਦਾਰ ਗੁਰਵੀਰ ਸਿੰਘ ਜੀ ਜੋ ਮੰਟੀਕੇ ਤੋਂ ਸੰਗਤ ਵਿੱਚ ਬੈਠੇ ਨੇ, ਸਾਰਿਆਂ ਸੱਜਣਾਂ ਦਾ, ਸਾਰਿਆਂ ਵੀਰਾਂ ਦਾ, ਅਬ ਮਨਦੀਪ ਸਿੰਘ ਕੌਂਕੜ ਤੋਂ, ਸਾਰਿਆਂ ਦਾ ਜਿਹੜੇ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਤੁਰਦੇ ਨੇ, ਮੈਂ ਸਭ ਦਾ। ਸਰਦਾਰ ਚਰਨਜੀਤ ਸਿੰਘ ਜੀ ਗਿੱਲ ਰੋਏ ਤੋਂ ਬੈਠੇ ਨੇ, ਸਾਡਾ ਸਾਰਾ ਪਿਆਰ ਆ ਇਹਨਾਂ ਸਾਰੇ ਆਪਣੇ ਪਰਿਵਾਰ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੱਜ ਕੇ ਹੁਣ ਬੋਲੋ ਆਨੰਦ ਸਾਹਿਬ ਵਿੱਚ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ।

ਆਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂਦੇ ਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾ

ਪੜ੍ਹੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਥ ਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਧੰਨ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਗਰੀਬ ਨੂੰ ਆਜ ਆਪ ਜੀ ਕੇ ਪਾਵਨ ਪਵਿੱਤਰ ਸਥਾਨ ਸਿੱਖ ਗੁਰਦੁਆਰਾ ਸੈਨ ਹੋਜੇ ਸੱਚੇ ਪਾਤਸ਼ਾਹ ਜੋ ਹਫ਼ਤਾਵਾਰੀ ਐਤਵਾਰ ਦੇ ਦੀਵਾਨ ਸਜਾਏ ਗਏ ਗਰੀਬ ਨੂੰ ਆਜ ਆਪ ਜੀ ਦੀ ਕਿਰਪਾ ਦੇ ਸਦਕਾ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਸਜੇ ਸਜੇ ਦਰਬਾਰਾਂ ਅੰਦਰ ਆਪ ਜੀ ਕੀ ਅੰਮ੍ਰਿਤ ਬਾਣੀ ਦੇ ਕੀਰਤਨ ਗੁਰਮਤ ਵਿਚਾਰਾਂ ਹੋਈਆਂ ਗਰੀਬ ਨਵਾਜ ਆਪ ਜੀ ਕੇ ਦਰੋਂ ਘਰੋਂ ਵਰਸਾਏ ਹੋਏ ਰਾਗੀ ਸਿੰਘਾਂ ਪਾਸੋ ਪ੍ਰਚਾਰਕ ਸਿੰਘਾਂ ਪਾਸੋ ਗਰੀਬ ਨਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਦਾ ਕੀਰਤਨ ਕਰਦਿਆਂ ਆਪ ਜੀ ਕੇ ਜਸ ਗਾਇਨ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਆਪ ਜੀ ਨੇ ਮੁਆਫ ਕਰ ਦੇਣੀਆਂ ਗਰੀਬ ਨਵਾਜ ਅਸੀਂ ਖਿੰਨ ਖਿੰਨ ਭੁੱਲਣ ਹਾਰ ਹਾਂ ਆਪ ਜੀ ਖਿੰਨ ਖਿੰਨ ਬਖਸ਼ਿੰਦ ਪਿਤਾ ਹੋ ਸਤਿਗੁਰੂ ਜੀ ਸਵਾਸ ਸਵਾਸ ਅਸੀਂ ਭੁੱਲਣ ਹਾਰੇ ਹਾਂ ਆਪ ਜੀ ਸਵਾਸ ਸਵਾਸ ਪ੍ਰਤਪਾਲਣਾ ਕਰਨ ਵਾਲੇ ਹੋ ਰਹਿਮਤਾਂ ਕਰਨੀਆਂ ਗਾਵਿਆ ਸੁਣਿਆ ਥਾਏ ਪਾਉਣਾ ਸਮੂਹ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪਣੀ ਬਾਣੀ ਨੂੰ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਆਪ ਜੀ ਨੇ ਦਰ ਆਈ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ ਗਰੀਬ ਨਵਾਜ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਮੀਡੀਏ ਦੇ ਮਾਧਿਅਮ ਰਾਹੀਂ ਬੇਅੰਤ ਸੰਗਤਾਂ ਜੁੜੀਆਂ ਮਾਇਆ ਭੇਜੀ ਆਪ ਜੀ ਨੇ ਰਹਿਮਤ ਕਰਨੀ ਜੋ ਜੋ ਮਾਈ ਭਾਈ ਨੇ ਤਨ ਮਨ ਧਨ ਕਰਕੇ ਤਿਲ ਫੁੱਲ ਭੇਟਾ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਿਆਂ ਕਰਦਿਆਂ ਆਪ ਜੀ ਕੇ ਦਰ ਘਰ ਭੇਜਿਆ ਹੈ ਗਰੀਬ ਨਵਾਜ ਆਪ ਜੀ ਨੇ ਪ੍ਰਵਾਨ ਕਰ ਲੈਣਾ ਸਭਨਾਂ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਦਰੋਂ ਕਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਵਾਜਣਾ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦੇਸ਼ ਪ੍ਰਦੇਸ਼ ਰੱਖਿਆ ਕਰਨੀ ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਵਾਜ
आप जी की कृपा दे सदका सच्चे पातशाह जी विशेष तीन रोजा दीवान सजाए गए सन। आप जी की कृपा सदका घरों घरों वरसाए हुए आप जी के घर दर घर के प्रचारकों ने गरीब नवाज आप जी का तीन रोज हर जस किया। आप जी ने थाएं पाना रहमता करनिया गाव्या सुनिया गरीब नवाज आप जी ने समूह संगत नू कमाण दी दात बख्शिश करके नवाजना। सतगुरु जीओ इस वक्त छे पौड़ियां आनंद साहब जी के पाठ की अरदास है अखरवाद घाट भुल चुक आप जी ने मुआफ करनी गरीब नवाज आप जी के दर घर के प्रीतवान संगतां दी अरदासां हन। हरमीत सिंह वल्लों अपनी दादी जी रविंदर कौर की आत्मक शांति वास्ते अरदास है। बीबी जसबीर कौर वल्लों परिवार की चढ़ती कला हरभजन कौर वल्लों आप जी सच्चे पातशाह पाठां दी सेवा लई जिस भावना नाल पाठ किते भावना पूरी करनी सोनी मोती वल्लों सच्चे पातशाह

ਭਾਈ ਹਾਕਮ ਸਿੰਘ ਜੀ, ਬੀਬੀ ਮਨਪ੍ਰੀਤ ਕੌਰ, ਬੇਟੀ ਸਦਾ ਕੌਰ ਦੇ ਵਿਜੇ ਲੱਗਣ ਦੀ ਖੁਸ਼ੀ ਵਿੱਚ ਅਰਦਾਸ ਕਰਵਾਉਂਦੇ ਹਨ। ਭਾਈ ਸਿਮਰਤ ਸਿੰਘ, ਬੀਬੀ ਅਰਸ਼ਦੀਪ ਕੌਰ, ਸੱਚੇ ਪਾਤਸ਼ਾਹ ਜੀ ਵਿਆਹ ਦੀ ਵਰੇਗੰਢ ਹੈ ਉਹਦੀ ਖੁਸ਼ੀ ਵਿੱਚ ਬੇਨਤੀਆਂ ਕਰਦੇ ਹਨ। ਰਹਿਮਤਾਂ ਕਰਨੀਆਂ, ਸਦਾ ਇਸੇ ਤਰ੍ਹਾਂ ਪ੍ਰੇਮ ਪਿਆਰ ਬਣਾ ਕੇ ਰੱਖਣਾ। ਸੋਖੀ, ਵਿਰਦੀ ਅਤੇ ਸੇਗੂ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਹਨ। ਆਪ ਜੀ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਰਹਿਮਤਾਂ ਕਰਨੀਆਂ। ਸਤਿਗੁਰੂ ਜੀ, ਇਸ ਵਕਤ ਸਮੂਹ ਸੰਗਤਾਂ ਵੱਲੋਂ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਅੰਦਰ ਕਿਰਤ ਕਮਾਈਆਂ ਨੂੰ ਸਫਲਿਆਂ ਕਰਦਿਆਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਹੋਵੇ ਜੀ। ਰਹਿਮਤਾਂ ਕਰੋ, ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਕੇ ਦਰ ਆਈਆਂ ਸੰਗਤਾਂ ਦੀ ਗਰੀਬ ਨਵਾਜੀ ਕਰੋ ਜੀ। ਅੱਖਰ ਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪਣਾ ਗੁਰੂ ਧਿਆਏ, ਮਿਲ ਕੋ ਸਰਸੇਤੀ ਘਰ ਆਏ, ਨਾਮੇ ਕੀ ਵਡਿਆਈ, ਜਿਸ ਕੀਮਤ ਕਹਿਣ ਨਾ ਜਾਈ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁੱਤਰ ਤੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲਹਿਰੀ ਪਰਮ ਸਕਾਰ ਜੋ ਸਾਧ ਸੰਗਤ ਜੀ, ਉਹ ਆਪਦੇ ਚਰਨਾਂ ਚ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਨੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਜੀ ਅਤੇ ਉਹਨਾਂ ਜਥੇ ਨੂੰ ਸਨਮਾਨ ਵੀ ਕਰਨਾ ਅਤੇ ਬਾਕੀ ਸੂਚਨਾਵਾਂ ਵੀ ਨੇ। ਕਿਰਪਾ ਕਰਕੇ ਹਾਲੇ ਬਰਾਜਮਾਨ ਰਹੋ 5-7 ਮਿੰਟ ਵਾਸਤੇ, ਬਹੁਤ ਹੀ ਧੰਨਵਾਦ ਹੋਵੇਗਾ ਜੀ। ਮੈਂ ਇੱਥੇ ਸਮੂਹ ਸੰਗਤ ਵੱਲੋਂ ਅਤੇ ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ, ਸਾਰੇ ਕੀਰਤਨ ਜਥਿਆਂ ਵੱਲੋਂ, ਗ੍ਰੰਥੀ ਸਿੰਘਾਂ ਵੱਲੋਂ, ਸੇਵਾਦਾਰਾਂ ਵੱਲੋਂ, ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਅਤੇ ਉਹਨਾਂ ਦੇ ਜਥੇ ਦਾ ਹਾਰਦਿਕ ਧੰਨਵਾਦੀ ਹਾਂ ਜੀ। ਅਤੇ ਉਹਨਾਂ ਨੇ 3 ਦਿਨ ਦਾ ਪ੍ਰੋਗਰਾਮ ਜੋ ਰੱਖਿਆ ਸੀ, ਸਾਰਾ ਗੁਰਬਾਣੀ ਅਤੇ ਸਿੱਖੀ ਦਾ ਪ੍ਰਚਾਰ ਦਾ ਸੀ। ਇਹ ਨੋਟ ਕਰ ਲਈਏ। ਸਿਵੇਂ ਨੂੰ ਨਾ ਬਣਾਉਂਦਾ ਹੋਇਆ ਮੈਂ ਹੁਣ ਬੇਨਤੀ ਕਰਾਂ ਸਾਡੇ ਗੁਰੂ ਘਰ ਦੇ ਵਾਈਸ ਪ੍ਰੈਜੀਡੈਂਟ ਸਰਦਾਰ ਪ੍ਰੀਤਮ ਸਿੰਘ ਗਰੇਵਾਲ ਜੀ ਨੂੰ ਕਿ ਉਹ ਆ ਕੇ ਅਤੇ ਆਪਣੇ ਵਿਚਾਰ ਕਰਨ ਅਤੇ ਨਾਲ ਧੰਨਵਾਦ ਕਰਨ ਜੀ, ਅਤੇ ਫਿਰ ਸਨਮਾਨ ਵੀ ਕਰਨਾ ਆਪਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਬੇਨਤੀ ਹੈ ਸਿਰਫ 5 ਮਿੰਟ ਤੁਹਾਡੇ ਚਾਹੀਦੇ ਨੇ, ਕਿਉਂਕਿ ਮੈਨੂੰ ਪਤਾ ਤੁਸੀਂ ਸਵੇਰ ਦੇ ਆਏ ਬੈਠੇ ਹੋ, ਕਈ ਵਾਰੀ ਇੰਨਾ ਟਾਈਮ ਬੈਠਣਾ ਬੜਾ ਔਖਾ ਹੋ ਜਾਂਦਾ ਹੈ, ਪਰ ਫਿਰ ਵੀ ਬੇਨਤੀ ਆ ਕਿ ਤੁਸੀਂ ਜ਼ਰੂਰ 5-7 ਮਿੰਟ ਹੋਰ ਬੈਠੋ। ਸੰਤ ਨਦੀ ਔਰ ਮੇਘਲਾ ਚੱਲੇ ਭਿਅੰਗਮ ਚਾਲ, ਜਬ ਰਜਬ ਜਬ ਜਬ ਪਗ ਧਰੇ ਹੋਏ ਧਰਤ ਨਿਹਾਲ। ਕਹਿਣ ਦਾ ਭਾਵ, ਮੇਘਲਾ ਬੱਦਲ ਜਦੋਂ ਬਰਸਦਾ ਤਾਂ ਧਰਤੀ 'ਤੇ ਪਾਣੀ ਆਉਂਦਾ, ਤਾਂ ਨਦੀਆਂ ਦੇ ਵਿੱਚ ਜਾ ਕੇ ਉਹ ਜਿਹੜਾ ਪਾਣੀ ਹੈ ਧਰਤੀ ਨੂੰ ਹਰਾ ਭਰਾ ਹਰਿਆਵਲੀ ਕਰਦਾ। ਇਸੇ ਤਰ੍ਹਾਂ ਸੰਤ ਜਿਹੜਾ ਪਰਮਾਤਮਾ ਨਾਲ ਜੁੜਿਆ ਹੋਇਆ, ਉਹ ਜਦੋਂ ਵੀ ਸੰਗਤ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਦਾ ਤਾਂ ਉਹ ਸੰਗਤਾਂ ਦੇ ਦਿਲਾਂ ਦੇ ਵਿੱਚ ਹਰਿਆਲੀ ਲਿਆਉਣ ਦੀ ਕੋਸ਼ਿਸ਼ ਕਰਦਾ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੰਡੀਆਂ ਵਾਲੇ ਸ਼ਾਂਤੀ ਦੇ ਪੁੰਜ, ਕੀਰਤਨ ਦੇ ਧਨੀ, ਗੁਰਬਾਣੀ ਦੇ ਰਸੀਏ, ਕਹਿੰਦੇ ਹੁੰਦੇ ਨੇ ਮੁੱਦਤ ਕੇ ਬਾਅਦ ਚਾਂਦ ਨਿਕਲਾ ਹੈ। ਮੇਰਾ ਕਹਿਣ ਦਾ ਭਾਵ, ਇਹਨਾਂ ਨੇ 10 ਸਾਲ ਪਹਿਲਾਂ ਕੀਰਤਨ ਕੀਤਾ ਸੀ, ਕਿਉਂਕਿ ਵਿਚਾਲੇ ਕੋਵਿਡ ਆ ਗਿਆ, ਕਈ ਕਿਸਮ ਦੀਆਂ ਪ੍ਰੋਬਲਮ ਸੀ, ਸੋ ਇਸ ਕਰਕੇ 10 ਸਾਲਾਂ ਬਾਅਦ। ਕਈ ਵਾਰੀ ਸਾਡੇ ਵੀਰ ਭੈਣਾਂ ਮਾਤਾਵਾਂ ਕਈ ਵਾਰੀ ਕਮੇਟੀ ਦੇ ਮੈਂਬਰਾਂ ਨੂੰ ਪੁੱਛਦੀਆਂ ਸਨ ਕਿ ਭਾਈ ਸਾਹਿਬ ਉਹਨਾਂ ਦਾ ਪ੍ਰੋਗਰਾਮ ਕਦੋਂ ਕਰਾਉਣਾ। ਉਹ ਦਿਨ ਆਇਆ ਭਾਗਾਂ ਭਰਾ, ਸੋ 3 ਜੋ ਦੀਵਾਨ ਇਹਨਾਂ ਨੇ ਲਾਏ ਨੇ ਬੜੇ ਸਫਲਪੂਰਵਕ ਹੋਏ ਨੇ, ਔਰ ਤੁਸੀਂ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਹੈ, ਸੋ ਆਪ ਦਾ ਬਹੁਤ ਧੰਨਵਾਦ। ਔਰ ਬਾਬਾ ਜੀ ਨੇ, ਭਾਈ ਸਾਹਿਬ ਹੋਰਾਂ ਨੇ ਆਪ ਨੂੰ ਬੇਨਤੀ ਵੀ ਕੀਤੀ ਹੈ, ਭਾਵੇਂ ਇਹਨਾਂ ਨੇ ਆਪਣੇ ਗੁਰੂ ਘਰ ਲਈ ਜਿਹੜਾ ਕਿ ਬਹੁਤ ਵੱਡਾ ਸਥਾਨ ਆ 35 ਏਕੜ ਦੇ ਵਿੱਚ, ਔਰ ਦੇਖਣ ਵਾਲੀ ਚੀਜ਼ ਹੈ, ਜਦੋਂ ਵੀ ਕਿਤੇ ਤੁਸੀਂ ਇੰਡੀਆ ਜਾਓ ਤਾਂ ਪਰਮੇਸ਼ਰ ਦੁਆਰ ਜ਼ਰੂਰ ਗੇੜਾ ਮਾਰ ਕੇ ਆਇਓ, ਫਿਰ ਤੁਹਾਨੂੰ ਪਤਾ ਲੱਗੂ ਬਈ ਉਹ ਵੀ ਕੋਈ ਦਰਬਾਰ ਹੈ। ਸੋ ਇਸ ਕਰਕੇ ਤੁਹਾਡਾ ਇੱਕ ਵਾਰੀ ਫਿਰ ਸਾਰਿਆਂ ਦਾ ਧੰਨਵਾਦ। ਹੁਣ ਮੈਂ ਭਾਈ ਸਾਹਿਬ ਰਣਜੀਤ ਸਿੰਘ ਜੀ ਢੰਡੇ ਵਾਲੇ ਉਹਨਾਂ ਨੂੰ ਬੇਨਤੀ ਕਰਾਂਗਾ ਅਤੇ ਜਥੇ ਨੂੰ ਪੋਡੀਅਮ 'ਤੇ ਆ ਜਾਣ, ਤਾਂ ਜੋ ਸਾਰੀ ਕਮੇਟੀ ਦੇ ਮੈਂਬਰ ਹਾਜ਼ਰ ਨੇ, ਹੋਰ ਪਦਵੰਤੇ ਸੱਦਰ ਵੀ ਹਾਜ਼ਰ ਨੇ, ਜੇ ਸੰਗਤ ਦੇ ਵਿੱਚ ਪਦਵੰਤੇ ਸੱਦਰਾਂ ਨੇ ਆਉਣਾ ਤਾਂ ਉਹ ਵੀ ਆ ਜਾਣ। ਸੋ ਇਹਨਾਂ ਨੂੰ ਸਾਡੇ ਪ੍ਰਧਾਨ ਸਾਹਿਬ ਭਵਿੰਦਰ ਸਿੰਘ ਜੀ ਢਿੱਲੋਂ ਸਨਮਾਨਿਤ ਕਰਨਗੇ ਔਰ ਜੋ ਬਾਕੀ ਦੇ ਜਥੇ ਨੇ ਇਹਨਾਂ ਦੇ ਨਾਲ ਸਿੰਘ ਆਏ ਹੋਏ ਨੇ ਉਹਨਾਂ ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸਨਮਾਨਿਤ ਕਰਨਗੇ। ਬੋਲੇ ਸੋ ਨਿਹਾਲ ਸੰਪੂਰਨ ਸਿੰਘ ਜੀ ਲੈਥਰਾ ਗੁਰਵੀਰ ਸਿੰਘ ਜੀ ਮਤੀਕੇ ਤੋਂ ਸਰਦਾਰ ਅਮਰਜੀਤ ਸਿੰਘ ਜੀ ਮੋਡੈਸਟੋ ਤੋਂ ਚਰਨਜੀਤ ਸਿੰਘ ਜੀ ਗਿੱਲ ਰਾਏ ਤੋਂ ਮਨਦੀਪ ਸਿੰਘ ਕੰਕੜ ਤੋਂ ਭਿੰਦਰ ਸਿੰਘ ਪਟਿਆਲਾ ਪਟਿਆਲੇ ਤੋਂ ਮਹਿਲ ਸਿੰਘ ਲੈਫਰੋ ਤੋਂ ਸੁਰਿੰਦਰ ਸਿੰਘ

0: ਹਾਂਜੀ ਅੰਗਰੇਜ਼ ਸਿੰਘ ਜੀ ਆ ਜਾਣ ਅਤੇ ਬਾਬਾ ਜੀ ਤੋਂ ਭਾਈ ਸਾਹਿਬ ਤੋਂ ਆਪਣਾ ਸਨਮਾਨ ਪ੍ਰਾਪਤ ਕਰਨ। ਬੋਲੇ ਸੋ
1: ਨਿਹਾਲ
0: ਗੁਰਪ੍ਰੀਤ ਸਿੰਘ ਬੇਕਰਫੀਲ ਤੋਂ। ਬੋਲੇ ਸੋ
1: ਨਿਹਾਲ
2: ਹਾਂਜੀ ਸ਼ੁਕਰੀਆ।

0: ਗੁਰੂ ਘਰ ਦੀ ਕਮੇਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਔਰ ਸਾਰੀ ਸੰਗਤ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਤਿੰਨੇ ਪ੍ਰੋਗਰਾਮ ਦੇ ਵਿੱਚ ਤੁਸੀਂ ਆ ਕੇ ਸਾਰਿਆਂ ਨੇ ਸ਼ਮੂਲੀਅਤ ਕੀਤੀ ਹੈ। ਦੋ ਦੋ ਢਾਈ ਤਿੰਨ ਘੰਟੇ ਆਰਾਮ ਦੇ ਨਾਲ ਤੁਸੀਂ ਕੀਰਤਨ ਕੀਤਾ, ਆਪਣਾ ਮਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ, ਮਨ ਵਿੱਚ ਸਤਿਗੁਰ ਕੇ ਪਾਸ। ਸੋ ਆਪ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਹਾਂਜੀ, ਸਾਰੇ ਜਿਨ੍ਹਾਂ ਨੇ ਭਾਈ ਸਾਹਿਬ ਹੋਣਾ ਦੇ ਨਾਲ ਫੋਟੋ ਖਿਚਾਉਣੀਆਂ ਆ ਜਾਓ। ਅੱਛਾ, ਇਕੱਠੀ ਲੈ ਲਓ। ਹਾਂ ਠੀਕ ਹੈ। ਹਾਂਜੀ, ਸਾਰਿਆਂ ਨੂੰ ਬੇਨਤੀ ਹੈ ਕਿ ਬਾਹਰ ਪੌੜੀਆਂ ਦੇ ਨਾਲ ਇੱਕ ਯਾਦਗਾਰੀ ਫੋਟੋ ਸਾਰੀ ਸੰਗਤ ਦੇ ਨਾਲ ਬਾਬਾ ਜੀ ਦੀ ਹੋ ਜੇ। ਭਾਈ ਸਾਹਿਬ ਹੋਰਾਂ ਦੀ ਫੋਟੋ ਜ਼ਰੂਰ, ਭਾਈ ਸਾਹਿਬ ਦੋ ਮਿੰਟ ਜ਼ਰੂਰ ਸਾਰੀ ਸੰਗਤ ਦੇ ਨਾਲ ਫੋਟੋ ਲਿਓ। ਸੋ ਸੰਗਤ ਅੱਗੇ ਤੁਹਾਡੀ ਬਹੁਤ ਧੰਨਵਾਦ ਹੈ। ਸੋ ਹੁਣ ਮੈਂ ਜੋ ਸਾਡੇ ਸਟੇਜ ਦੇ ਸਕੱਤਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜੋ ਅਗਲਾ ਪ੍ਰੋਗਰਾਮ ਆ ਸ਼ੁਰੂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ ਆ ਕਿ ਬਾਅਦ ਦੁਪਹਿਰ ਦਾ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ। ਉਸ ਤੋਂ ਪਹਿਲਾਂ ਕਿ ਬਾਅਦ ਦੁਪਹਿਰ ਦਾ ਪ੍ਰੋਗਰਾਮ ਸ਼ੁਰੂ ਕਰੀਏ, ਆਪਾਂ ਚੇਤਾ ਰੱਖੀਏ ਆਉਂਦੇ ਐਤਵਾਰ ਹੈਲਥ ਫੇਅਰ ਹੋ ਰਿਹਾ ਆਪਣੇ ਗੁਰੂ ਘਰ ਵਿਖੇ, ਸਾਰਾ ਕੁਛ ਫਰੀ ਹੈਗਾ। ਸਾਰਿਆਂ ਨੂੰ ਬੇਨਤੀ ਆ ਕੇ ਉਹ ਆ ਕੇ ਅਤੇ ਹੈਲਥ ਫੇਅਰ ਦੇ ਵਿੱਚ ਉਹ ਸਵੇਰੇ 10 ਵਜੇ ਤੋਂ ਲੈ ਕੇ ਅਤੇ 2 ਵਜੇ ਤੱਕ ਹੈਗਾ ਸੈਨਲ ਦੇ ਗੁਰੂ ਘਰ ਵਿਖੇ ਹੈਲਥ ਫੇਅਰ। ਅਤੇ ਬੱਚਿਆਂ ਸਮੇਤ ਵੱਡੇ ਬਜ਼ੁਰਗਾਂ ਤੱਕ ਸਾਰੇ ਜਿਹੜੇ ਹੈਗੇ ਫਰੀ ਦੇਖੇ ਜਾਣੇ। ਉਹ ਸਕਰੀਨਿੰਗ ਹੋਣੀ ਹੈ, ਉਹਦੇ ਵਿੱਚ ਬਲੱਡ ਪ੍ਰੈਸ਼ਰ ਜਾਂ ਹੋਰ ਸਾਰਾ ਕੁਛ ਬਲੱਡ ਚੈੱਕ ਵੀ ਕੀਤਾ ਜਾਣਾ ਅਤੇ ਆਪ ਜੀ ਨੇ ਜ਼ਰੂਰ ਉਸ ਤੋਂ ਲਾਭ ਉਠਾਉਣਾ। ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਹਰਸ਼ਪਾਲ ਸਿੰਘ ਤੇ ਉਹਨਾਂ ਜਥੇ ਨੂੰ ਕਿ ਉਹ ਕੀਰਤਨ ਆਰੰਭ ਕਰਨਗੇ। ਸਮਾਂ ਉਹਨਾਂ ਨੂੰ ਦੱਸਦਾ ਜਾਵੇਗਾ ਜੀ, ਜਿੰਨੇ ਵੀ ਜਥੇ ਸਾਰਿਆਂ 'ਚ ਇੱਕੋ ਜਿਹਾ ਵੰਡ ਦੇਣਾ ਆਪਾਂ ਸਮਾਂ ਬਾਕੀ ਦਾ। ਇਸ ਤਰ੍ਹਾਂ ਨਾਲ ਤਕਰੀਬਨ 5:30 ਵਜੇ ਤੱਕ ਪ੍ਰੋਗਰਾਮ ਚੱਲਦਾ ਰਹੇਗਾ ਕੀਰਤਨ ਦਾ, ਹਰ ਐਤਵਾਰ ਦੀ ਤਰ੍ਹਾਂ। ਉਸ ਤੋਂ ਬਾਅਦ ਰਹਿ ਰਾਜ ਸਾਹਿਬ, ਫਿਰ 8:30 ਵਜੇ ਤੱਕ ਦੀਵਾਨ ਸਜਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਜੋ ਖੜੀਆਂ ਨੇ ਹੁਣ ਬੇਨਤੀ ਆ ਕੇ ਕੀਰਤਨ ਸ਼ੁਰੂ ਹੋ ਗਿਆ। ਆਪ ਦੀ ਕਿਰਪਾ ਕਰਕੇ ਬੈਠ ਜਾਓ ਜੀ, ਸਾਰੇ ਬਿਰਾਜਮਾਨ ਹੋ ਜਾਓ। ਕਿਰਪਾ ਕਰਕੇ ਬੈਠਣ ਦੀ ਕਿਰਪਾ ਕਰਿਓ ਜੀ।

वाहिगुरु।

ਸੋ ਇਤਨੀ ਸੇਵਾ ਪ੍ਰਵਾਨ ਕਰਨਾ ਜੀ। ਕੋਟੀ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਹੈ। ਗੁਰਮੁਖ ਪਿਆਰੇ ਗੁਰਮੁਖ ਸੰਗਤਾਂ ਮਾਲਕ ਦੇ ਚਰਨਾਂ ਵਿੱਚ ਆ ਜੁੜ ਬੈਠੀਆਂ ਹਨ। ਵੱਡਿਆਂ ਭਾਗਾਂ ਨਾਲ ਸਤਿਗੁਰੂ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਗੁਰਚਰਨੀ ਸਿੱਖ ਪੜਤਿਆ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਕਈ ਵਾਰ ਮਨੁੱਖ ਸੋਚਦਾ ਕੁਝ ਹੈ, ਸੋਚਦਾ ਹੀ ਸੋਚਦਾ ਰਹਿ ਜਾਂਦਾ ਹੈ ਗੁਰੂ ਘਰ ਜਾਣਾ ਹੈ। ਕਈ ਵਾਰ ਮਨ ਬਣਦਾ ਹੈ, ਕਈ ਵਾਰ ਨਹੀਂ, ਪਰ ਮਨ ਦੇ ਆਖੇ ਲੱਗ ਕਰਕੇ ਮਨੁੱਖ ਫਿਰ ਇਸ ਮਾਲਕ ਦੀ ਗੋਦ ਤੋਂ ਵਾਂਝਾ ਰਹਿ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਹਰ ਰੋਜ਼ ਨਿਤਾ ਪ੍ਰਤੀ ਮਾਲਕ ਦੇ ਚਰਨਾਂ ਦਾ ਪਿਆਰ ਮਿਲਦਾ ਰਹੇ, ਜਿਹਦੇ ਕਰਕੇ ਮਿਲਿਆ ਹੋਇਆ ਮਨੁੱਖਾ ਜਾਮਾ ਸਾਡਾ ਸਫਲਾ ਹੋ ਸਕੇ। ਸੋ ਹੁਣ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰ ਰਹੇ ਹਨ ਅਤੇ ਸਤਿਕਾਰਯੋਗ ਮਾਨਯੋਗ ਭਾਈ ਹਰਪ੍ਰੀਤ ਸਿੰਘ ਜੀ, ਤਿੰਨਾਂ ਪਾਸੋਂ ਆਪ ਜੀ ਇਲਾਹੀ ਬਾਣੀ ਦੀ ਕੀਰਤਨ ਸਰਵਣ ਕਰੋ, ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਿਹੜੀਆਂ ਆਪਾਂ ਲਿਖੇਵਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਸੇਵਾ ਸੰਭਾਲ ਕਰਦੇ ਹਾਂ, ਜਿਨ੍ਹਾਂ ਦੇ ਨਾਲ ਵਿਚਰਦੇ ਹਾਂ, ਹੋਈਆਂ ਭੁੱਲਾਂ ਲਿਖੇਵਾਂ। ਆਓ ਜੀ ਹੁਣ ਅਗਲਾ ਕੀਰਤਨ ਦੀ ਹਾਜ਼ਰੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਇਹਨਾਂ ਦੇ ਸਮੁੱਚੇ ਪਾਸੋਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

Rasulullah.